0: ਅਸੀਂ ਆਈਟੀ ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300 ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: प्रोग्राम का यह हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144-3670-63 एवेन्यू नॉर्थ ईस्ट कैलगरी।
2: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक बार फिर तुहाडा स्वागत है गुरबाणी विचार प्रोग्राम दे विच। आपां एक सवाल जो किसी ने पूछा इसका जवाब देना चाहेंगे कि सिखी की लोड़ क्यों पई, Why was Sikhism needed? बहुत ही दिलचस्प सवाल है ते इसका जवाब सानू इतिहास के विचों भी मिल जाता है। इस दा जवाब सानू गुरु नानक पातशाह दी विचार दे विचों भी मिल जांदा है जो कि क्योंकि गुरु नानक पातशाह ने जिस समाज की सिरजना की, जिस समाज का कार्य आरंभिया वो इस करके नहीं कि लोगों को नाम जपना, रब की भगती करनी, कर्मकांड करने नहीं आते सन, धर्म के नाते जो कुछ वरत रहे सी वो नहीं सी आते, बल्कि इस करके कि आम मनुख जिहड़ा सी वो इन धार्मिक कर्मकांडा दे विच, इन्हां धार्मिक बंधना दीआं बेड़ियां दे विच जकड़िया पिया सी। धर्म दे ते राजनीति दे, सियासत धर्म जिहड़ा शासक सी, यानी कि हर व्यक्ति जिहड़ा सी ओह किसे ना किसे ढंग नाल गुलाम सी, बंधना च पिया होया सी। जिस बंधन तो गुरु नानक पातशाह ने मुक्त किया, मुक्त करन दा कार्य आरंभिया, असीं इस चीज का जिहड़े बीज ने इस विचारधारा के उस तो भगती मूवमेंट के विचों भी देख सकते हैं। ते असीं इस चीज नू गुरु नानक पातशाह तो पहला ओ लोकां दी विचारधारा तो भी देख सकते हैं जिन्होंने गाहे बगाहे इस इन्हां बंधना तो मनुखा नूं, मनुखता नूं, समाज नूं मुक्त करन दी कोशिश कीती। ਉਹ ਭਾਵੇਂ ਵਰਣ ਵੰਡ ਦੇ ਵਿੱਚ ਪਾ ਕੇ ਆਪ ਆਯਾਸ਼ੀ ਕਰਨਾ ਕਿਸੇ ਇੱਕ ਸਭ ਇੱਕ ਸਵਰਨ ਸਮਾਜ ਦਾ ਲਕਸ਼ ਬਣ ਗਿਆ ਅਤੇ ਉਹਨਾਂ ਨੇ ਕਈ ਤਰ੍ਹਾਂ ਦੇ ਕਰਮ ਜਾਲ ਬੁਣ ਕੇ, ਕਈ ਤਰ੍ਹਾਂ ਦੇ ਭਰਮ ਜਾਲ ਬੁਣ ਕੇ, ਕਈ ਤਰ੍ਹਾਂ ਦੇ ਕਰਮ ਕਾਂਡਾਂ ਨੂੰ ਸਿਰਜ ਕੇ ਲੋਕਾਂ ਦੀ ਲੋਕ ਸਾਈਕੀ ਨੂੰ, ਲੋਕ ਵਿਚਾਰਧਾਰਾ ਨੂੰ ਇਸ ਤਰ੍ਹਾਂ ਕਾਬੂ ਕਰ ਲਿਆ ਕਿ ਸਰੀਰਕ ਤੌਰ 'ਤੇ ਨਹੀਂ ਮਾਨਸਿਕ ਤੌਰ 'ਤੇ ਵੀ ਪੂਰੀ ਮਨੁੱਖਤਾ ਨੂੰ ਗੁਲਾਮੀ ਚ ਪਾ ਦਿੱਤਾ ਤੇ ਇਹੋ ਜਿਹੀ ਗੁਲਾਮੀ ਜਿਸ ਨੂੰ ਵਕਤ ਵਕਤ ਤੇ ਅਖਵਾਉਣ ਵਾਲੇ ਅਵਤਾਰ ਵੀ ਭਾਵੇਂ ਉਹ ਰਾਮ ਸੀ ਭਾਵੇਂ ਉਹ ਕ੍ਰਿਸ਼ਨ ਸੀ ਨਹੀਂ ਸਮਝ ਸਕੇ ਤੇ ਰਾਮ ਨੇ ਇਸੇ ਕਰਕੇ ਸ਼ੰਬੂਕ ਦਾ ਕਤਲ ਕਰ ਦਿੱਤਾ। ਇਸੇ ਤਰ੍ਹਾਂ ਕ੍ਰਿਸ਼ਨ ਤੇ ਸਮੇਂ ਵੀ ਯਾਨੀ ਕਿ ਉਹ ਵੀ ਜਿਹੜਾ ਉਹ ਸਮਾਜ ਸੀ ਜਿਸ ਨੂੰ ਹੇਠਲਾ ਤਬਕਾ ਸਮਝਿਆ ਜਾਂਦਾ ਸੀ ਉਸ ਨੂੰ ਸੁਤੰਤਰ ਨਹੀਂ ਕਰ ਸਕੇ ਕਿਉਂਕਿ ਕਰਮ ਕਾਂਡ ਦੇ ਵਿੱਚ ਹੋਰ ਤਰ੍ਹਾਂ ਦੀ ਫਿਲਾਸਫੀ ਦੇ ਵਿੱਚ ਪਏ ਰਹੇ। ਇਸੇ ਕਰਕੇ ਜਦੋਂ ਇੱਕ ਮਹਾਨ ਫਿਲਾਸਫਰ 19ਵੀਂ ਸਦੀ ਦਾ ਫਿਲਾਸਫਰ ਜਿਹੜਾ ਹੈ ਇਸਲਾਮਿਕ ਵਿਚਾਰਧਾਰਾ ਤੋਂ ਪਰਿਚਿਤ ਡਾਕਟਰ ਸਰ ਮੁਹੰਮਦ ਇਕਬਾਲ ਬਿਆਨ ਕਰਦਾ ਹੈ, ਅਸੀਂ ਆਮ ਤੌਰ ਤੇ ਹਵਾਲਾ ਦਿੰਦੇ ਹਾਂ ਕਿ ਉਹਨੇ ਕਿਹਾ ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਬੜ ਦੇ ਕਾਬਲ ਨੇ ਜਗਾਇਆ ਖਵਾਬ ਸੇ। ਉਹਨੂੰ ਲੋੜ ਕਿਉਂ ਪਈ ਹੈ ਕਹਿਣ ਦੀ? ਕਿਉਂਕਿ ਉਸ ਨੇ ਪੂਰੀ ਹੀ ਭਾਰਤ ਦੀ ਇਤਿਹਾਸ ਸਮਾਜਿਕ ਇਤਿਹਾਸ ਨੂੰ ਇੱਕ ਹੋ ਗਿਆ ਨਾ ਜਿਹੜਾ ਆਪਾਂ ਰਾਜਨੀਤਿਕ ਇਤਿਹਾਸ ਦੀ ਗੱਲ ਕਰਦੇ ਮਨੁੱਖੀ ਇਤਿਹਾਸ ਨੂੰ ਸਮਾਜਿਕ ਇਤਿਹਾਸ ਨੂੰ ਵਾਚਿਆ ਪੜ੍ਹਿਆ ਤੇ ਉਸਨੂੰ ਪਤਾ ਚੱਲਿਆ ਕਿ ਇਹ ਕੋਸ਼ਿਸ਼ਾਂ ਜਿਹੜੀਆਂ ਸੀ ਇਸ ਵਰਡ ਵੰਡ ਤੋਂ ਬਾਹਰ ਮਨੁੱਖਤਾ ਦੀ ਆਜ਼ਾਦੀ ਦੇ ਲਈ ਕਰਮਕਾਂਡ ਤੋਂ ਫ੍ਰੀ ਕਰਨ ਦੇ ਵਾਸਤੇ ਵੈਦਿਕ ਕਾਲ ਦੇ ਇਮੀਜੀਏਟਲੀ ਨਾਲ ਨਾਲ ਹੀ ਸ਼ੁਰੂ ਹੋ ਗਈ। ਭਾਵੇਂ ਉਹ ਬੋਧ ਧਰਮ ਦੀ ਆਮਦ ਸੀ, ਭਾਵੇਂ ਉਹ ਜੈਨ ਧਰਮ ਦੀ ਆਮਦ ਸੀ, ਭਾਵੇਂ ਇੱਕ ਹੋਰ ਵਿਚਾਰਧਾਰਾ ਉਸ ਵੇਲੇ ਨਾਲ ਨਾਲ ਪਲਪ ਰਹੀ ਸੀ ਜਿਸ ਨੂੰ ਸ਼ੁਕਰਾਚਾਰੀਆ ਦੀ ਵਿਚਾਰਧਾਰਾ ਕਹਿੰਦੇ, ਚਾਰਵਾਕ ਇਹ ਚੱਲ ਰਿਹਾ ਸੀ ਤੇ ਇਹਨਾਂ ਤਿੰਨਾਂ ਨੂੰ ਹੀ ਭਾਰਤੀ ਵੇਦਾਂਤ ਦਰਸ਼ਨ ਦੇ ਵਿੱਚ ਨਾਸਤਕ ਕਿਹਾ ਜਾਂਦਾ। ਨਾਸਤਕ ਇਸ ਕਰਕੇ ਨਹੀਂ ਕਿ ਉਹ ਅਕਾਲ ਪੁਰਖ ਦੀ ਹੋਂਦ ਤੋਂ ਇਨਕਾਰੀ ਨੇ, ਨਾਸਤਕ ਇਸ ਕਰਕੇ ਕਿ ਉਹ ਵੇਦਾਂਤ ਵੇਦਾਂ ਦੀ ਵਿਚਾਰਧਾਰਾ ਚ ਯਕੀਨ ਨਹੀਂ ਰੱਖਦੇ। ਸੋ ਇਸੇ ਕਰਕੇ ਇਸ ਸੰਘਰਸ਼ ਦਾ ਜ਼ਿਕਰ ਜਦੋਂ ਅਲਾਮਾ ਇਕਬਾਲ ਲਿਖਦਾ ਹੈ ਉਸਦੀ ਕਵਿਤਾ ਦਾ ਨਾਂ ਹੀ ਹੈ ਗੌਤਮ ਵਰਣਾ। ਉਹ ਗੌਤਮ ਤੋਂ ਆਰੰਭ ਕਰਦਾ ਹੈ, ਮਹਾਤਮਾ ਬੁੱਧ ਤੋਂ, ਗੁਰੂ ਨਾਨਕ ਪਾਤਸ਼ਾਹ ਤੇ ਆ ਕੇ ਸਮਾਪਤੀ ਕਰਦਾ। ਸਵਾਲ ਪੈਦਾ ਹੁੰਦਾ ਹੈ, ਉਹ ਕਹਿੰਦਾ ਕੌਣ ਨੇ ਸੰਦੇਸ਼ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਪਹਿਚਾਨੀ ਨਾ ਆਪਣੇ ਗਵਹਰੇ ਇਸ ਦਾਨ ਕੀ। ਜਿਹੜਾ ਪ੍ਰਕਿਰਤੀ ਨੇ ਅਕਾਲ ਪੁਰਖ ਨੇ ਇੱਕ ਬੜਾ ਹੀ ਕੀਮਤੀ ਤੋਹਫਾ ਇਨਾਮ ਵਜੋਂ ਭਾਰਤੀ ਸਰਜ਼ਮੀਨ ਨੂੰ ਦਿੱਤਾ, ਉਸ ਦੀ ਵਿਚਾਰਧਾਰਾ ਜਿਸ ਦੇ ਵਿੱਚ ਏਕਤਾ ਦੀ ਗੱਲ ਸੀ, ਸਮਾਨਤਾ ਦੀ ਗੱਲ ਸੀ, ਹਿਊਮਨ ਇਕੁਐਲਿਟੀ ਦੀ ਗੱਲ ਸੀ, ਉਸ ਦੀ ਕੋਈ ਪ੍ਰਭਾਵ ਉਸ ਨੂੰ ਵਿਚਾਰਿਆ ਤੱਕ ਨਹੀਂ, ਉਸ ਵੱਲ ਧਿਆਨ ਹੀ ਨਹੀਂ ਦਿੱਤਾ, ਕਦਰ ਉਹਦੀ ਕਦਰ ਹੀ ਨਹੀਂ ਕੀਤੀ। ਫਿਰ ਇੱਥੇ ਹੀ ਕਹਿੰਦੇ ਆਹ ਹਿੰਦੁਸਤਾਨ ਕੇ ਲੀਏ, ਆਹ ਸ਼ੂਦਰ ਕੇ ਲੀਏ, ਹਿੰਦੁਸਤਾਨ ਗਮਖਾਨਾ ਹੈ, ਦਰਦ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾ। ਜਿਹੜੇ ਇਹ ਲੋਕ ਨੇ ਇਹਨਾਂ ਦੇ ਅੰਦਰ ਇਨਸਾਨੀਅਤ ਦੀ ਕੋਈ ਹਮਦਰਦੀ ਨਹੀਂ, ਇਨਸਾਨੀਅਤ ਦੀ ਪੀੜਾ ਨੂੰ ਇਹ ਸਮਝ ਹੀ ਨਹੀਂ ਸਕਦੇ, ਇਸ ਅਸੰਵੇਦਨਸ਼ੀਲ ਨੇ, ਇਹਨਾਂ ਸੰਵੇਦਨਾ ਹੀ ਨਹੀਂ ਕਿ ਮਨੁੱਖਾਂ ਦੀ ਪੀੜ ਨੂੰ ਸਮਝਣ, ਮਨੁੱਖ ਦੀ ਤ੍ਰਾਸਤੀ ਨੂੰ ਸਮਝਣ। ਇਸੇ ਕਰਕੇ آشودر کے لیے ہندوستان غم خانہ ہے، درد انسانی سے اس بستی کا دل بے گا. گوتم دے بارے کہندا آشکار اس نے کیا جو زندگی کا راز تھا ہند کو، لیکن خیالی فلسفے پہ ناز. وہ کہندا بھائی جس جڑا وچار تارا جڑا فلسفہ گوتم نے دتا، جس زندگی دے سیکرٹ نو، جس زندگی دے مارگ نو پوشیدہ کیتا، سامنے لیاندا، اس نو یعنی کہ وہ ایک بڑا ودیا مارگ سی، زندگی دا رستہ سی، لیکن بھارتی سرزمین تے انہاں لوکاں نو اپنی خیالی یہی کرم کانڈی یہی وہ کالپنک وچار دھارا دی سورگ پوری اندر پوری دوجی پوری اس وچار دھارا تے ہی ناس سی. پھر وہ کہندا ہے اسے وچ ہور کافی لمبی پوئم ہے، انت دے وچ وہ کہندا ہے پھر اٹھی آخر صدا توحید کی پنجاب سے. توحید ایک ایشوروادی گل، ہند کو ایک مرد کامل نے جگایا قوم سے، بھارت نو ایک بڑے مہان مرد کامل جڑا صحیح معنیاں دے وچ ایک شیر سی، مرد سی، اس نے ستے ہوئے انہاں لوکاں نو اس خواب چوں جڑا وہ خواب دیکھ رہے سی، جڑا یعنی کہ خیالی فلسفے دا، او دے وچوں جگایا، اٹھایا، چنجوڑیا تے کہ بھائی سیدھے راہ تے تو اس وچار دھارا نو جدوں اسی دیکھدے ہاں کہ یعنی کہ ہیومن ایکوالٹی دی گل جڑی ہے، جڑی کہ بھگت صاحبان نے بھی جدوں بھگت روی داس جی دا گرو گرنتھ صاحب جی دے وچ شبد سن گور نال وچاردے ہاں، بیگم پورا شہر کو نام، ایک اجہے سوشل سماج دی گل کردے نے جتھے کوئی چنتا نہ ہوئے انسانیت برابری دی گل، دکھ اندر نہیں تے تھا، اتھے کسے دکھ دا، کسے ڈر دا، کسے ہو رہے ہو جی اندیشے دا کوئی جگہ نہ نہیں ہوتی بیگم پورے دے وچ. بیگم گم تو رہت، نہ تشویش خراج نہ مال، اتھے نہ کوئی ٹیکس فالتو دینا ہے، نہ کوئی پریشانی ہے، نہ مال دے لٹن دی کوئی، نہ تشویش خراج نہ مال، اس دے وچ کوئی ہو جی بیگم پورا شہر کو نام، دکھ اندے نہیں تے تھا، نہ تشویش خراج نہ مال، خوف نہ خطا نہ ترس، جو نہ اتھے کسے نو نردوش نو دوشی بنا کے سزا دیتی جائے گی، نہ کسے نو کسے دا ڈر ہوئے گا، نہ ہی کسے نو، کیونکہ اتھے اکال پورکھ دی رحمت برس رہے گی ہوئے گی تے سارے ہی برابر ہوں گے. سو حمید جو ہم شہری سو میت ہمارا، جتھے جننے بھی سٹیزن ہوں گے وہ سارے ہی ساڈے متر ہون گے، ایک دوجے دے متر ہون گے. اس کانسپٹ نو اجاگر کیتا سی کرمکار نو، اونچ نیچ نو جڑا سی او کبیر صاحب نے بھی بہت نندیا، وہ کہندے جے تو برہمن برہمنی جایا اور واٹ کا ہی نہیں آیا، تم کد برہمن ہم کد سود، ہم کد لہو تم کد، یہ فرق کیویں ہو سکتا ہے؟ یہ دے وچ ہی کبیر صاحب دا ایک بہت پاپولر شبد ہے، اول اللہ نور اپایا قدرت کے سب بندے، ایک نور تے سب جگہ اپجیا کون پلے کو. کہ اکال پرخ نے سب تو پہلا جس نور نو پیدا کیتا، اسے دی قدرت نے منکھتا نو پیدا کیتا، منکھ جڑے اس قدرت چوں پیدا ہوئے نہیں. اس قدرت دی تکرشمہ ہے جس کو اپا ایولوشن کہندے ہیں، کہ بھئی جس طرح اپا لوکا پھوکا اس تو بعد جڑا مطلب مانو سیلولر ملٹی سیلولر جڑے جیو پیدا ہوندے ہوندے ਇੱਥੇ ਤੱਕ ਵਿਕਾਸ ਪਹੁੰਚਿਆ। ਜਿੰਨੇ ਵੀ ਇਹ ਮਨੁੱਖ ਨੇ ਉਹ ਇੱਕੋ ਹੀ ਸੋਰਸ ਦੇ, ਉਹਨਾਂ ਦੀ ਆਮਦ ਦਾ ਇੱਕੋ ਹੀ ਕਾਰਨ ਹੈ, ਉਹ ਰੋਸ਼ਨੀ ਹੈ, ਉਹ ਸੂਰਜ ਹੈ। ਉਹ ਇੱਕ ਅਕਾਲ ਪੁਰਖ ਦੇ ਨੂਰ ਦੀ ਗੱਲ ਕਰ ਰਹੇ ਨੇ। ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਇਸ ਦੇ ਵਿੱਚ ਬੁਰਾ ਤੇ ਭਲਾ ਕੌਣ ਹੋ ਸਕਦਾ। ਇਸੇ ਹੀ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਜਦੋਂ ਪ੍ਰੈਕਟੀਕਲ ਕੀਤਾ, ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨ ਦਾ ਕਾਰਜ ਰੰਭਿਆ। 9 ਸਾਲ ਦੀ ਉਮਰ ਦੇ ਵਿੱਚ ਨਾ ਬਰਾਬਰੀ ਦਾ ਜਿਹੜੀ ਪਹਿਲੀ ਰਸਮ ਹੀ ਸੀ ਜਨੇਊ, ਗੁਰੂ ਸਾਹਿਬ ਨੇ ਉਸ ਤੇ ਕਿੰਤੂ ਕੀਤਾ। ਉਸ ਰਸਮ ਨੂੰ, ਉਸ ਚੀਜ਼ ਨੂੰ ਉਹਨਾਂ ਨੇ ਉਹਦੀ ਪੁਨਰ ਵਿਆਖਿਆ ਕਰਕੇ, ਗੁਰੂ ਨਾਨਕ ਪਾਤਸ਼ਾਹ ਨੇ ਹਰ ਚੀਜ਼ ਦੀ ਪੁਨਰ ਵਿਆਖਿਆ ਕਰਕੇ ਇਨਸਾਨੀਅਤ ਦੇ ਭਲੇ ਲਈ ਉਸ ਨੂੰ ਐਡਵੋਕੇਟ ਕੀਤਾ। ਉਸ ਦਾ ਨਰੇਸ਼ਨ ਜਿਹੜਾ ਹੈ, ਉਸ ਦੀ ਜਿਹੜੀ ਵਿਚਾਰਧਾਰਕ ਦ੍ਰਿਸ਼ਟੀਕੋਣ ਹੈ, ਉਸਨੂੰ ਹਮੇਸ਼ਾ ਇਨਸਾਨੀਅਤ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ। ਉਹ ਕਹਿੰਦਾ ਵੀ ਇਹ ਧਾਗਾ ਜਿਹੜਾ ਹੈ ਤੇ ਟੁੱਟ ਜਾਏਗਾ, ਕਹਿੰਦਾ ਫਿਰ ਪਾ ਲਿਓ, ਇਹ ਮੈਲਾ ਹੋ ਜਾਏਗਾ, ਧੋ ਲਿਓ। ਇਹ ਨਾ ਬਰਾਬਰੀ ਮੇਰੇ ਤੋਂ ਵੱਡੀ ਮੇਰੀ ਭੈਣ ਜੀ ਨੇ, ਉਹਨਾਂ ਨੂੰ ਪਾ ਦਿਓ। ਕਹਿੰਦਾ ਨਹੀਂ, ਅਸ ਇਸਤਰੀ ਨੂੰ ਨਹੀਂ ਪਾਇਆ ਜਾ ਸਕਦਾ। ਅੱਛਾ, ਮੇਰੇ ਨਾਲ ਮੇਰੇ ਸਾਥੀ ਖੇਡਦੇ ਨੇ, ਬਹੁਤਿਆਂ ਨੇ ਨਹੀਂ ਪਾਇਆ। ਕਹਿੰਦੇ ਜੀ ਸ਼ੂਦਰ ਹੋਣੇ। ਤੁਹਾਨੂੰ ਨੇ ਕਿਹਾ ਪਰ ਜਿਹੜੀ ਚੀਜ਼ ਇਨਸਾਨ ਤੇ ਇਨਸਾਨ ਦੇ ਵਿੱਚ ਫਰਕ ਕਰਦੀ ਹੈ, ਮੈਂ ਨਹੀਂ ਪਾਣੀ। ਤੇ ਫਿਰ ਉਪਦੇਸ਼ ਦਿੰਦੇ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀਵ ਕਾ ਹੈ ਤਾਂ ਪਾਂਡੇ ਕਾ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਤਨ ਸੁਮਾਨਸ ਨਾਨਕਾ ਜੋਗਾ ਚਲੇ। ਜੇ ਜਿਹੜੀ ਤੂੰ ਕਪਾਹ ਕੱਤਦਾ ਹੈ ਨਾ, ਜੇ ਉਹ ਤੇਰੇ ਅੰਦਰ ਰਹਿਮ ਦਾ ਗੁਣ ਆ ਜਾਏ।

ਇਹੋ ਜਿਹੇ ਗੁਣਾਂ ਦਾ ਜੇ ਤੇਰੇ ਕੋਲ ਕੋਈ ਵਸ ਹੈ ਤਾਂ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹ ਜਨੇਊ ਜੀਵ ਕਾ ਹੈ ਹੀ ਤਾਂ ਪਾਂਡੇ ਕਥ ਇਸ ਉੱਚੀ ਸੋਚ ਵਾਲੇ ਇਸ ਵਿਅਕਤੀ ਨੂੰ ਜਿਸ ਤਰ੍ਹਾਂ ਚੇਤਨ ਮਨੁੱਖ ਹੈ ਉਸ ਦੇ ਵਾਸਤੇ ਉਸ ਦੇ ਪਹਿਨਣ ਵਾਸਤੇ ਜੇ ਤੇਰੇ ਕੋਲ ਇਹੋ ਜਿਹਾ ਜਨੇਊ ਹੈ ਤਾਂ ਬੇਸ਼ੱਕ ਪਾ ਦੇ ਕਿਉਂਕਿ ਇਸ ਦੇ ਵਿੱਚ ਗੁਣ ਕੀ ਨੇ ਜੋ ਪਹਿਲਾਂ ਗੁਰੂ ਸਾਹਿਬ ਨੇ ਕੁਐਸਚਨ ਕੀਤੇ ਸੀ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਇਹ ਟੁੱਟੇਗਾ ਨਹੀਂ ਇਹ ਮੈਲਾ ਨਹੀਂ ਹੋਏਗਾ ਇਹ ਸੜੇਗਾ ਨਹੀਂ ਨਾ ਇਹ ਗੁਆਚੇਗਾ ਧਨ ਸਮਾਨ ਸਨਾਨ ਕਾ ਜੁਗਲ ਚਲੇ ਪਾਏ ਉਹ ਮਨੁੱਖ ਹੀ ਧਨ ਹੈ ਜਿਹੜਾ ਇਹਨਾਂ ਗੁਣਾਂ ਨੂੰ ਆਪਣੇ ਗਲ ਦੇ ਵਿੱਚ ਅਪਾਓ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਧਾਰਨ ਕਰੇਗਾ ਇਹਨਾਂ ਦੇ ਮੁਤਾਬਕ ਆਪਣਾ ਜੀਵਨ ਜੀਵੇਗਾ ਉਹ ਧਨ ਹੈ ਉਹ ਕਮਾਲ ਦਾ ਮਨੁੱਖ ਹੈ ਉਸ ਤੋਂ ਵਾਰੇ ਵਾਰੇ ਜਾਣ ਦੀ ਧਨ ਸਮਾਨ ਸਨਾਨ ਕਾ ਜੁਗਲ ਚਲੇ ਸੋ ਇੱਥੇ ਤੱਕ ਗੁਰੂ ਸਾਹਿਬ ਨੇ ਇਸ ਚੀਜ਼ ਦੀ ਹਿਊਮਨ ਇਕੁਐਲਿਟੀ ਦੀ ਤੇ ਇਹਦੇ ਵਾਸਤੇ ਤਮਾਮ ਤਰ੍ਹਾਂ ਦੇ ਜਿਹੜੇ ਰਿਚੁਅਲ ਸਨ ਕਰਮ ਕਾਂਡ ਸਨ ਜਿਹਨਾਂ ਦਾ ਕੋਈ ਮਤਲਬ ਹੀ ਨਹੀਂ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਉਹਨਾਂ ਨੂੰ ਮਨੁੱਖ ਦੀ ਜ਼ਿੰਦਗੀ ਚੋਂ ਬਾਹਰ ਕਰ ਦਿੱਤਾ ਗੁਣਾਂ ਨੂੰ ਤੇ ਇਸ ਵਾਸਤੇ ਗੁਰੂ ਸਾਹਿਬ ਜਾਣਦੇ ਸਨ ਕਿਉਂਕਿ ਦੋ ਤਰ੍ਹਾਂ ਦੀ ਅਪਰੋਚ ਹੈ ਇੱਕ ਹੁੰਦਾ ਹੈ ਸੋਸ਼ਲ ਰਿਫਾਰਮਸ ਇੱਕ ਹੁੰਦਾ ਸਿਵਿਕ ਚੇਂਜ ਸੋਸ਼ਲ ਰਿਫਾਰਮਸ ਕੀ ਨੇ ਸਮਾਜ ਦੇ ਵਿੱਚ ਕੁਛ ਰਿਫਾਰਮ ਕਰ ਦੇਣੇ ਕੁਛ ਤਬਦੀਲੀਆਂ ਕਰ ਦੇਣੀਆਂ ਕੁਛ ਚੀਜ਼ਾਂ ਇੰਟਰੋਡਿਊਸ ਕਰਨੀਆਂ ਗੁਰੂ ਸਾਹਿਬ ਜਾਣਦੇ ਸੀ ਕਿ ਜਿਹੜੀ ਹੈ ਕਾਇਰਤਾ ਦੀ ਜਿਹੜੀ ਬੁਜ਼ਦਿਲੀ ਦੀ ਕਾਇਰਤਾ ਦੀ ਜਿਸ ਆਲਮ ਦੇ ਵਿੱਚ ਉਸ ਵੇਲੇ ਦੇ ਭਾਰਤੀ ਮਨੁੱਖ ਜੀ ਰਿਹਾ ਜਿਹੜਾ ਦੱਲਿਆ ਕੁਚਲਿਆ ਹੈ ਉਹ ਜੀ ਰਿਹਾ ਹੈ ਜਿਹੜੇ 5000 ਸਾਲ ਤੋਂ ਜਿਸ ਸਿਲਸਿਲੇ ਦੇ ਵਿੱਚ ਉਸਨੂੰ ਦਬਾਇਆ ਜਾ ਰਿਹਾ ਹੈ ਉਹ ਇੱਕਦਮ ਉਹਦੇ ਰਿਫਾਰਮਸ ਦੇ ਨਾਲ ਕਿਉਂਕਿ ਰਿਫਾਰਮਸ ਤਾਂ ਨੀਡ ਦੇ ਮੁਤਾਬਕ ਹੁੰਦੇ ਆ ਇਹ ਇੱਕ ਹਿਸਾਬ ਦੀ ਇੱਕ ਟੈਂਪਰੇਰੀ ਚੇਂਜ ਹੈ ਇੱਕ ਫਿਜ਼ੀਕਲ ਚੇਂਜ ਹੈ ਜਿਸ ਤਰ੍ਹਾਂ ਪਾਣੀ ਗਰਮੀ ਦੇ ਨਾਲ ਭਾਪ ਬਣ ਜਾਂਦਾ ਹੈ ਸਰਦੀ ਦੇ ਨਾਲ ਆਈਸ ਬਣ ਜਾਂਦਾ ਹੈ ਬਰਫ਼ ਬਣ ਜਾਂਦਾ ਹੈ ਪਰ ਉਹ ਫਿਰ ਉਸ ਸੂਰਤ ਵਿੱਚ ਆ ਜਾਂਦਾ ਹੈ ਇਸ ਨੂੰ ਆਪਾਂ ਕਹਿੰਦੇ ਹਾਂ ਵਿਗਿਆਨਕ ਤੌਰ ਤੇ ਵੀ ਆਪਾਂ ਇਸ ਨੂੰ ਕਹਿੰਦੇ ਹਾਂ ਇਹ ਫਿਜ਼ੀਕਲ ਚੇਂਜ ਪਰ ਕੈਮੀਕਲ ਚੇਂਜ ਜਿਹੜਾ ਦੁੱਧ ਜਿਹੜਾ ਜੇ ਦਹੀਂ ਕਨਵਰਟ ਹੋ ਗਿਆ ਉਹ ਦੁੱਧ ਨਹੀਂ ਬਣ ਸਕਦਾ ਕਿਉਂਕਿ ਉਸ ਦੇ ਵਿੱਚ ਜਿਹੜਾ ਬੈਕਟੀਰੀਆ ਹੈ ਉਸਨੇ ਉਸ ਦੇ ਅੰਦਰੋਂ ਜਿਤਨਾ ਵੀ ਜਿਹੜੀ ਉਹਦੇ ਅੰਦਰ ਜਿਹੜਾ ਫੈਟਸ ਵਗੈਰਾ ਨੇ ਉਹਨਾਂ ਨੂੰ ਕਨਵਰਟ ਕਰ ਦਿੱਤਾ ਪ੍ਰੋਟੀਨ ਦੇ ਵਿੱਚ ਉਹਦੀ ਕੈਮੀਕਲ ਬਣਾਵਟ ਜਿਹੜੀ ਹੈ ਉਹਦੀ ਰਸਾਇਣਕ ਜਿਹੜੀ ਬਣਤਰ ਹੈ ਉਹ ਇਕਦਮ ਤਬਦੀਲ ਹੋ ਗਈ ਤੇ ਫਿਰ ਜਿਹੜੀ ਉਹ ਜਿਹੜਾ ਉਹ ਦਹੀਂ ਨੂੰ ਰਿੜਕ ਕੇ ਮੱਖਣ ਬਣਾ ਲਿਆ ਉਹ ਦਹੀਂ ਨਹੀਂ ਬਣ ਸਕਦਾ ਤੇ ਮੱਖਣ ਨੂੰ ਜੇ ਘਿਓ ਬਣਾ ਲਿਆ ਉਹ ਮੱਖਣ ਨਹੀਂ ਬਣ ਸਕਦਾ ਇਹ ਜਿਹੜਾ ਹੈ ਇਸ ਨੂੰ ਆਪਾਂ ਕਹਿੰਦੇ ਹਾਂ ਫਿਜ਼ਿਕ ਕੈਮੀਕਲ ਚੇਂਜ ਸੋ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਇੱਕ ਕੈਮੀਕਲ ਚੇਂਜ ਕਰ ਦਿੱਤਾ DNA ਹੀ ਬਦਲ ਦਿੱਤਾ ਭਾਵੇਂ ਸਮਾਂ 200 ਸਾਲ ਲੱਗ ਗਿਆ ਉਹਨਾਂ ਨੇ ਇੱਕ ਸਭਿਅਤਾ ਨੂੰ ਹੀ ਬਦਲ ਦਿੱਤਾ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਨਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਤਨੇ ਹੜ੍ਹ ਆਏ ਨੇ ਪੰਜਾਬ ਨੇ ਆਪਣੀ ਮਦਦ ਆਪ ਕਰ ਲਈ ਭਾਵੇਂ ਜਿਸ ਤਰ੍ਹਾਂ ਕੁਛ ਲੋਕ ਉਸਨੂੰ ਕਹਿੰਦੇ ਕਿ ਸਾਜ਼ਿਸ਼ ਸੀ ਜਾਂ ਪ੍ਰਾਕਿਰਤਿਕ ਸੀ ਜੋ ਵੀ ਸੀ ਪਰ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਗੁਣ ਭਰਿਆ ਉਹ ਸਭਿਅਤਾ ਚੇਂਜ ਕੀਤੀ ਉਸ ਦਾ ਹੀ ਨਤੀਜਾ ਹੈ ਵੱਡੇ ਵੱਡੇ ਹਿਸਟੋਰੀਅਨਸ ਵੀ ਕਹਿ ਰਹੇ ਨੇ ਕਿ ਇੱਕ ਵਾਰ ਪੰਜਾਬ ਦੀ ਧਰਤੀ

0: ਤੇ ਜਦੋਂ ਗੁਰੂ ਸਾਹਿਬ ਨੇ ਇਹ ਚੇਂਜ ਲਿਆਂਦੀ ਜਿਸ ਨੂੰ ਆਪਾਂ ਕਹਿੰਦੇ ਸਿੱਖੀ ਦੀ ਲੋੜ ਸੀ, ਤਾਂ ਮੁੜ ਕੇ ਦਰਾ ਖੈਬਰ ਦਾ ਜਿਹੜਾ ਰਸਤਾ ਹੈ ਬੰਦ ਹੋ ਗਿਆ। ਜਦੋਂ ਸਿੱਖ ਰਾਜ ਕਾਇਮ ਹੋਇਆ, ਸਿੱਖ ਰਾਜ ਦੇ ਜਾਣ ਤੋਂ ਬਾਅਦ ਵੀ ਕਿਸੇ ਧਾੜਵੀ ਨੇ ਉਸ ਪਾਸੋਂ ਹਮਲਾ ਹੀ ਨਹੀਂ ਕੀਤਾ, ਕਿਉਂਕਿ ਉਹ ਰਸਤਾ ਬਲਾਕ। ਇਹ ਵੱਡੀ ਚੇਂਜ। ਸੋ ਇਸੇ ਚੀਜ਼ ਵਾਸਤੇ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਨਾ, ਕਈ ਵਾਰੀ ਇਹ ਪੰਕਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਹਰ ਚਰਨ ਮਨ ਚਰਨ, ਮੈਨੂੰ ਪੰਕਤੀ ਫਿਰ ਭੁੱਲ ਜਾਂਦੀ ਕਈ ਵਾਰ, ਕਿ ਮੈਨੂੰ ਅਸਲ ਹਰ ਚਰਨ ਦੀ, ਹਰ ਚਰਨਾਂ ਦੀ ਪ੍ਰੀਤ ਚਾਹੀਦੀ। ਉੱਥੇ ਸਮੂਹਕ ਤੌਰ ਤੇ ਰਾਜ ਦੀ ਗੱਲ ਨਹੀਂ ਹੈ, ਇਹ ਇੰਡੀਵਿਜੁਅਲ ਅਪਰੋਚ ਹੈ ਜਿਹੜੀ ਕਿ ਹਰ ਵਿਅਕਤੀ ਕਹਿੰਦਾ ਕਿ ਵੀ ਮੈਨੂੰ ਕਿਸੇ ਤਖ਼ਤ ਦੀ ਲੋੜ ਨਹੀਂ ਹੈ, ਮੈਨੂੰ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤੀ ਦੀ। ਪਰ ਸਮੂਹਕ ਤੌਰ ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਬਿਆਨ ਕਰਦੇ ਨੇ ਭਾਈ ਗੁਰਦਾਸ ਜੀ, ਉਹ ਕਹਿੰਦੇ ਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਮਾਰਨ ਦੀ ਕੀ ਲੋੜ ਹੈ, ਸਿੱਕਾ ਰਾਜ ਦੀ ਇਹ ਗੱਲ ਹੈ। ਨਿਰਮਲ ਪੰਥ ਜਿਹੜਾ ਹੈ ਉਹ ਉਸਦਾ ਸਿੱਕੇ ਦੀ ਗੱਲ ਹੈ। ਉਹ ਇਸੇ ਕਰਕੇ ਗੁਰੂ ਸਾਹਿਬ ਨੇ ਇਸ ਨੂੰ ਹੌਲੀ ਹੌਲੀ ਇਨਸਾਨੀ ਕਿਰਦਾਰ ਨੂੰ ਇਤਨਾ ਬੁਲੰਦ ਲੈ ਗਏ ਕਿ ਉਹ ਇੰਨਾ ਸਟਰਾਂਗ ਹੋ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਜਿਹਨਾਂ ਦੇ ਬਾਰੇ ਆਮ ਮੁਹਾਵਰਾ ਹੈ, ਹਮ ਤੋਂ ਜਾਲੇ ਤੋਲ ਨਾ ਤਕੜੀ, ਨੰਗੀ ਕਰਦ ਕਵੀ ਨਾ ਪਕੜੀ, ਚਿੜੀ ਉੜੇ ਹਮ ਤੋਂ ਡਰ ਜਾਏ, ਮੁਗਲੂ ਸੇ ਕੈਸੇ ਲੜ ਪਾਏ। ਤੇ ਉਹੀ ਵਿਅਕਤੀ ਦਸਮ ਪਾਤਸ਼ਾਹ ਦੇ ਸਮੇਂ ਦਸਵੇਂ ਜਾਮੇ ਦੇ ਵਿੱਚ ਆ ਕੇ, ਜਾਂ ਦਸਵੀਂ ਪੀੜ੍ਹੀ ਜਿਹੜੀ ਉਹਨਾਂ ਲੋਕਾਂ ਦੀ, ਉਹ ਕੀ ਕਹਿ ਰਹੀ ਹੈ ਜਿਹਨਾਂ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਕਵੀ ਲਿਖਦੇ ਨੇ, ਸਵਾ ਲਾਖ ਸੇ ਏਕ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਂ। ਉਹ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਟੱਕਰ ਲੈਣ ਦਾ ਜੇਰਾ ਰੱਖਦਾ, ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ, ਘੱਟ ਗਿਣਤੀ ਚ ਹੁੰਦਿਆਂ ਵੀ ਜਿਨ੍ਹਾਂ ਨੇ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਚਾਲੀਆਂ ਨੇ ਲੱਖਾਂ ਦਾ, 10 ਲੱਖ ਦਾ ਮੁਕਾਬਲਾ ਕੀਤਾ। ਇਹ ਜੇਰਾ ਕਿੱਥੋਂ ਆਇਆ, ਇਹ ਪਰਿਵਰਤਨ ਕਿੱਥੋਂ ਆਇਆ? ਗੁਰੂ ਨਾਨਕ ਪਾਤਸ਼ਾਹ ਦੀ ਇਹੀ ਵੱਡੀ ਕਰਾਮਾਤ। ਹੋਰ ਜਿਹੜੀਆਂ ਪ੍ਰਾਕਿਰਤਿਕ ਕਰਾਮਾਤਾਂ ਨੇ ਉਹਨਾਂ ਦੇ ਵੀ ਤਾਂ ਗੁਰਮਤ ਬਲੀਵ ਹੀ ਨਹੀਂ ਕਰਦੀ। ਇੱਕ ਸਭਿਅਤਾ ਚੇਂਜ ਕਰ ਦਿੱਤੀ, ਇੱਕ ਸਿਵਕ ਚੇਂਜ ਜਿਹੜਾ, ਪਰਿਵਰਤਨ ਜਿਹੜਾ ਉਹ ਲਿਆਂਦਾ ਗਿਆ। ਆਪਾਂ ਇਸ ਤੇ ਹੋਰ ਵਿਚਾਰ ਕਰਾਂਗੇ, ਸਿੱਖੀ ਦੀ ਲੋੜ ਕਿਉਂ ਪਈ। ਪਰ ਇੱਕ ਪਾਸੇ ਦਾ ਇੱਕ ਡਾਇਮੈਂਸ਼ਨ ਇਹ ਵੀ ਹੈਗੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਇੱਕ ਅਜਿਹਾ ਬਲਵਾਨ ਕਿਰਦਾਰ ਪੱਖੋਂ ਵੀ, ਅਮਲੀ ਤੌਰ ਤੇ ਵੀ, ਗੁਫਤਾਰ ਪੱਖੋਂ ਵੀ ਬਲਵਾਨ ਸਿਪਾਹੀ ਬਣਾਇਆ। ਤਾਂ ਹੀ ਤੇ ਆਪਾਂ ਕਹਿੰਦੇ ਨਾ ਸੰਤ ਸਿਪਾਹੀ। ਜੇ ਰਾਜ ਦਾ ਕੰਸੈਪਟ ਨਾ ਹੁੰਦਾ ਸਮੂਹਕ ਰਾਜ, ਤਾਂ ਸਿਪਾਹੀ ਦੀ ਲੋੜ ਹੀ ਨਹੀਂ ਸੀ। ਸੋ ਗੁਰੂ ਸਾਹਿਬ ਨੇ ਸੰਤ ਸਿਪਾਹੀ ਦਾ ਜਿਹੜਾ ਕੰਸੈਪਟ ਹੈ, ਔਰ ਇਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਸਮਰੱਥ ਰਾਮਦਾਸ ਦੱਖਣ ਦੇ ਵਿੱਚ ਜਾ ਕੇ ਮਹਾਰਾਸ਼ਟਰ ਦੇ ਵਿੱਚ ਸ਼ਿਵਾਜੀ ਮਰਹੱਟਾ ਦਾ ਉਸਤਾਦ ਬਣਦਾ ਹੈ, ਗੁਰੂ ਬਣਦਾ ਹੈ ਉਹਨੂੰ ਵੀ ਇਸ, ਕਿਉਂਕਿ ਉਹ ਆਪਾਂ ਇਸ ਤੇ ਵਿਚਾਰ ਕਰਾਂਗੇ, ਸਮਾਂ ਨਹੀਂ ਹੈ ਇਸ ਵਕਤ। ਆਪਾਂ ਇਸੇ ਤੋਂ ਹੋ ਸਕਦਾ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ ਸ਼ੁਰੂ ਕਰਾਂਗੇ। ਆਓ ਮਤ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: कैलगरी 24 घंटे 7 दिन चलन वाला इको एक पंजाबी धार्मिक रेडियो, पंजाबी रेडियो 102.7 FM। धार्मिक प्रोग्रामा दा आनंद मानन ले आज ही अपने करा ते कारा दी रेडियो नू पंजाबी रेडियो 102.7 FM ते ट्यून करो। पंजाबी रेडियो।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इन्हां तों किसी भी तरह दे नवें ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीआं सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसीं पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: इन विद सागर तरिया जीवतियां मेमरिया। आज दा टॉपिक भी जड़ा है गुरमत मुताबक जीवन दा मनोरथ। गुरबाणी दे विच गुरु साहिब सानू साफ जीवन दा मकसद दसदे ने, स्पष्ट है। बेशक सानू होर कर्मकांडां वाल होर कई इहो जे कॉन्सेप्ट्स कह दो, संकल्प लै कह दो, जिन्हां दे बारे प्रेरणा दित्ती जांदी है साडे टाडियां द्वारा, साडे कथावाचकां द्वारा, पर कोई भी जीवन दे उस पक्ष नूं जिस दे विच जीवन दा मनोरथ है समझाण दी गल कोई नहीं करदा। जीवन दा मनोरथ असीं रोज नितनेम करते हैं, संध्या दे वेले बाणी पढ़ते हैं, नौ शब्दों का संग्रह है, सो दर सो पुरख, दो संग्रह दे विच ते पंचम पातशाह फरमाते ने पई प्राप्त मानुख ते हुरिया, गोबिंद मिलन की ए तेरी भैया। यही जीवन का मनोरथ है। पाओ जपजी साहब के आरंभ के गुरु नानक पातशाह सवाल करते हैं कि मनुख ने जो सच्यारा बनना है वह सच है, तो उस सच वर्गा गॉड गॉड लाइक उसके गुणा नु धारण करना ਕਿਵੇਂ ਹੋਣਗੇ? ਉਹ ਕਿਸੇ ਕਰਮਕਾਂਡ ਨਾਲ ਨਹੀਂ ਹੋਣਗੇ, ਬਲਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਉਸ ਮਕਸਦ ਨੂੰ ਸਮਝਦੇ ਹਾਂ। ਕਿਸੇ ਇੱਕ ਬਹੁਤ ਅੱਛੇ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਪਿਆਸ ਲੱਗੀ ਸੀ ਬੜੀ ਸ਼ਿੱਦਤ ਦੀ, ਪਰ ਪਾਣੀ ਜਿਹੜਾ ਕੋਲ ਸੀ ਉਹਦੇ 'ਚ ਜ਼ਹਿਰ ਸੀ, ਜੇ ਪੀ ਲੈਂਦੇ ਤਾਂ ਮਰ ਜਾਂਦੇ, ਜੇ ਨਾ ਪੀਂਦੇ ਤਾਂ ਵੀ ਮਰ ਜਾਂਦੇ। ਤੇ ਉਹ ਅੱਗੇ ਕਹਿੰਦਾ ਬਸ ਇਹੀ ਦੋ ਸਵਾਲ ਨੇ, ਇਹੀ ਦੋ ਮਸਲੇ ਨੇ ਜਿਹੜਾ ਜ਼ਿੰਦਗੀ ਪਰ ਹੱਲ ਨਹੀਂ ਹੋਏ, ਨਾ ਨੀਂਦ ਹੀ ਪੂਰੀ ਹੋਈ ਨਾ ਸੁਪਨੇ ਪੂਰੇ ਹੋਏ। ਵਕਤ ਨੇ ਕਿਹਾ, ਕਾਸ਼ ਸਮੇਂ ਦੀ ਗੱਲ ਆ ਗਈ, ਥੋੜਾ ਹੋਰ ਸਬਰ ਹੁੰਦਾ। ਸਬਰ ਨੇ ਕਿਹਾ, ਕਾਸ਼ ਥੋੜਾ ਹੋਰ ਵਕਤ ਹੁੰਦਾ। ਤੇ ਉਹ ਬੰਦਾ ਕਹਿੰਦਾ ਹੈ, ਸ਼ਿਕਾਇਤਾਂ ਤਾਂ ਬਹੁਤ ਨੇ ਇਹ ਜ਼ਿੰਦਗੀ ਤੇਰੇ ਨਾਲ, ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨਾਲੋਂ ਘੱਟ ਹੈ, ਜ਼ਿਆਦਾ ਹੈ, ਨਸੀਬ, ਯਾਨੀ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ ਹੋਇਆ। ਕਿੰਨੀ ਸੋਹਣੀ ਗੱਲ ਹੈ ਜਿਸ ਵਿੱਚ, ਜਿਸ ਨੂੰ ਕਿ ਆਪਾਂ ਜਦੋਂ ਬਾਬਾ ਫਰੀਦ ਜੀ ਦੇ ਇਸ ਕਥਨ ਨੂੰ ਲੈਂਦੇ ਹਾਂ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ। ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਵੀ ਜੀ। ਪਰ ਜੋ ਹੈ ਉਹਦੇ ਚ ਹੀ ਤੇਰਾ, ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ, ਕਿਉਂਕਿ ਗੌਰ ਨਾਲ ਦੇਖਿਆ ਜਾਏ ਤਾਂ ਸਾਡੇ ਕੋਲ ਬਹੁਤ ਹੈ, ਪਰ ਕਿਉਂਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨੇ, ਜੇ ਤਾਂ ਅਸੀਂ ਇਹ ਦੇਖੀਏ ਕਿ ਸਾਡੀਆਂ ਜਿਹੜੀਆਂ ਲੋੜਾਂ ਨੇ, ਜੋ ਜ਼ਰੂਰਤ ਤੇ ਜ਼ਿੰਦਗੀ ਹੈ, ਉਹ ਸਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਦਾ, ਸਾਨੂੰ ਕਿਸੇ ਸਮੱਸਿਆ ਚ ਪੈਣ ਦੀ ਲੋੜ ਨਹੀਂ, ਉਹਦੇ ਜ਼ਰੂਰ ਪੂਰੀਆਂ ਹੋ ਜਾਂਦੀਆਂ। ਇਹ ਪ੍ਰਾਕਿਰਤਿਕ ਹੈ, ਕੁਦਰਤ ਦਾ ਇੱਕ ਨਿਯਮ ਹੈ। ਜਿਸ ਅਸੀਂ ਕਹਿੰਦੇ ਨਾ ਕਿ ਕੀੜੇ ਨੂੰ ਪੱਥਰ ਦੇ ਵਿੱਚ ਵੀ ਰਿਜ਼ਕ ਦਿੱਤਾ ਜਾਂਦਾ, ਕਿਉਂਕਿ ਕੀੜੇ ਨੂੰ ਉਸਨੇ ਪੈਦਾ ਹੀ ਉੱਥੇ ਕੀਤਾ ਜਿੱਥੇ ਉਹਦੀ, ਉਹਦਾ ਜਿਹੜਾ, ਜਿਸਨੂੰ ਆਪਾਂ ਕਹਿੰਦੇ ਹਾਂ ਕਿ ਬਈ ਉਹਦਾ ਇਕੋਸਿਸਟਮ ਹੈ ਸੀ, ਜਿੱਥੇ ਉਹਦੀ ਰੋਜ਼ੀ ਪਹਿਲਾਂ ਮੌਜੂਦ ਸੀ। ਹੁਣ ਆਪਾਂ ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਗੱਲ ਕਹੀ ਕਿ ਬਈ ਸਭ ਤੋਂ ਪਹਿਲਾਂ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰੋ, ਕਰਮ ਕਾਂਡ ਨਾਲ ਨਹੀਂ, ਗੁਣਾਂ ਨਾਲ। ਜਪੁਜੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਪੀੜ੍ਹੀਆਂ ਦੇ ਵਿੱਚ, ਗੁਰੂ ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਗੁਣਾਂ ਨੂੰ, ਕਰਮ ਕਾਂਡ ਨੂੰ ਕਿਵੇਂ ਤਿਆਗ ਕੇ ਗੁਣਾਂ ਨੂੰ ਕਿਵੇਂ ਅਪਣਾਉਣਾ ਹੈ। 28ਵੀਂ ਪੌੜੀ ਹੈ ਜਪੁਜੀ ਸਾਹਿਬ ਦੀ, ਸੋਦਰ ਦੀ ਪੌੜੀ ਤੋਂ ਬਾਅਦ, ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ। ਜਿਹੜੀਆਂ ਵਸਤਾਂ, ਕਿਉਂਕਿ ਮੈਂ ਇੱਕ ਇੱਕ ਕਰਕੇ ਜ਼ਿਕਰ ਨਹੀਂ ਕਰਾਂਗਾ, ਸਮਾਂ ਆਪਣੇ ਕੋਲ ਇੰਨਾ ਨਹੀਂ ਆ, ਜੋਗੀ ਲੋਕ ਇਸਤੇਮਾਲ ਕਰਦੇ ਨੇ, ਮੁੰਦਰੀਆਂ ਪਾਉਂਦੇ ਨੇ, ਉਹ ਕਹਿੰਦੇ ਆ ਸੰਤੋਖ ਨੂੰ ਮੁੰਦਰੀਆਂ ਬਣਾ ਲੈ, ਸ਼ਰਮ ਪੱਤ ਝੋਲੀ ਮਿਹਨਤ ਨੂੰ ਉਹ ਭਾਂਡਾ ਬਣਾ ਲੈ ਜਿਸ ਦੇ ਵਿੱਚ ਤੂੰ ਮੰਗਦਾ ਹੈ, ਧਿਆਨ ਕੀ ਕਰੇ ਵਿਭੂ, ਜਿਹੜੀ ਸਵਾਹ ਮੰਗਦਾ ਮਲਦਾ ਹੈ, ਉਹ ਸਵਾਹ ਮਲਣ ਦੀ ਲੋੜ ਨਹੀਂ ਹੈ, ਧਿਆਨ ਨੂੰ ਹੀ ਉਹ ਵਿਭੂਤੀ ਬਣਾ ਲੈ। ਖਿੰਥਾ ਕਾਲ ਕੁਆਇਆ ਕੁਆਰੀ, ਕਾਇਆ ਕੁਆਰੀ ਜੁਗਤ ਡੰਡਾ ਪ੍ਰਤੀਤ। ਹੁਣ ਜਿਹੜੀਆਂ ਇਹ ਵਸਤਾਂ ਵੀ ਨੇ ਤੇਰੇ ਕੋਲ, ਇਸ ਨੂੰ ਤੂੰ ਜੁਗਤੀ ਸਮੇਂ ਦੇ ਅਨੁਕੂਲ ਆਪਣੀ ਪਾਓ, ਅੰਤ ਨੂੰ, ਮੌਤ ਨੂੰ ਚੇਤੇ ਰੱਖ। ਇਹ ਸਾਰੇ ਗੁਣਾਂ ਦੀ ਗੱਲ ਜਿਹੜੀ ਆ ਉਹਨਾਂ ਦੇ ਬਦਲੇ ਗੁਰੂ ਸਾਹਿਬ ਕਹਿੰਦੇ, ਕਰਮ ਕਾਂਡ ਨਹੀਂ। ਅਗਲੀ ਪੌੜੀ ਚ ਵੀ ਇਹੀ ਜ਼ਿਕਰ ਆਉਂਦਾ ਹੈ, ਭੁਗਤ ਗਿਆਨ ਦਇਆ ਭੰਡਾਰਨ। ਇਸ ਪੌੜੀ ਦੇ ਵਿੱਚ ਵੀ ਸਪਸ਼ਟ ਹੈ ਕਿ ਗਿਆਨ ਨੂੰ ਉਹ ਥਾਂ ਬਣਾ ਲੈ ਭੰਡਾਰਨ, ਜਿੱਥੇ ਲੰਗਰ ਵੰਡੀਦਾ ਉੱਥੇ ਉਹ, ਉੱਥੇ ਦਇਆ ਨੂੰ ਹੀ ਉਹ ਰੂਪ ਦੇ ਦੇ। ਤੇ ਇਸੇ ਤਰ੍ਹਾਂ ਜਪੁਜੀ ਸਾਹਿਬ ਦੀ ਅੰਤਲੀ ਪੌੜੀ ਚ ਇਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦੇ ਨੇ। ਕਹਿੰਦੇ ਆ ਜਿਹੜੀ ਅੰਤਲੀ ਪੌੜੀ ਦੇ ਵਿੱਚ ਜ਼ਿਕਰ ਆਉਂਦਾ ਹੈ ਸੁਨਿਆਰੇ ਦਾ, ਦੀ ਮਿਸਾਲ ਦਿੰਦੇ ਨੇ ਉੱਥੇ ਦੀ। ਤੇ ਐਰਣ ਉਹਦਾ ਜਿਹੜਾ ਉਹ ਜਿਹੜੀ ਜਿਹੜੀ ਉਹ ਆ ਉਹ ਜਿਸ ਤੇ ਲੋਹਾ ਕੁੱਟਿਆ ਜਾਂਦਾ ਹੈ ਜਾਂ ਸੋਨਾ ਜਿਸ ਤੇ ਥੱਲੇ ਰੱਖ ਕੇ ਜਿਸ ਤੇ ਉੱਪਰ ਥੋੜੀ ਮਾਰੀ ਜਾਂਦੀ ਹੈ। ਚੱਤ ਪਹਾਰਾ ਜਿਹੜੀ ਉਹ ਦੁਕਾਨ ਹੈ ਉਹ ਕਿਰਦਾਰ ਦੀ ਬਣਾ। ਤੇਰੇ ਅੰਦਰ ਗੁਣ ਧੀਰਜ ਚਾਹੀਦਾ ਸੁਨਿਆਰੇ ਵਰਗਾ, ਧੀਰੇ ਸੁਨਿਆਰ ਐਰਣ ਮਤ, ਮਤ ਨੂੰ ਸੋਚ ਨੂੰ ਅਕਲ ਨੂੰ ਜਿਹੜੀ ਯਾਨੀ ਕਿ ਜਿਸਨੂੰ ਐਰਣ ਕਹਿੰਦੇ ਆ ਜਿਸ ਦੇ ਉੱਪਰ ਕੁੱਟਦੇ ਨੇ ਉਹ ਮਤ ਨੂੰ ਬਣਾ ਲੈ। ਤੇ ਜਿਸ ਦੇ ਨਾਲ ਜਿਹੜੇ ਹਥੋੜੇ ਦੇ ਨਾਲ ਸੋਨੇ ਨੂੰ ਘੜਨਾ ਹੈ ਉਹ ਗਿਆਨ ਦੀ ਹੋਵੇ। ਫਿਰ ਇਸੇ ਤਰ੍ਹਾਂ ਨਾਲ ਯਾਨੀ ਕਿ ਉਹਦੇ ਵਿੱਚ ਪਾਓ ਖੱਲਾਂ ਜਿਹੜਾ ਜਿਹੜੀ ਉਹ ਧੋਂਕਣੀ ਹੈ ਜਿਸ 'ਚ ਫੂਕ ਮਾਰਦਾ ਹੈ ਉਹ ਅਕਾਲ ਪੁਰਖ ਦੇ ਪੈ ਦੀਆਂ ਅਗਨ ਤਪਤਾ ਉਹ ਜਿਸ ਅਗਨੀ ਦੇ ਨੂੰ ਬਾਲਣਾ ਹੈ ਉਹ ਤੇਰੇ ਪਰਾਸ਼ਰਮ ਦੀ ਤੇਰੀ ਮਿਹਨਤ ਦੀ। ਤੇ ਇਸ ਤਰ੍ਹਾਂ ਪਾਓ ਦਾ ਭਾਂਡਾ ਤਿਆਗ ਜਿਸ ਦੇ ਵਿੱਚ ਇਹ ਅੰਮ੍ਰਿਤ ਗੁਣਾਂ ਦਾ ਨਾ ਮਰਨ ਵਾਲੀ ਸ਼ੈ, ਗਿਆਨ ਦੀ ਸ਼ੈ, ਸ਼ਬਦ ਦੀ ਉਹ ਉਹਦੇ ਵਿੱਚ ਪਾ ਕੇ ਸ਼ਬਦ ਨੂੰ ਇਹੀ ਹਰ ਥਾਂ ਯਾਨੀ ਕਿ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਅਗਰ ਚਿਆਰਾ ਬਣਨਾ ਹੈ ਨਾ ਪਾਓ ਉਸਨੂੰ ਮਿਲਣਾ ਹੈ ਤੇ ਉਹਦੇ ਮਿਲਣ ਵਾਸਤੇ ਜਿਹੜੇ ਟੂਲਸ ਨੇ ਜਿਹੜੀਆਂ ਜਿਹੜੇ ਸੰਦ ਨੇ ਜਿਹੜੇ ਜਿਹੜੀਆਂ ਯੁਗਤੀਆਂ ਇਖਤਿਆਰ ਕਰਨੀਆਂ ਨੇ ਉਹ ਸਾਰੀਆਂ ਹੀ ਜਿਹੜੀਆਂ ਨੇ ਉਹ ਗੁਣਾਂ ਦੀਆਂ ਨੇ। ਪਾਓ ਆਪੇ ਨੂੰ ਸਵਾਰਨ ਦੀ ਗੱਲ ਹੈ। ਇਹੀ ਜੀਵਨ ਦਾ ਮਨੋਰਥ ਜਿਹੜਾ ਹੈ ਗੁਰਮਤ ਨੇ ਸਾਨੂੰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਜਾਂ ਗੁਰਮਤ ਫਲਸਫੇ ਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਇਸ ਦੇ ਮੋਢੀ ਨੇ, ਇਸ ਨੂੰ ਸਵਾਰਨ ਵਾਲੇ ਨੇ, ਇਸ ਨੂੰ ਨਿਖਾਰਨ ਵਾਲੇ ਨੇ, ਭਾਵੇਂ ਉਹਨਾਂ ਤੋਂ ਪਹਿਲਾਂ ਭਗਤ ਸਾਹਿਬਾਨ ਹੋਏ ਨੇ, ਉਹਨਾਂ ਦੀ ਬਾਣੀ ਵੀ, ਉਹਨਾਂ ਦਾ ਆਲਾ ਹੀ ਕਲਾਮ ਵੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ ਗੁਰੂ ਗ੍ਰੰਥ ਸਾਹਿਬ ਦੀ ਦੇ ਵਿੱਚ ਸ਼ੋਭਤ। ਉਹ ਸਾਰੇ ਦਾ ਜਿਹੜਾ ਉਹਨਾਂ ਦਾ ਇੱਕ ਮੈਥੋਡੋਲੋਜੀ ਸੀ, ਜਿਹੜਾ ਇੱਕ ਤਰੀਕਾਕਾਰ ਸੀ ਜਿਸ ਦੇ ਵਿੱਚ ਉਹ ਸਾਰੇ ਹੀ ਪੁਰਾਤਨ ਰੂਪਕਾਂ ਨੂੰ, ਪੁਰਾਤਨ ਮੈਟਾਫਰ ਜਿਸਨੂੰ ਆਪਾਂ ਕਹਿੰਦੇ ਹਾਂ, ਅਲੰਕਾਰ ਜਿਸਨੂੰ ਕਹਿੰਦੇ ਹਾਂ, ਪ੍ਰਤੀਕ ਜਿਹੜੇ ਵਰਤੇ ਗਏ ਨੇ, ਸ਼ਬਦਾਵਲੀ ਜਿਹੜੀ ਵਰਤੀ ਗਈ ਹੈ, ਉਹ ਸਾਰੀ ਦੀ ਸਾਰੀ ਉਹੀ ਵਰਤਮਾਨ ਸ਼ਬਦਾਵਲੀ ਜਿਹੜੀ ਭਾਰਤ ਦੀ ਸਰਜ਼ਮੀਨ ਦੇ ਉੱਪਰ ਲੋਕ ਜਾਣਦੇ ਸੀ, ਉਸ ਦੀ ਵਿਆਖਿਆ ਜਿਹੜੀ ਕੀਤੀ ਹੈ, ਉਸਨੂੰ ਜਿਹੜਾ ਡਿਫਾਈਨ ਕੀਤਾ ਹੈ, ਐਕਸਪਲੇਨ ਕੀਤਾ ਹੈ, ਉਹਦੀ ਪਰਿਭਾਸ਼ਾ ਜਿਹੜੀ ਉਹ ਬਦਲ ਦਿੱਤੀ, ਪਾਓ ਉਸਨੂੰ ਪੁਨਰ ਵਿਆਖਿਆ ਕੀਤੀ ਗਈ, ਰੀਡਿਫਾਈਨ ਕੀਤਾ ਗਿਆ। ਤੇ ਉਹ ਵੀ ਹਰ ਵਿਅਕਤੀ ਨੂੰ, ਹਰ ਕਿੱਤੇ ਦੇ ਲੋਕਾਂ, ਜਿਸ ਤਰ੍ਹਾਂ ਇੱਥੇ ਯੋਗੀਆਂ ਨੂੰ ਕਹਿ ਰਹੇ ਨੇ ਨਾ, ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਵਿਭੂਤ, ਠੀਕ ਆ। ਇਸੇ ਤਰ੍ਹਾਂ ਜਦੋਂ ਕਿਸਾਨ ਦੇ ਨਾਲ ਗੱਲ ਕਰਦੇ ਨੇ ਗੁਰੂ ਸਾਹਿਬ, ਤੇ ਕਿਸਾਨ ਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਿਉਂਕਿ ਸਮਾਂ ਨਹੀਂ ਮੈਨੂੰ ਐਕਸਪਲੇਨ ਕਰੋ, ਪਰ ਇੰਨਾ ਔਖਾ ਵੀ ਨਹੀਂ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਨ ਨੂੰ ਉਹ ਹਾਲੀ, ਉਹ ਹਾਲੀ ਲਾਹਣ ਵਾਲਾ ਬਣਾ ਲਿਆ, ਕਿਰਸਾਣੀ ਜਿਹੜੀ ਆ ਕਰਨੀ ਆਪਣੀ ਨੂੰ, ਅਮਲ ਨੂੰ ਕਿਰਸਾਣੀ ਸਮਝ, ਮਿਹਨਤ ਨੂੰ ਉਹ ਪਾਣੀ ਜਿਹੜਾ ਖੇਤ ਨੂੰ ਦੇਣਾ, ਤਨ ਨੂੰ ਖੇਤ ਬਣਾ, ਯਾਨੀ ਕਿ ਸਾਰਾ ਕੁਛ ਇਸੇ ਤਨ ਦੇ ਵਿੱਚ ਹੀ ਕਰਨਾ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ, ਜਿਸ ਤਰ੍ਹਾਂ ਖੇਤਾਂ ਨੂੰ ਸੁਹਾਗਾ ਬੀਜਦੇ, ਇਸ ਤਰ੍ਹਾਂ ਨਾਮ ਦੇ ਨਾਲ, ਨਾਮ ਬੀਜ ਇਸ ਸੰਤੋਖ ਵਰਗੇ ਸੁਹਾਗੇ ਨੂੰ, ਸੰਤੋਖ ਦੇ ਗੁਣ ਨੂੰ ਧਾਰਨ ਕਰ ਲੈ, ਤੇ ਤੇਰੀ ਰੱਖ ਗਰੀਬੀ ਵੇਸ, ਜਿਹੜਾ ਵੇਸ ਤੇਰਾ ਹੈ, ਜਿਹੜਾ ਤੇਰਾ ਤੇਰਾ ਜੀਵਨ ਹੈ, ਤੇਰੇ ਤੇਰੀ ਕਾਇਆ ਹੈ, ਉਹ ਇਹ ਆ ਕਿ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਗੱਲ ਕਰ, ਮਤ ਉੱਚੀ ਮਨ ਨੀਵੀਂ, ਹੋਮੇ ਵੀ ਨਹੀਂ ਪਰ ਨਾਲ ਦੀ ਨਾਲ ਸੋਚ ਦੀ ਉਡਾਰੀ ਬੜੀ ਮਹਾਨ ਹੈ, ਪਰ ਨਾਲ ਦੀ ਨਾਲ ਸਾਮਾਨ ਜਿਹੜਾ ਉਸਨੂੰ ਵੀ ਰੱਖਣਾ। ਸੋ ਇਸੇ ਤਰ੍ਹਾਂ ਪਾਓ ਕਰਮ ਕਰ ਜਮਸੀ ਸੇ ਕਰ ਭਗਤ ਦੇਖ, ਰਹਾਵ ਚ ਕਹਿੰਦੇ ਆ ਗੁਰੂ ਸਾਹਿਬ, ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ। ਜੀਵਕਾ ਤੇ ਹੈ ਪਰ ਉਸਨੂੰ ਮਾਇਆ ਤੋਂ ਬਚ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਾਦੋਲਾ ਸਵਾਲ ਕਰ ਗੁਜਰਾਤ ਦੇ ਵਿੱਚ, ਉਹ ਕਹਿੰਦਾ ਹੈ, ਹੋ ਸਕਦਾ ਮੈਂ ਪੰਕਤੀਆਂ ਪੂਰੀਆਂ ਜਿਹੜੀਆਂ ਨੇ ਉਹਦਾ ਜਿਹੜਾ ਸਵਾਲ ਹੈ ਜਿਸ ਤਰ੍ਹਾਂ ਉਸ ਤਰ੍ਹਾਂ ਕਿਸੇ ਲਿਖਤੀ ਇਹਦੇ ਵਿੱਚ ਨਹੀਂ ਆਇਆ ਹੈ। ਉਹਨੂੰ ਕਹਿੰਦਾ ਹੈ, ਔਰਤ ਕੀ ਤੇ ਤਿਆਗ ਕੀ, ਪੁੱਤਰ ਕੀ ਤੇ ਵਿਰਾਗ ਕੀ, ਦੌਲਤ ਕੀ, ਇੱਥੇ ਵੀ ਉਹ ਤਿਆਗ ਕਹਿੰਦਾ, ਹਿੰਦੂ ਕੀ ਤੇ ਪੀਰੀ ਕੀ, ਇਸ ਤਰ੍ਹਾਂ ਦੇ ਕੁਝ ਉਹਦੇ ਸ਼ਬਦ ਨੇ। ਤੇ ਗੁਰੂ ਸਾਹਿਬ ਦਾ ਜਵਾਬ ਹੈ, ਦੌਲਤ ਗੁਜ਼ਰਾਨ ਹੈ, ਔਰਤ ਇਮਾਨ ਹੈ, ਬੇਟਾ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਇੱਥੇ ਫਕੀਰੀ ਸ਼ਬਦ ਅਸਲੀ ਉਹਨੇ ਵਰਤਿਆ ਦਾ, ਦੌਲਤ ਕੀ ਤੇ ਫਕੀਰੀ ਕੀ। ਸੋ ਇਹ ਜਿਹੜਾ ਸਿਧਾਂਤ ਹੈ ਕਿ ਇਹ ਨਹੀਂ ਹੈ ਕਿ ਮੰਗ ਕੇ ਖਾਣਾ, ਕਾਲ ਕਰਕੇ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣ ਸਕੇ, ਪਰ ਜੀਵਨ ਦੇ ਵਿੱਚ ਗੁਣਾਂ ਦਾ ਧਾਰਨੀ ਹੋਣ ਦੇ ਨਾਲ ਹੀ ਪ੍ਰਾਪਤੀ ਹੋਏਗੀ। ਕਿਉਂ ਕਿ ਮਕਸਦ ਜੀਵਨ ਦਾ ਹੈ ਰੱਬ ਵਰਗਾ ਬਣਨਾ, ਜਿੰਨਾ ਕੋ ਬਣ ਸਕਦੇ ਹਾਂ ਪਾਓ ਰੱਬੀ ਗੁਣਾਂ ਨੂੰ, ਦਾਵੀ ਗੁਣਾਂ ਦਾ ਧਾਰਨੀ ਹੋਣਾ। ਇੱਥੇ ਹੀ ਆਪਾਂ ਅਗਲੀ ਪੰਕਤੀ ਚ ਦੇਖਦੇ ਹਾਂ ਹੁਣ ਹੱਟੀ ਕਰਨ ਵਾਲਿਆਂ ਨੂੰ ਕੀ ਉਪਦੇਸ਼ ਦਿੰਦੇ ਨੇ। ਹਾਟ ਹੱਟ ਕਰ ਆਰਜਾ, ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਰ, ਜਿਹੜੀ ਉਹ ਜਿਹਨਾਂ ਭਾਂਡਿਆਂ ਦੇ ਵਿੱਚ ਪਾ ਕੇ ਵਸਤਾਂ ਰੱਖੀਆਂ ਹੁੰਦੀਆਂ ਨੇ ਸਜਾ ਕੇ, ਇਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਓ ਵਣਜ ਕਰ, ਵਪਾਰੀਆਂ ਦੇ ਨਾਲ ਲੈ ਲਾਹਾ ਮਨ ਹੱਟ ਹੱਸ, ਇਸ ਤਰ੍ਹਾਂ ਜ਼ਿੰਦਗੀ ਚ ਖੁਸ਼ ਹੋ ਜਾ ਵਣਜਾਰਾ। ਅੱਗੇ ਫਿਰ ਵਣਜਾਰਿਆਂ ਨੂੰ ਜਿਹੜੇ ਯਾਨੀ ਕਿ ਜਿਹੜੇ ਵਪਾਰ ਕਰ ਰਹੇ ਨੇ, ਸੁਣ ਸਾਸਤ ਸੌਦਾਗਰੀ, ਜਿਹੜੇ ਵਪਾਰੀ ਨੇ, ਸੱਤ ਘੋੜੇ ਲੈ ਚੱਲ, ਖਰਚ ਬੰਨ, ਚੰਗਿਆਈਆਂ ਮਤ ਮਨ ਜਾਣੈ ਕੱਲ, ਆਲਸ ਵੀ ਨਹੀਂ ਕਰਨੀ, ਜਿਸ ਨੂੰ ਆਪਾਂ ਕਹਿੰਦੇ ਪ੍ਰੋਕਾਸਟੀਨੇਸ਼ਨ, ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹਿ ਮਹਲ। ਅੱਗੇ ਫਿਰ ਨੌਕਰ ਨੂੰ ਜਿਹੜਾ ਕਿਸੇ ਦੀ ਨੌਕਰੀ ਕਰ ਰਿਹਾ, ਲਾਏ ਚਿੱਤ ਕਰ ਚਾਕਰੀ, ਚਾਕਰ ਮਨ ਨਾਮ ਕਰ ਕੰਮ, ਬੰਨ ਬਦੀਆਂ ਕਰ ਤਾਵਣੀ, ਤਾਂ ਕੋ ਆਖੇ ਤਨ, ਨਾਨਕ ਵੇਖੇ ਨਦਰ ਕਰ ਚੜੇ ਚੋਗਣ। ਪਾਓ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਜਿੱਥੇ ਵੀ ਕੋਈ ਕਿਸੇ ਅਮਲ ਦੇ ਤਹਿਤ ਆਪਣੀ ਜੀਵਿਕਾ ਕਮਾ ਰਿਹਾ ਹੈ, ਅੱਜ ਦੇ ਯੁੱਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਰ ਪ੍ਰਕਾਰ ਦੀ ਲੋਇਰ ਹੈ, ਜੱਜ ਹੈ, ਡਾਕਟਰ ਹੈ, ਕੋਈ IAS ਅਫਸਰ ਹੈ, ਕੋਈ ਕਿਸੇ ਹੋਰ ਕੋਈ ਪੋਲੀਟੀਸ਼ੀਅਨ ਹੈ, ਸਾਰਿਆਂ ਨੂੰ ਉਹ ਕਹਿ ਰਿਹਾ ਕਿ ਬਈ ਤੁਹਾਡੇ ਕੰਮ ਦੇ ਵਿੱਚ ਨੇਕੀ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ। ਜੇ ਉਹੋ ਜਿਹਾ ਵਤੀਰਾ ਹਰ ਇੱਕ ਦਾ ਹੋ ਜਾਏਗਾ ਤੇ ਆਪਣੇ ਆਪ ਦੇ ਵਿੱਚ ਹੀ ਸਮਾਜ ਸੁਧਰ ਜਾਏਗਾ। ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਦੀ ਗੁਲਾਮੀ ਸਹਿੜੀ ਹੋਈ, ਗੁਲਾਮੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦਾ ਆਪਣਾ ਰਾਜ ਸੀ ਕਿਸੇ ਦੇ ਸੀ, ਹੋ ਸਕਦਾ ਹੈ ਕਿ ਪੱਛਮੀ ਲੋਕਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵਿੱਚ ਆਪਣਾ ਰਾਜ ਸੀ, ਗੁਲਾਮੀ ਸੀ, ਗੁਲਾਮੀ ਇੱਕ ਤਬਕੇ ਦੀ ਸੀ, ਬਾਕੀ ਸਾਰੇ ਹੀ ਇੱਕ ਤਰ੍ਹਾਂ ਦੀਆਂ ਸੋਸ਼ਲ ਚੇਨਸ ਦੇ ਵਿੱਚ, ਸਮਾਜਿਕ ਜ਼ੰਜੀਰਾਂ ਦੇ ਵਿੱਚ ਜਕੜੀ ਹੋਈ ਸੀ ਲੁਕਾਈ, ਕਰਮਕਾਂਡ ਦੇ ਨਾਂ ਤੇ, ਸੁੱਚ ਪ੍ਰਿਸ਼ਟ ਦੇ ਨਾਂ ਤੇ, ਊਚ ਨੀਚ ਦੇ ਨਾਂ ਤੇ, ਜਾਤ ਵਰਣ ਦੇ ਨਾਂ ਤੇ, ਯਾਨੀ ਕਿਸੇ ਵੀ ਖੇਤਰ ਦੇ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਜ਼ੰਜੀਰਾਂ ਸਨ, ਮਨੁੱਖ ਦੇ ਮਰਨ ਤੋਂ ਬਾਅਦ ਵੀ ਕਦੀ ਉਸਨੂੰ ਸ਼ਰਾਧ ਕਰਨੇ ਆ ਪਿਤਰਾਂ ਦੀ ਮੁਕਤੀ ਵਾਸਤੇ, ਕਦੀ ਕੋਈ, ਯਾਨੀ ਕਿ ਪੁਰਖਿਆਂ ਦੇ ਨਾਂ ਤੇ ਵੀ ਇੱਕ ਕਿਸਮ ਦੀ ਆਰਥਿਕ ਐਕਸਪਲਾਈਟੇਸ਼ਨ ਸੀ, ਉਹ ਵੀ ਕਾਹਦੇ ਲਈ, ਧਾਰਮਿਕ ਤੌਰ ਤੇ ਬਲੈਕਮੇਲ ਕਰਕੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਇਸ ਪੂਰੀ ਗੁਰਮਤ ਲਹਿਰ ਨੇ ਇੱਕ ਅਜਿਹੀ ਅਵੇਕਨਿੰਗ ਪੈਦਾ ਕੀਤੀ ਕਿ ਮਨੁੱਖ ਨੂੰ ਉਹਨਾਂ ਸਦੀਆਂ ਦੀਆਂ ਗੁਲਾਮੀ ਤੋਂ, ਜ਼ੰਜੀਰਾਂ ਤੋਂ ਆਜ਼ਾਦ ਕਰ ਦਿੱਤਾ। ਅੱਜ ਵੀ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਖਿੱਤੇ ਦੇ ਵਿੱਚ ਬੇਸ਼ੱਕ ਅਜੇ ਵੀ ਇਹ ਨਹੀਂ ਹੈ ਕਿ ਅਸੀਂ ਸੁਧਰੇ ਹੋਏ ਹਾਂ, ਫਿਰ ਵੀ ਸਾਡੇ ਕੁਛ ਨਾ ਕੁਛ ਕਿਸੇ ਲੈਵਲ ਤੱਕ ਜਾਤ ਪਾਤ ਹੈਗੀ ਆ, ਖਾਸ ਕਰ ਜਿਹੜੀ ਆਜ਼ਾਦੀ ਤੋਂ ਬਾਅਦ ਜਾਂ ਪਿਛਲੀ ਇੱਕ ਡੇਢ ਸਦੀ ਤੋਂ ਬਾਅਦ, ਸਿੱਖ ਰਾਜ ਦੇ ਜਾਣ ਤੋਂ ਬਾਅਦ ਜ਼ਿਆਦਾ ਇਹ ਹੋਈ ਹੈ, ਪਰ ਅੱਜ ਵੀ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਅਜੇ ਵੀ ਉਹ ਕੋਡ ਜਿਹੜਾ ਹੈ ਬਹੁਤ ਹੀ, ਮੈਂ ਇੱਥੇ ਤੱਕ ਐਕਸਪੀਰੀਅੰਸ ਕੀਤਾ ਹੋਇਆ ਕਿ ਮੈਂ ਜਬਲਪੁਰ ਜੇਲ੍ਹ ਦੇ ਵਿੱਚ ਸੀ, ਉਹਨਾਂ ਦਿਨਾਂ ਦੀ ਗੱਲ ਹੈ 1986 ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਸੀ, ਭਾਈ ਗੁਰਦੇਵ ਸਿੰਘ ਕੌਂਕੇ ਵੀ ਉੱਥੇ ਸੀ। ਇੱਕ ਹਵਾਲਦਾਰ ਕੁਰਸੀ ਤੇ ਨਹੀਂ ਬੈਠ ਰਿਹਾ ਕਿ ਉਹਦਾ ਸੰਤਰੀ ਜਿਹੜਾ ਉਹ ਬ੍ਰਾਹਮਣ ਹੈ, ਮੇਰੇ ਨਾਲ ਕਿਉਂਕਿ ਬੈਠ ਕੇ ਗੱਪਸ਼ਪ ਲਗਾਉਂਦੇ ਹੁੰਦੇ ਸੀ, ਬੈਠੇ ਸੀ ਬਾਹਰ, ਅਸੀਂ ਕੁਰਸੀ ਤੇ ਬੈਠੇ ਹੋਏ ਸਾਂ, ਹਵਾਲਦਾਰ ਨੂੰ ਮੈਂ ਕਿਹਾ, ਉਹ ਆਇਆ, ਮੈਂ ਕਿਹਾ ਜੀ ਬੈਠੋ, ਹੈਡ ਕਾਂਸਟੇਬਲ ਸੀ, ਉਹ ਕਹਿੰਦਾ ਨਹੀਂ ਨਹੀਂ ਨਹੀਂ ਇਹ ਖੜੇ ਨੇ, ਸੰਤਰੀ ਜਿਹੜਾ ਹੈ ਜਿਹੜਾ ਉਹਦੇ ਤੋਂ ਅਜੇ ਸੰਤਰੀ ਨੂੰ ਕੋਈ ਫੀਤੀ ਨਹੀਂ ਸੀ, ਉਹਨੂੰ ਤੇ 3 ਲੱਗੀਆਂ ਹੋਈਆਂ ਸੀ ਉਹਨਾਂ ਤੋਂ, ਕਹਿੰਦਾ ਨਹੀਂ ਇਹ ਖੜੇ ਹੈ, ਯਾਨੀ ਕਿ ਇਤਨੀ ਜ਼ਹਿਨੀ ਗੁਲਾਮੀ ਜਿਹੜੀ ਸੀ ਉਹ ਅਜੇ ਵੀ ਭਾਰਤ ਦੇ ਬਾਕੀ ਮੱਧ ਭਾਰਤ ਵਿੱਚ, ਦੱਖਣੀ ਭਾਰਤ ਵਿੱਚ ਅਜੇ ਵੀ ਹੈ। ਇਸ ਖਿੱਤੇ ਨੂੰ ਗੁਰੂ ਸਾਹਿਬਾਨ ਦੀ ਸੋਚ ਨੇ, ਉਸ ਰੈਵੋਲੂਸ਼ਨ ਨੇ, ਇਸੇ ਕਰਕੇ ਡਾਕਟਰ ਨਹੀਂ ਸਰਦਾਰ ਜਗਜੀਤ ਸਿੰਘ ਨੇ ਜਿਹੜੀ ਪੁਸਤਕ ਲਿਖੀ ਸੀ ਦੀ ਸਿੱਖ ਰੈਵੋਲੂਸ਼ਨ, ਸਿੱਖ ਇਨਕਲਾਬ, ਜਿਸਦਾ ਪੰਜਾਬੀ ਟਰਾਂਸਲੇਸ਼ਨ ਵੀ ਹੈਗਾ, ਉਹ ਇਸੇ ਕਰਕੇ ਇਸਨੂੰ ਇਨਕਲਾਬ ਹੀ ਕਿਹਾ ਗਿਆ, ਕਿਉਂ ਭਗਤ ਸਾਹਿਬ ਆ, ਭਗਤ ਦਾ ਮਤਲਬ ਹੀ ਹੈ ਇਨਕਲਾਬੀ ਪੁਰਸ਼। ਅੱਜ ਵੀ ਜੇ ਕਿਸੇ ਖਾਸ ਤਬਕੇ ਦੇ ਵਿੱਚ ਜਾ ਕੇ ਕਿਸੇ ਭਗਤ ਸਾਹਿਬਾਨ ਨੂੰ ਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ, ਸਤਿਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ। ਅਸਲ ਦੇ ਵਿੱਚ ਭਗਤ ਸ਼ਬਦ ਜਿਹੜਾ ਹੈ ਗੁਰੂ ਸਾਹਿਬਾਨ ਨੇ ਉਹਨਾਂ ਮਹਾਨ ਪੁਰਸ਼ਾਂ ਲਈ ਵਰਤਿਆ ਜਿਹੜੇ ਇੱਕ ਇਨਕਲਾਬੀ ਲਹਿਰ ਦੇ, ਕਿਉਂਕਿ ਉਸ ਮੂਵਮੈਂਟ ਨੂੰ ਹੀ ਭਗਤੀ ਮੂਵਮੈਂਟ ਕਹਿੰਦੇ, ਭਾਵੇਂ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹੋਏ ਆ, ਭਾਵੇਂ ਉਹਦੇ ਵਿੱਚ ਕਬੀਰ ਸਾਹਿਬ ਹੋਏ ਆ, ਭਾਵੇਂ ਰਾਮਾਨੰਦ ਜੀ ਹੋਏ ਜੋ ਉਹਨਾਂ ਸਾਰਿਆਂ ਦੇ ਗੁਰੂ ਸਨ, ਜਾਂ ਰਵਿਦਾਸ ਜੀ ਹੋਏ ਆ, ਉਸ ਮੂਵਮੈਂਟ ਨੂੰ ਹੀ ਭਗਤ ਮੂਵਮੈਂਟ ਕਹਿੰਦੇ ਆ। ਔਰ ਇਸੇ ਕਰਕੇ ਕਿਉਂਕਿ ਉਹ ਇੱਕ ਕ੍ਰਾਂਤੀ ਸੀ, ਤੇ ਉਹ ਕ੍ਰਾਂਤੀ ਸ਼ਬਦ ਹੀ ਜਿਹੜਾ ਹੈ ਉਹ ਭਗਤ ਸ਼ਬਦ, ਇਸੇ ਕਰਕੇ ਕਹਿੰਦੇ ਨਾ ਭਗਤਾਂ ਤੇ ਸੰਸਾਰੀਆਂ ਤਾਂ ਕਦੀ ਮੇਲ ਨਹੀਂ ਹੁੰਦਾ। ਉਹ ਇੱਕ ਇਨਕਲਾਬ ਦੇ ਰਾਹ ਤੇ ਤੁਰਦੇ ਆ, ਤੁਲਸੀਦਾਸ ਭਗਤ ਨਹੀਂ ਹੋ ਸਕਦੇ, ਸੰਤ ਕਹੋ ਜੋ ਮਰਜ਼ੀ ਹੋਰ ਪਦਵੀ ਦੇ ਦਿਓ, ਪਰ ਕਬੀਰ ਸਾਹਿਬ ਭਗਤ ਨੇ, ਕਿਉਂਕਿ ਉਹ ਇਨਕਲਾਬੀ ਨੇ। ਇਸੇ ਤਰ੍ਹਾਂ ਜਿਹੜੀ ਜੀਵਨ ਦੀ ਜਾਂਚ ਗੁਰਮਤ ਨੇ ਦੱਸੀ ਹੈ ਨਿਰਮਲ ਪੰਥ, ਉਹਦਾ ਮਨੋਰਥ ਹੀ ਇਹ ਸੀ ਕਿ ਬਈ ਇੱਕ ਤੇ ਮਨੁੱਖ ਦਾ ਮਨੋਰਥ ਸਪਸ਼ਟ ਹੋ ਜਾਏ, ਉਸਨੇ ਕਿਸੇ ਮਰਨ ਤੋਂ ਬਾਅਦ ਕਿਸੇ ਕਾਲਪਨਿਕ ਮੁਕਤੀ ਵੱਲ ਨਹੀਂ ਜਾਣਾ, ਉਸਨੇ ਅਕਾਲ ਪੁਰਖ ਨੂੰ ਮਿਲਣਾ ਹੈ। ਭਾਵ ਅਕਾਲ ਪੁਰਖ ਦੀ ਸਮਝ ਹੋਣ ਦੇ ਵਾਸਤੇ ਅਕਾਲ ਪੁਰਖ ਨੂੰ ਸਮਝਣਾ ਹੈ ਜਦੋਂ ਉਸਦੇ ਸਿਸਟਮ ਨੂੰ ਸਮਝਣਾ। ਇਸੇ ਕਰਕੇ ਉਸ ਦਾ ਜਿਹੜਾ ਲਕਸ਼ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਮੌਕਾ ਹੈ ਤੈਨੂੰ ਗਿਆਨ ਦੁਆਰਾ ਸਮਝ ਦੁਆਰਾ ਉਸ ਦੇ ਇਸ ਯਾਨੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਨਜ਼ਰੀਆ ਹੈ ਉਹ ਇਹ ਨਹੀਂ ਸੀ ਕਿ ਕਿਸੇ ਸੱਤਵੇਂ ਅਸਮਾਨ ਤੇ ਕੋਈ ਕੋਈ ਅਕਾਲ ਪੁਰਖ ਬੈਠਾ ਹੋਇਆ ਹੈ ਉਹ ਨਿਜ਼ਾਮ ਚਲਾ ਰਿਹਾ ਹੈ ਜਾਂ ਕਿਸੇ ਵਿਸ਼ੇਸ਼ ਸ਼ਾਮ ਦੀ ਮੂਰਤੀ ਦੇ ਵਿੱਚ ਉਹ ਬੈਠਾ ਹੋਇਆ ਹੈ। ਕਬੀਰ ਸਾਹਿਬ ਵੀ ਉਸਨੂੰ ਸਪਸ਼ਟ ਕਰ ਰਹੇ ਹੈ ਜਦੋਂ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜਾਂ ਇਸ ਮਨ ਕੋ ਕੋਈ ਖੋਜ ਉਪਾਈ, ਉੱਥੇ ਹੀ ਇਹ ਗੱਲ ਕਹਿੰਦੇ ਕਿਉਂ ਕਿਸੇ ਬਲਕਿ ਉਹ ਕਿਸੇ ਅਸਮਾਨ ਚ ਨਹੀਂ ਬੈਠਾ ਹੋਇਆ ਜਾਂ ਕਿਸੇ ਮੂਰਤੀ ਚ ਨਹੀਂ ਆ ਬਲਕਿ ਆਪਣੇ ਅੰਤਹਿਕਰਨ ਹਿਰਦੇ ਦੇ ਵਿੱਚ ਇਸ਼ਨਾਨ ਕਰ, ਅੱਖਾਂ ਦੇ ਨਾਲ ਉਸਨੂੰ ਨੇੜੇ ਦੇਖ, ਹਰ ਸ਼ਾਹ ਚ ਦੇਖ। ਕਿਉਂ? ਗੁਰੂ ਨਾਨਕ ਪਾਤਸ਼ਾਹ ਨੇ ਜਿਸ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ ਉਹ ਰੱਬ ਬਾਹਰ ਨਹੀਂ ਆ, ਜੇ ਬਾਹਰ ਹੈ ਤਾਂ ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ, ਪਰ ਉਹ ਮਨੁੱਖ ਨੂੰ ਉਸਦੀ ਭਾਲ ਜਿਹੜੀ ਹੈ ਬਾਹਰੋਂ ਨਹੀਂ ਕਰਨੀ, ਅੰਦਰੋਂ ਕਰਨੀ ਹੈ। ਗੁਰਮਤ ਦਾ ਨਜ਼ਰੀਆ ਹੈ ਤੇ ਉਸਦੇ ਵਾਸਤੇ ਗੁਣਾਂ ਦਾ ਧਾਰਨੀ ਹੋਣਾ ਹੈ, ਆਪਣੇ ਆਪ ਨੂੰ ਖੋਜਣਾ ਹੈ। ਕਉ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ, ਕਾਹੇ ਰੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੈ ਪਾਤੋਂ ਹੀ ਸੰਗ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਪਾਵੇ, ਵਣ ਕੰਡਾ ਮੋੜੇ ਵਸੀ ਰੱਬ ਹੈ ਆਲੀਏ ਜੰਗਲ ਕਿਆ ਟੁੰਡੇ। ਤੇ ਹਿਰਦੇ ਜੋ ਨੂੰ ਟੂੰਡਣ ਵਾਸਤੇ ਆਪਣੇ ਅੰਦਰ ਦੈਵੀ ਗੁਣਾਂ ਨੂੰ ਪ੍ਰਕਾਸ਼ਮਾਨ ਕਰਨਗੇ, ਉਸੇ ਤਰ੍ਹਾਂ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਵੇ। ਉਹ ਕਹਿੰਦੇ ਨੇ ਗੁਣ ਧਾਰਨ ਕਰਨੇ ਆ, ਪੰਜ ਪਸਾਏ ਪੰਜ ਗੁਆਏ, ਗੁਣਾਂ ਨੂੰ ਪੰਜ ਗੁਣਾਂ ਨੂੰ ਧਾਰਨ ਕੀਤਾ, ਪੰਜ ਗੁਣ ਭੱਜ ਗਏ। ਤੇ ਇਸੇ ਕਰਕੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ ਫਿਰ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Igual esto a ti se va de visfacera. Tora suave tra program de ese sedevich. Que a chapa vichar karangue. Gurbani no samjana te amal karna hi. Sikh de jivan da maror hai. आम तौर ते देखा जाता है, खासकर अजोके समय में जो पापियां का प्रभाव बहुत ज्यादा है, किसी एक शब्द नू चुन के ओनू बार बार रिपीट करना, जिसनों वो जाप कहते हैं, कि उस दे नाल वो सोचते हैं कोई प्राप्ति होएगी, जिसनों मंत्र जाप भी कहते हैं। गुरु साहिबान ने इस तरह के किसी भी मंत्र जाप की कोई व्यवस्था जी प्रवान नहीं की। इथों तक कि ध्यान लगाना ध्यान हटाना इन्हों चीजा भी रद्द किया होया सी। जदों जपजी साहब की पहली पौड़ी ही श्रवण करते हैं या उसनों पढ़ते हैं, उसके मुताबक गल करते हैं समझते हैं, तो उतों ही शुरू हो जाता है हर प्रकार की हो जी सोच का खंडन हो जाता है। तो उसनों गुरु साहिबान कहते हैं कि ये यूजलैस है, ये कुछ प्राप्त नहीं। जिमें सोचा है सोच ना हो गई जे सोची ना, इतने पाओ सुच करने पाओ तीर्थां ते इशनान करना कोई प्राप्त नहीं होता। चुप है चुप ना हो गई जे लाए रहा लेता, इतने समाधि ला के मौन धार के बैठन रिजेक्ट किया गया है। भुखिया भुख ना उतरी जे बन्ना पुरियां पार, वो व्यक्ति जिसकी दृष्टि ही भुख नाल जिसकी अख नहीं रजदी, उन्होंने तुसी किन्ना भी कुछ पदार्थ दे दे उन्हें कभी सैटिस्फाइड नहीं होना। वो सबर संतोख वाली गल नहीं आनी, बल्कि इथों तक के सृष्टि का सिद्धांत ही प्रकृति का सहस खटे लख उठता आवे तृप्त ना आवे माया पाछे पावे, उसकी बेटी हो जी हो जाती है कि फिर सहस जान भा लख हो देखना चले। किनिया भी ट्रिक किन्ने भी आसन किन्ना कुछ होर जड़िया चीजा ने इन्हों करके कर्मकांड करके कुछ प्राप्ति नहीं होनी, ये गुरमत का फैसला है। गुरमत का फैसला है कि केवल प्राप्ति होनी है, हुक्म की रजा च राजी रह के। उस हुक्म की रजा च राजी किवें रहना है, इसे वास्ते सानू गुरबाणी नू पढ़ना है, गुरबाणी नू समझना है, ते गुरबाणी कि उस समझ नूं अपने ते लागू कर अमली तौर ते। अमल विच गुरबाणी अनुसार जीवना है, उस दे हर एक पहलू नूं गुरु साहिबान ने भगत साहिबान ने विचारिया। कि गुरु साहब ने एक खजाना एकत्र करके दिता जिथे जीवन दे संबंधी हर सवाल का हर औकड़ का समाधान हर सवाल का जवाब हर समस्या का समाधान ते जिंदगी किवें जीनी है यदा मार्गदर्शन जड़ा है चानण के रूप दे विच, क्योंकि गुरबाणी नूं गुरु साहिब ने चानण किया। गुरबाणी इस जग में चानण करम वसे मानिया है, इसे करके इस चानण नूं शब्द नूं जदों आपां शब्द सरवण कर रहे सी, सतगुर शब्द उजारो दीपा बिनसै अंधकार तह मंदर खुली कोठड़ी रतने नूं, इस सरूर शरीर रूपी मंदिर दे हनेरी इस मंदिर दे अंदर मन दे मंदिर अंदर
ਜਦੋਂ ਸਤਿਗੁਰੂ ਦੇ ਦੀਪਕ ਦਾ, ਸਤਿਗੁਰੂ ਦੇ ਚਾਨਣ ਦਾ, ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਇਹਦੇ ਅੰਦਰੋਂ ਜਹਾਲਤ ਦਾ ਹਨੇਰਾ ਸਦਾ ਸਦਾ ਲਈ ਮਿਟ ਗਿਆ ਤੇ ਇਹਦੇ ਅੰਦਰ ਜਿਹੜੇ ਗੁਣ ਸੁਭਾਇਮਾਨ ਸਨ, ਹੀਰਿਆਂ ਵਰਗੇ, ਰਤਨਾਂ ਵਰਗੇ, ਉਹ ਚਮਕ ਉੱਠੇ, ਉਹ ਦ੍ਰਿਸ਼ਟੀਗੋਚਰ ਹੋਏ। ਪਾਓ ਇਨਸਾਨ ਦੇ ਅੰਦਰ ਉਸ ਪ੍ਰਭੂ ਦੀ ਮੌਜੂਦਗੀ ਹੈਗੀ ਆ, ਪਰ ਉਸਦੇ ਮੌਜੂਦਗੀ ਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੋਏਗਾ ਜਦੋਂ ਸ਼ੁਭ ਗੁਣਾਂ ਦਾ ਧਾਰਨੀ ਹੋਏਗਾ। ਸਾਰਾ ਖੇਲ ਹੀ ਜਿਹੜਾ ਹੈ ਗੁਣਾਂ ਤੇ ਉਹ ਆਉਂਦਾ ਤੇ ਇਸੇ ਹੀ ਖੇਲ ਦੇ ਵਿੱਚ ਗੁਰਬਾਣੀ ਅਨੁਸਾਰ ਜਿਹੜੇ ਕਾਲਪਨਿਕ ਸਵਰਗ ਤੇ ਨਰਕ ਨੇ ਉਹ ਵੀ ਇਸੇ ਜੀਵਨ ਦੇ ਵਿੱਚ ਇੱਥੇ ਹੀ ਨੇ, ਕਿਤੇ ਹੋਰ ਨਹੀਂ ਹੈ। ਕਿਉਂਕਿ ਗੁਰਬਾਣੀ ਨੇ ਜਿਸ ਮੁਕਤੀ ਦਾ ਜ਼ਿਕਰ ਆਉਂਦਾ ਹੈ ਥਰੂਆਊਟ ਹਿੰਦੂ ਮਾਇਥੋਲੋਜੀ, ਹਿੰਦੂ ਗ੍ਰੰਥਾਂ ਸ਼ਾਸਤਰਾਂ ਚ, ਅੱਠ ਦਰਸ਼ਨ ਦੇ ਵਿੱਚ ਜਾਂ ਭਾਰਤੀ ਪਰੰਪਰਾ ਦੇ ਵਿੱਚ ਵੇਦ ਜਿਹੜੇ ਨੇ ਉਹਨਾਂ ਦੇ ਵਿੱਚ, ਗੁਰਬਾਣੀ ਦੇ ਵਿੱਚ ਕਿਸੇ ਵੀ ਥਾਂ ਤੇ ਮਰਨ ਨਾਲ ਕਿਸੇ ਮੁਕਤੀ ਦੀ ਪ੍ਰਾਪਤੀ ਦਾ ਜ਼ਿਕਰ ਨਹੀਂ। ਕਿਉਂਕਿ ਗੁਰਮਤ ਇਹ ਮੰਨਦੀ ਹੈ ਕਹੋ ਨਾਨਕ ਗੁਰਹੁਕਮ ਚੁਕਾਇਆ ਨਾ ਕੋ ਮਰੇ ਨਾ ਆਵੇ ਜਾਇਆ। ਸੋ ਜੇ ਹੁਣ ਕੋਈ ਇਹ ਕਹੇ ਕਿਸੇ ਕਾਲਪਨਿਕ ਸੰਸਾਰ ਦੀ ਗੱਲ ਤੇ ਗੁਰੂ ਨਾਨਕ ਪਾਤਸ਼ਾਹ ਬਾਵਾ ਜੇ ਬੁਲੰਦ ਕਹਿੰਦੇ ਆ, ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀ ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮੇਂ। ਕਿਉਂਕਿ ਜਿਹੜਾ ਸਰੀਰ ਏ ਇਹ ਤੇ ਕਿਤੇ ਜਾ ਨਹੀਂ ਸਕਦਾ। ਬੜੀਆਂ ਉਦਾਹਰਣਾਂ ਨੇ, ਸੇਠ ਦੁਨੀ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੂਈ ਦਿੱਤੀ ਸੀ ਕਿ ਛੋਟੀ ਜਿਹੀ ਵਾਸਤੇ, ਸਮਝਾਉਣਾ ਇਹੀ ਸੀ ਨਾ ਜੇ ਕਿਤੇ ਕੋਈ ਚੀਜ਼ ਫਿਜ਼ੀਕਲ ਜਾਂਦੀ ਹੁੰਦੀ ਜੇ ਸਰੀਰ ਹੀ ਜਾਂਦਾ ਹੋਣਾ। ਇਹ ਕਹਿਣ ਲੱਗੇ ਮੈਨੂੰ ਮੇਰੀ ਸੰਭਾਲ ਕੇ ਰੱਖੀ, ਮੈਂ ਕਿਸੇ ਅਗਲੇ ਜਹਾਨ ਚ ਸੋ ਕਾਲ ਜਿਹੜਾ ਜਹਾਨ ਹੈ ਉੱਥੋਂ ਤੇਰੇ ਕੋਲੋਂ ਵਸੂਲ ਲਵਾਂ। ਕਿਉਂਕਿ ਹੋ ਸਕਦਾ ਹੈ ਕਿ ਉਹਨੇ ਗੱਲਾਂ ਗੱਲਾਂ ਚ ਉਸ ਜਹਾਨ ਦੀ ਗੱਲ ਕੀਤੀ ਜਦੋਂ ਘਰ ਆਇਆ, ਘਰਵਾਲੀ ਨੂੰ ਕਿਹਾ ਕਿ ਸੂਈ ਸੰਭਾਲ ਕੇ ਰੱਖਣੀ ਆ, ਇਹ ਗੁਰੂ ਸਾਹਿਬ ਨੇ ਵਾਅਦਾ ਕੀਤਾ। ਉਹ ਕਹਿਣ ਲੱਗੀ ਗੁਰੂ ਸਾਹਿਬ ਨੂੰ ਇਹ ਵੀ ਪੁੱਛ ਕੇ ਆਓ ਕਿ ਭਾਈ ਇਹ ਤਾਂ ਲੈ ਕੇ ਕਿੱਦਾਂ ਜਾਵਾਂਗਾ, ਮੇਰਾ ਸਾਰਾ ਕੁਛ ਤੇ ਮੈਂ ਕੁਛ ਵੀ ਨਾਲ ਲੈ ਜਾ ਸਕਦਾ। ਇੱਕ ਸਮਝਾਉਣ ਦੀ ਗੱਲ ਸੀ ਗੁਰੂ ਸਾਹਿਬ ਨੇ, ਉਸਨੂੰ ਸਮਝ ਵੀ ਆ ਗਈ ਕਿ ਵਾਕਈ ਮੈਂ ਇਸ ਚੋਂ ਕੁਛ ਵੀ ਨਹੀਂ ਲੈ ਜਾ ਸਕਦਾ, ਸੂਈ ਕਿਵੇਂ ਲੈ ਜਾਵਾਂ। ਇਹ ਕੰਸੈਪਟ ਗੁਰੂ ਸਾਹਿਬ ਨੇ ਇਸੇ ਕਰਕੇ ਦਿੱਤਾ ਬਾਣੀ ਦੇ ਅਨੁਸਾਰ ਕਿ ਨਾਨਕ ਇਹ ਨਾ ਜਾਪੇ ਕਿੱਥੇ ਜਾ ਸਕੇ, ਇਹ ਤਾਂ ਪਤਾ ਹੀ ਨਹੀਂ ਲੱਗ ਸਕਦਾ ਕਿ ਜਿਹੜਾ ਇਹ ਵਿਅਕਤੀ ਹੈ, ਜਿਹੜਾ ਜੀਵ ਹੈ, ਕਿੱਥੇ ਜਾ ਕੇ ਸਮਾ ਜਾਂਦਾ, ਕਿੱਥੇ ਜਾ ਕੇ ਮਿਲ ਜਾਂਦਾ। ਪਰ ਦੂਸਰੇ ਪਾਸੇ ਉਹ ਇਸੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਆ, ਸਭ ਮੈਂ ਜੋਤ ਜੋਤ ਹੈ ਸੋਏ, ਕਿਸ ਦੇ ਚਾਨਣ ਸਭ ਨੇ ਚਾਨਣ, ਕਿ ਜਿਹੜਾ ਸਮੁੱਚੇ ਸੰਸਾਰ ਦੇ ਵਿੱਚ ਜੀਵਾਂ ਦੇ ਅੰਦਰ ਜਿਹੜੀ ਜੋਤ ਹੈ ਉਹ ਉਸੇ ਇੱਕ ਵਾਹਿਦ ਹਸਤੀ ਦੀ, ਉਹੀ ਹਰ ਥਾਂ ਪ੍ਰਕਾਸ਼ਮਾਨ ਹੁੰਦੀ ਤੇ ਉਹ ਸਾਰਾ ਹੀ ਜਿਹੜਾ ਗਿਆਨ ਹੈ, ਉਹ ਸਾਰੀ ਹੀ ਜਿਹੜੀ ਸਮਝ ਹੈ, ਉਹ ਹਰ ਥਾਂ ਜਿਸ ਨੂੰ ਅਸੀਂ ਆਤਮਾ ਦਾ ਨਾਂ ਲੈਂਦੇ ਹਾਂ, ਉਹ ਉਸੇ ਦੇ ਹੀ ਜੋਤ ਦਾ ਸਦਕਾ, ਉਸੇ ਹੀ ਬ੍ਰਹਿਮੰਡੀ ਆਤਮਾ ਦਾ ਸਦਕਾ
ਆਤਮਾ ਨੇ ਬਾਡੀ ਦੇ ਅੰਦਰ, ਕਿਉਂਕਿ ਬਾਡੀ ਦੇ ਅੰਦਰ ਜਿਹੜਾ ਇਹ ਦਿਮਾਗ ਰੂਪੀ ਜਿਹੜਾ ਮਟੀਰੀਅਲ ਹੈ, ਇਹੀ ਦਸਮ ਦੁਆਰ ਵੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾਏ, ਦਸਵਾਂ ਦੁਆਰ ਜਿਹੜਾ ਹੈ ਉਹ ਮਨੁੱਖ ਦਾ ਚੇਤਨ ਮਨ ਹੈ, ਤੇ ਇਹ ਕਿਸੇ ਕਿਸੇ ਦਾ ਹੀ ਜਿਹੜਾ ਪੂਰਾ ਉਜਾਗਰ। ਇਹ ਮਨ ਜਿਹੜਾ, ਕਿਉਂਕਿ ਇਹ ਜਿਹੜਾ ਦਸਵਾਂ ਦੁਆਰ ਹੈ ਇਹ ਕੋਈ ਭੌਤਿਕ ਨਹੀਂ ਹੈ, ਫਿਜ਼ੀਕਲ ਨਹੀਂ ਹੈ, ਇਹ ਵਿਚਾਰ ਦਾ ਗਿਆਨ ਦਾ ਸਾਧਨ ਹੈ। ਬੇਸ਼ੱਕ ਇਹ ਸਾਰੀ ਮੈਮਰੀ ਜਿਹੜੀ ਹੈ ਸਾਡੇ ਬ੍ਰੇਨ ਦੇ ਅੰਦਰ, ਸਾਡੇ ਨਿਊਰਾਨ ਦੇ ਅੰਦਰ ਉਸੇ ਤਰ੍ਹਾਂ ਸਟੋਰ ਹੁੰਦੀ ਹੈ। ਜੇ ਦਿਮਾਗ ਨੂੰ ਕਿਸੇ ਨੂੰ ਸੱਟ ਲੱਗ ਜਾਏ ਸਭ ਕੁਝ ਭੁੱਲ ਜਾਂਦਾ, ਇਹ ਉੱਥੇ ਸਟੋਰ ਪਈ ਹੋਈ। ਤੇ ਜੀਵਨ ਜਿਹੜਾ ਹੈ ਇਹ ਚੱਲ ਰਿਹਾ ਹੈ, ਕਿਉਂਕਿ ਇਹ ਇੱਕ ਭੌਤਿਕ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਜਿਸ ਵੇਲੇ ਇਸ ਧਰਤੀ ਦੇ ਉੱਪਰ ਅੱਜ ਤੋਂ ਸਾਢੇ 4 ਕਰੋੜ ਸਾਲ ਪਹਿਲਾਂ, ਜਾਂ ਸਵਾ ਕੋਈ 4 ਕਰੋੜ ਸਾਲ, ਮਤਲਬ ਕਰੋੜ ਨਹੀਂ ਬਲਕਿ ਅਰਬ ਸਾਲ ਪਹਿਲਾਂ, ਜੜ ਤੋਂ ਚੇਤਨ ਬਣਿਆ, ਜਿਸ ਨੂੰ ਆਪਾਂ ਵਿਗਿਆਨ ਦੀ ਸਟੱਡੀ ਦੇ ਵਿੱਚ ਕਹਿੰਦੇ ਹਾਂ ਬਾਇਓਜੈਨਸਿਸ। ਕਿਵੇਂ ਇਹ ਜੀਵ ਚੇਤਨ ਹੋਇਆ, ਯੂਨੀਸੈਲੂਲਰ ਬਣਿਆ, ਜਿਹੜਾ ਜੀਵਨ ਸੀ, ਤੇ ਇਹੀ ਵਿਕਸਿਤ ਹੁੰਦਾ ਹੁੰਦਾ ਅੱਜ ਸੰਸਾਰ ਦੇ ਉੱਪਰ ਆਪਾਂ ਜਿਹੜੀਆਂ ਪ੍ਰਜਾਤੀਆਂ ਦੇਖਦੇ ਹਾਂ। ਪਰ ਇੱਕ ਸਟੱਡੀ ਦੇ ਮੁਤਾਬਕ ਜਿੰਨਾ ਜੀਵਨ ਅੱਜ ਧਰਤੀ ਦੇ ਉੱਪਰ ਕੋਈ 87 ਮਿਲੀਅਨ ਜੀਵਨ ਹੈ, ਤੇ ਇਹਦੇ ਵਿੱਚੋਂ ਇਹ ਕੇਵਲ 5% ਹੈ ਜਿਹੜਾ ਸੰਸਾਰ ਦੀ ਹੋਂਦ ਤੋਂ ਲੈ ਕੇ ਅੱਜ ਤੱਕ ਜਿਹੜਾ ਜੀਵਨ ਆਇਆ। ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਨੇ ਉਹ ਐਕਸਟਿੰਕਟ ਹੋ ਗਈਆਂ, ਆਈਆਂ ਤੇ ਚਲੀਆਂ ਗਈਆਂ। ਇਹ ਸਾਰਾ ਕੁਦਰਤ ਦਾ ਖੇਡ ਹੈ, ਅਕਾਲ ਪੁਰਖ ਦੇ ਹੁਕਮ ਦਾ ਪਸਾਰਾ ਹੈ। ਕਦੋਂ ਕੋਈ ਚੀਜ਼, ਇਨਸਾਨ ਦੀ ਹੋਂਦ ਵੀ ਜਿਹੜੀ ਹੈ ਬਾਈ ਚਾਂਸ ਕੁਦਰਤ ਦਾ ਖੇਡ ਹੈ ਕਿ ਅਫਰੀਕਾ ਦੇ ਵਿੱਚ ਪੂਰਬ ਤੋਂ ਪੱਛਮ ਨੂੰ ਡਿਵਾਈਡ ਕਰਨ ਵਾਲੀ ਇੱਕ ਪਹਾੜੀ ਉਭਰ ਕੇ ਆ ਗਈ, ਕਿਉਂਕਿ ਟਾਈਟੈਨਿਕ ਪਲੇਟਾਂ ਦਾ ਜਦੋਂ ਤੇ ਦੂਜੇ ਪਾਸੇ ਬਾਰਿਸ਼ਾਂ ਦਾ ਜਿਹੜਾ ਜਿਹੜੀ ਮੌਨਸੂਨ ਸੀ ਰੁਕ ਜਾਂਦੀ ਸੀ, ਤੇ ਬਾਰਿਸ਼ਾਂ ਘੱਟ ਹੋਣੀਆਂ ਸ਼ੁਰੂ ਹੋਈਆਂ, ਵੱਡੇ ਦਰਖਤਾਂ ਦੀ ਥਾਂ ਤੇ ਛੋਟੇ ਛੋਟੇ ਜ਼ਮੀਨ ਤੇ ਕਾਫੂਸੀ ਹੋਣ ਲੱਗਾ, ਛੋਟੇ ਦਰਖਤ ਹੋਣ ਲੱਗੇ, ਤੇ ਜਿਹੜੇ ਇਹ ਜਿਹਨਾਂ ਨੂੰ ਪਹਿਲਾਂ ਪ੍ਰਾਈਮੇਟਸ ਕਹਿੰਦੇ ਸੀ, ਫਿਰ ਪ੍ਰਾਈਮ ਜਿਸ ਤਰ੍ਹਾਂ ਦੂਸਰਾ ਨਾਂ ਜਿਹੜਾ ਇਹਨਾਂ ਦਾ ਹੈ ਗ੍ਰੇਟ ਐਪਸ, ਉਹ ਇਹਨਾਂ ਨਾਲੋਂ ਅਲੱਗ ਨੇ। ਸਭ ਪ੍ਰਾਈਮੇਟਸ ਇੱਕ ਇਹੋ ਜਿਹੀ ਬੰਦਰਾਂ ਵਰਗੀ ਜਾਤੀ ਸੀ ਜਿਸ ਨੂੰ ਦਰਖਤਾਂ ਤੋਂ ਉਤਰ ਕੇ ਜ਼ਮੀਨ ਤੇ ਵੀ ਆਉਣਾ ਪਿਆ। ਇਸ ਤਰ੍ਹਾਂ ਵਿਕਸਿਤ ਹੁੰਦੇ ਹੁੰਦੇ ਇੱਕ ਜਾਤੀ ਐਸੀ ਵੀ ਆਈ ਜਿਸ ਨੇ 2 ਪੈਰਾਂ ਤੇ ਤੁਰਨਾ, ਕਿਉਂਕਿ ਜ਼ਮੀਨ ਤੇ ਚੱਲਣ ਵਾਸਤੇ ਫਾਸਟ ਵੀ ਰਹਿਣਾ ਸੀ, 2 ਪੈਰਾਂ ਤੇ ਖੜੇ ਹੋ ਕੇ ਵੀ ਦੇਖਣਾ ਸੀ, ਕਾਹ ਦੇ ਮੈਦਾਨਾਂ ਚੋਂ ਆਪਣੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਸੀ। 2 ਪੈਰਾਂ ਤੇ ਬਾਈਪੈਡਲ ਹੋ ਗਈ, ਟੈਟਰਾਪੋਡਸ ਤੋਂ ਬਾਈਪੈਡਲ, ਕੋਈ ਜ਼ਿਆਦਾ ਦੂਰ ਨਹੀਂ, 1 ਕਰੋੜ ਸਾਲ ਦੇ ਵਿੱਚ ਵਿੱਚ ਹੀ ਸਾਰਾ ਕੁਛ ਹੋਇਆ। ਤੇ ਉਹਨਾਂ ਪੂਰਵਜਾਂ ਦੀਆਂ ਜਾਤੀਆਂ ਅੱਗੇ ਡਿਵਾਈਡ ਹੋ ਗਈਆਂ ਹਾਲਾਤ ਦੇ ਕਰਕੇ, ਕਈ ਚੀਜ਼ ਕਾਰਨਾਂ ਦੇ ਕਰਕੇ ਇਨਸਾਨ ਜਿਹੜਾ ਵਜੂਦ ਚ ਆਇਆ, ਹੌਲੀ ਹੌਲੀ ਇੱਥੇ ਪਹੁੰਚ ਗਿਆ। ਪਰ ਇਸ ਇਨਸਾਨੀ ਜਿਹੜਾ ਅੱਜ ਜਿਸ ਨੂੰ ਅਸੀਂ ਹੋਮੋ ਸੈਪੀਅਨਸ ਕਹਿੰਦੇ, ਇਸ ਵਰਗੀ
ਜਿਸ ਨੂੰ ਆਪਾਂ ਹੋਰ ਜਾਤੀਆਂ ਜਿਹੜੀਆਂ ਸੀ 21 ਜਾਤੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਨਿਆਂਡਰਥੈਲਸ ਕਹਿ ਜਾਂਦਾ ਹੈ, ਹੋਮੋ ਫਲੋਰੈਂਸਿਸ ਹੁੰਦੇ ਆ, ਇਸ ਤਰ੍ਹਾਂ ਦੇ ਹੋਮੋ ਇਰੈਕਟਸ, ਆਰਡੀਪਿਥੈਕਸ, ਆਸਟ੍ਰਲੋਪਿਥੈਕਸ। ਕੁਛ ਤਾਂ ਇਹਨਾਂ ਚੋਂ ਇੱਕ ਇਹ ਵੀ ਹੈਗਾ ਕਿ ਇਹ ਨਹੀਂ ਹੈ ਕਿ ਬਈ ਇੱਕ ਸੀਕੁਐਂਸ ਦੇ ਵਿੱਚ ਸਾਰਾ ਕੁਛ ਹੋਇਆ, ਇੱਕ ਸਮੇਂ ਹੀ 8 ਜਾਤੀਆਂ ਜਿਹੜੀਆਂ ਸੀ ਮੌਜੂਦ ਸੀ ਧਰਤੀ ਦੇ ਉੱਪਰ, ਤੇ ਪਿਛਲੇ 12-15 ਹਜ਼ਾਰ ਸਾਲ ਤੋਂ ਸਿਰਫ ਕੇਵਲ ਇੱਕ ਜਾਤੀ ਹੈ ਹੋਮੋ ਸੈਪੀਅਨਸ। ਉਸਦੇ ਕਈ ਕਾਰਨ ਨੇ, ਹਾਲਾਤ ਦੇ ਮੁਤਾਬਕ ਫਿੱਟ ਹੋਣਾ ਜਾਂ ਕੁਛ, ਇਹੋ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਸੀ ਜਿਸ ਨੂੰ ਆਪਾਂ ਕਹਿੰਦੇ ਹਾਂ ਜੀਨਸ। ਪਹਿਲਾਂ ਤੇ ਹੋ ਗਿਆ ਨਾ ਆਪਾਂ ਜਿਸ ਨੂੰ ਇੱਕ ਸਪੈਸ਼ੀਜ਼ ਕਹਿੰਦੇ ਹਾਂ, ਦੂਜਾ ਹੋ ਗਿਆ ਜੀਨਸ, ਤੇ ਤੀਸਰਾ ਫਿਰ ਇੱਕ ਜੀਨਸ ਤੋਂ ਉੱਪਰ ਇੱਕ ਫੈਮਿਲੀ ਹੁੰਦੀ ਹੈ। ਇਸ ਫੈਮਿਲੀ ਦੇ ਵਿੱਚ ਜਿੰਨੇ ਵੀ ਪ੍ਰਾਈਮੈਟਸ ਨੇ, ਭਾਵੇਂ ਉਹ ਬੰਦਰ ਨੇ, ਭਾਵੇਂ ਬੋਨੋਬੋਸ ਨੇ, ਭਾਵੇਂ ਉਹ ਚਿੰਪੈਂਸੀ ਨੇ, ਭਾਵੇਂ ਉਹ ਹੋਰ ਕਈ ਜਾਤੀਆਂ ਨੇ ਜਿਹੜੀਆਂ ਬਾਇਪੈਡਲ ਨੇ, ਇਹ ਸਾਰੇ ਹੀ ਉਹਦੇ ਵਿੱਚ ਆ ਜਾਂਦੇ ਆ। ਜਾਂ ਬਾਕੀ ਜਾਨਵਰਾਂ ਦੀਆਂ ਜਿਹੜੀਆਂ ਨੇ, ਜਿਸ ਤਰ੍ਹਾਂ ਕੈਟ ਫੈਮਿਲੀ ਜਿਹਦੇ ਵਿੱਚ ਸ਼ੇਰ, ਚੀਤਾ, ਟਾਈਗਰ ਵਗੈਰਾ, ਇਹ ਸਾਰੇ ਆ ਜਾਂਦੇ ਆ। ਇੱਕ ਹੋਰ ਹੈ ਜਿਸ ਤਰ੍ਹਾਂ, ਇਸ ਤਰ੍ਹਾਂ ਅਣਗਿਣਤ ਜਿਹੜੀਆਂ ਹੈਗੀਆਂ। ਤੇ ਇਹ ਸਾਰਾ ਕੁਛ ਜਿਹੜਾ ਹੈ, ਮੇਰੇ ਦੱਸਣ ਦਾ ਮਤਲਬ ਜਾਂ ਕਹਿਣ ਦਾ ਮਤਲਬ ਹੈ ਕਿ ਇਹ ਸਭ ਕੁਛ ਜੋ ਸੰਸਾਰ ਤੇ ਪ੍ਰਕਿਰਿਆ ਚੱਲਦੀ ਹੈ, ਇਹ ਪ੍ਰਕਿਰਤੀ ਦੀ, ਇਹ ਹੁਕਮ ਦੇ ਅੰਦਰ ਹੁਕਮ ਕਿਵੇਂ ਕਰਾਉਂਦਾ, ਕੀ ਕਰਾਉਂਦਾ। ਤੇ ਮਨੁੱਖ ਦੇ ਵਾਸਤੇ ਗੁਰਸਿੱਖ ਦੀ ਆਪਾਂ ਗੱਲ ਕਰ ਰਹੇ ਸੀ, ਉਹ ਦੂਜੇ ਪਾਸੇ ਚਲੇ ਗਏ ਕਿ ਗੁਰਸਿੱਖ ਜਿਹੜਾ ਹੈ, ਉਸ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਸ਼ਬਦ ਦੇ ਵਿੱਚ ਗੁਰਸਾਹਿਬ ਕਹਿੰਦੇ ਨਰਬਦ ਨਰਬਦ ਤੰਦੂ ਕਾਰਾ ਤਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁਣ ਸਮਾਧ ਲਗਾਏਗਾ, ਤੇ ਉਹਦੇ ਵਿੱਚ ਹੀ ਉਹ ਹੌਲੀ ਹੌਲੀ ਉਸ ਸ਼ਬਦ ਦੇ ਵਿੱਚ ਹੀ

ਇੱਕ ਆਪਣੇ ਐਕਸਸ ਦੇ ਉੱਪਰ ਧੁਰੇ ਦੇ ਉੱਪਰ, ਦੂਜਾ ਉਹਦੇ ਗਿਰਦ ਪਰਿਕਰਮਾ ਕਰਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਹੈ ਇਹ ਅਕਾਲ ਪੁਰਖ ਨੇ ਪੈਦਾ ਕੀਤਾ। ਤੇ ਇਸੇ ਕਰਕੇ ਹਰ ਥਾਂ ਤੇ ਜਦੋਂ ਇਹ ਕਹਿੰਦੇ ਨਾ ਕਿ ਰਿਜਕ ਦੀਆ ਸਭੂ ਕੋ ਸਭ, ਪਹਿਲਾ ਰਿਜਕ ਆਉਂਦਾ ਹੈ, ਫਿਰ ਜੇ ਉਹੋ ਜਿਹਾ ਰਿਜਕ ਹੁੰਦਾ ਹੈ ਉਹੋ ਜਿਹਾ ਜੀਵ ਪੈਦਾ ਹੁੰਦਾ ਉਸਦੇ ਅੰਦਰ। ਪਰ ਹੁਣ ਜਿਹੜੇ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਆਪਾ ਤਾਪੀਏ, ਇਹ ਕਿਉਂ ਹੈ? ਇਸਦਾ ਕਾਰਨ ਵੀ ਜਿਹੜਾ ਹੈ ਉਹ ਇਹ ਨਹੀਂ ਆ ਕਿ ਕੁਛ ਪੈਦਾ ਨਹੀਂ ਹੋਇਆ। ਇਨਸਾਨ ਹੈਗਾ ਤੇ ਇਨਸਾਨ ਦੀ ਰੋਜ਼ੀ ਰੋਟੀ ਜੋ ਉਸਨੂੰ ਚਾਹੀਦਾ ਹੈ, ਜੋ ਉਹਦੇ ਸਰਵਾਈਵਲ ਦੀ ਨੀਡ ਹੈ, ਉਹ ਇਸੇ ਧਰਤੀ ਤੇ ਉਹ ਪੈਦਾ ਵੀ ਹੁੰਦੀ ਹੈ। ਹੁਣ ਤੇ ਉਹ ਆਪ ਉਪਜਾਉਂਦਾ ਹੈ, ਪਰ ਇਸ ਤੋਂ ਪਹਿਲਾਂ ਉਹਨੂੰ ਮਿਲਦੀ ਸੀ, ਖਾਂਦਾ ਸੀ, ਜਾਂ ਉਹ ਜਿਸ ਤਰ੍ਹਾਂ ਕਿਉਂਕਿ ਮੀਟ ਈਟਰ ਵੀ ਸੀ, ਮਛਲੀ ਵੀ ਖਾਂਦਾ ਸੀ। ਹੋਮੋ ਸੈਪੀਅਨਸ ਦੇ ਸਰਵਾਈਵਲ ਦਾ ਕਾਰਨ ਹੀ ਇਹ ਸੀ ਕਿ ਇਸਨੇ ਹਰ ਤਰ੍ਹਾਂ ਦੀ ਕੰਡੀਸ਼ਨ ਦੇ ਅਨੁਸਾਰ ਆਪਣੇ ਆਪ ਨੂੰ ਅਡਾਪਟ ਕਰ, ਤੇ ਉਹ ਸਾਰਾ ਕੁਛ ਜਿਹੜਾ ਅਬੰਡਨ ਹੈ। ਪਰ ਜਦੋਂ ਮੁਨਾਫਾਖੋਰੀ, ਇਕੱਠਾ ਕਰਨਾ ਸਾਰਿਆਂ ਦੇ ਉਸ ਤੇ ਹੱਕ ਮਾਰਨਾ, ਉਸਨੂੰ ਆਪ ਸਾਂਭ ਲੈਣਾ, ਕਿਸੇ ਇੱਕ ਤਾਕਤਵਰ ਵਿਅਕਤੀ ਨੇ ਸੰਭਾਲ ਲਿਆ ਸਾਰਾ ਕੁਛ, ਜਿਸ ਤਰ੍ਹਾਂ ਅੱਜ ਦੁਨੀਆਂ 'ਚ ਦੇਖੀਏ ਕਿ 10% ਤੋਂ ਵੀ ਘੱਟ 5% ਲੋਕਾਂ ਦੇ ਕੋਲ ਸਾਰੀ ਦੁਨੀਆਂ ਦੀ ਜਿਹੜੀ ਜਾਇਦਾਦ ਹੈ, ਦੁਨੀਆਂ ਦੇ ਜਿਹੜਾ ਜਿਹੜੀ ਅਵੇਲੇਬਲ ਫੂਡ ਹੈ ਸਾਰਾ ਕੁਛ ਹੈ, ਤੇ 90-95% ਲੋਕ ਜਿਹੜੇ ਨੇ ਉਹ ਸਟਰਗਲ ਕਰਦੇ, ਉਹ ਗਰੀਬੀ ਦੀ ਰੇਖਾ ਤੇ ਨੇ। ਸੋ ਅੱਧੇ ਤੋਂ ਵੱਧ 70% ਤੋਂ ਜ਼ਿਆਦਾ ਜਿਹੜੀ ਦੁਨੀਆਂ ਦੇ ਰਿਸੋਰਸਿਸ ਨੇ ਕਿਸੇ। ਸੋ ਜਦੋਂ ਇਹ ਕਬਜ਼ੇ ਵਾਲੀ ਜਿਹੜੀ ਬੇਟੀ ਆ ਗਈ, ਇਸ ਨੇ ਹੀ ਜਿਹੜੀ ਇਹ ਰਿਜ਼ਕ ਦੀ ਉਥਲ ਪੁਥਲ ਹੈ ਇਸਨੂੰ ਪੈਦਾ ਕੀਤਾ ਹੋਇਆ, ਕਿਉਂਕਿ ਇਹ ਮੈਨ ਮੇਡ ਹੈ, ਪ੍ਰਕਿਰਤੀ ਮੇਡ ਨਹੀਂ। ਹਾਂ, ਪ੍ਰਕਿਰਤੀ ਨੇ ਜਦੋਂ ਕੋਈ ਬਿਪਤਾ ਪੈਦਾ ਕਰਨੀ ਹੈ, ਜਿਸ ਸਪੇਸੀਜ਼ ਨੂੰ ਫਿਨਿਸ਼ ਕਰਨਾ ਹੈ, ਐਕਸਟੈਂਡ ਕਰਨਾ ਹੈ, ਉਹਦੇ ਅਨੁਸਾਰ ਹਾਲਾਤ ਬਦਲ ਜਾਂਦੇ ਆ, ਤੇ ਜੇ ਉਹਨਾਂ ਚੋਂ ਕੋਈ ਸਰਵਾਈਵ ਕਰ ਜਾਂਦੇ ਆ ਉਹ ਅਗਲੀਆਂ ਜਨਰੇਸ਼ਨਾਂ ਤੋੜਦੇ ਆ, ਜੇ ਉਸ ਦੇ ਨਾਲ ਹੀ ਨਿਸ਼ਤ ਨਾਬੂਦ ਹੁੰਦੇ ਆ। ਜਿਸ ਤਰ੍ਹਾਂ ਆਪਾਂ ਕਿਹਾ ਕਿ ਵੀ 21 ਤੋਂ ਵੱਧ ਜਿਹੜੀਆਂ ਇਸ ਵਕਤ ਤੱਕ ਵਿਗਿਆਨ ਨੂੰ ਪਤਾ ਚੱਲੇ ਨੇ ਕਿ ਹਿਊਮਨ ਦੀਆਂ, ਇਨਸਾਨ ਦਾ ਜਿਹੜਾ ਜੀਨੋਮ ਹੈ, ਜੀਨ ਉਹ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਜਾਤੀਆਂ ਹਿਊਮਨ ਵਾਲੀਆਂ ਮੌਜੂਦ ਸਨ, ਪਰ ਅੱਜ ਕੇਵਲ ਹੋਮੋ ਸੈਪੀਅਨ ਹੀ ਇੱਥੇ ਹੈ। ਇਹ ਸਾਰਾ ਕੁਛ ਜੋ ਹੈ ਇਹ ਪ੍ਰਾਕਿਰਤਿਕ ਨਿਯਮਾਂ ਦੇ ਆਧਾਰ ਤੇ ਹੁਕਮ ਦੇ ਵਿੱਚ ਹੀ ਬਣਦਾ ਵਿਗੜਦਾ, ਕਿਉਂਕਿ ਪਰਲੋ ਵੀ ਉਹੀ ਲਿਆਂਦਾ ਹੈ ਤੇ ਪਰਲੋ ਦੇ ਨਾਲ ਜਿਹੜਾ ਚੇਂਜ ਹੈ ਉਹ ਵੀ ਲਿਆਂਦਾ ਹੈ। ਜਿਸ ਆਪਾਂ ਜ਼ਿਕਰ ਕੀਤਾ ਸੀ ਕਿ ਚੇਂਜ ਦੇ ਨਾਲ ਹੀ ਸਮੇਂ ਦੇ ਪਰਿਵਰਤਨ ਦਾ ਵੀ ਪਤਾ ਲੱਗਦਾ। ਹਰ ਚੀਜ਼ ਜਿਹੜੀ ਆ ਜੋ ਪਜੋ ਸੋ ਬਿੰਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਕਲ ਜਗਾਂ। ਸੋ ਗੁਰਸਿੱਖ ਦੇ ਵਾਸਤੇ ਗੁਰਬਾਣੀ ਅਨੁਸਾਰ ਚੱਲਣਾ, ਆਪਣੇ ਵਧੀਆ ਕਿਰਦਾਰ ਨੂੰ ਮੈਂਟੇਨ ਰੱਖਣਾ ਹੀ ਉਹਦੇ ਸਫਲ ਜੀਵਨ ਦਾ ਜਿਹੜੇ, ਤੇ ਇਹੀ ਇੱਕ ਕਾਰਨ ਹੈ ਕਿ ਸਮਾਜ ਜਿਹੜਾ ਹੈ, ਸਮਾਜ ਕੁਛ ਨਿਯਮਾਂ ਦੇ ਆਧਾਰ ਤੇ ਜਿਹੜਾ ਵਿਚਰਦਾ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਕਿ ਉਦਮੀ ਹੋ ਕੇ, ਜਿਸ ਤਰ੍ਹਾਂ ਵਿਹਲੜ ਬਾਬੇ ਲੋਕਾਂ ਕੋਲੋਂ ਮੰਗ ਕੇ ਖਾਂਦੇ ਆ, ਉਹਨਾਂ ਨੇ ਵੰਡਣਾ ਕੀ, ਭਾਵੇਂ ਉਹ ਕਿੰਨੇ ਅਮੀਰ ਹੋ ਗਏ ਨੇ ਪਰ ਹੈ ਤੇ ਲੋਕਾਂ ਕੋਲੋਂ ਹੀ ਮੰਗਦੇ ਆ। ਉਸ ਦੇ ਮੁਕਾਬਲੇ ਦੇ ਵਿੱਚ ਜੇ ਇੱਕ ਮਹਾਨ ਵਿਅਕਤੀ, ਆਮ ਵਿਅਕਤੀ ਜਿਸਨੂੰ ਜ਼ਿੰਦਗੀ ਦੇ ਰਾਜ਼ ਦਾ ਪਤਾ ਹੈ, ਜਿਸਨੇ ਜ਼ਿੰਦਗੀ ਦੇ ਰਾਹ ਨੂੰ ਪਛਾਣਿਆ ਹੈ, ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸੇ ਨੂੰ ਹੀ ਜ਼ਿੰਦਗੀ ਦੇ ਰਸਤੇ ਦਾ, ਪਰਮਾਰਥ ਦੇ ਰਸਤੇ ਦੀ ਪਹਿਚਾਣ ਹੈ। ਜਿਹੜਾ ਵਿਅਕਤੀ ਮਿਹਨਤ ਕਰਦਾ ਹੈ, ਕਮਾਉਂਦਾ ਹੈ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ ਆਪਣੀ ਵਿੱਤ ਅਨੁਸਾਰ, ਇਸ ਤਰ੍ਹਾਂ ਹੀ ਸਮਾਜਿਕ ਕਦਰਾਂ ਕੀਮਤਾਂ ਬੈਲੈਂਸ ਰਹਿੰਦੀਆਂ ਨੇ। ਗੁਰੂ ਸਾਹਿਬਾਨ ਨੇ ਬੇਸਿਕਲੀ ਇੱਕ ਅਜਿਹੇ ਸਮਾਜ ਦੀ ਸਿਰਜਣਾ ਦਾ ਕਾਰਜ ਆਰੰਭਿਆ ਸੀ ਜਿਸ ਦੇ ਵਿੱਚ ਹਰ ਕੋਈ ਸੋਸ਼ਲੀ, ਫਾਈਨੈਂਸ਼ਲੀ ਇੰਡੀਪੈਂਡੈਂਟ ਰਹੇ, ਬਰਾਬਰ ਰਹੇ, ਕਿਸੇ ਨੂੰ ਕਿਸੇ ਦਾ ਭੈ ਨਾ ਹੋਵੇ ਤੇ ਹਰ ਕੋਈ ਦੂਜੇ ਦੀ ਸੁਰੱਖਿਆ

ਬੜਹੰਸ ਰਾਗ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਫਰਮਾਉਣਾ ਕਰਦੇ ਹਨ, ਇਹੋ ਸਰੀਰ ਜਜਰੀ ਹੈ, ਜਜਰੀ ਤੋਂ ਭਾਵ ਨਾਸ਼ਬੰਤ। ਜਜਰੀ ਤੋਂ ਭਾਵ ਸਰੀਰ ਚ ਬਦਲਾਅ ਆਉਂਦਾ, ਬਾਲਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢੇਪਾ ਖਾ ਜਾਂਦਾ, ਕਿਉਂਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਟਾਈਮ ਐਂਡ ਟਾਈਡ ਵੇਟ ਫਾਰ ਨਨ, ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਇਹੋ ਸਰੀਰ ਜਜਰੀ ਹੈ, ਭਾਈ ਇਹ ਸਰੀਰ ਨਾਸ਼ਬੰਤ ਹੈ, ਇਸ ਨੂੰ ਜਰ ਪਹੁੰਚੇ ਆਏ ਤੇ ਇਹਨੂੰ ਬੁਢੇਪੇ ਨੇ ਖਾਣਾ ਹੀ ਖਾਣਾ ਹੈ। ਇੱਕ ਦਿਨ ਜਵਾਨੀ ਨੂੰ ਬੁਢੇਪੇ ਨੇ ਖਾ ਜਾਣਾ ਤੇ ਉਸ ਤੋਂ ਬਾਅਦ ਮੌਤ ਆਵੇਗੀ ਆਵੇਗੀ। ਸੋ ਸਰੀਰ ਨਾਸ਼ਬੰਤ ਹੈ, ਇਸ ਕਰਕੇ ਵਾਹਿਗੁਰੂ ਦੇ ਭਜਨ ਸਿਮਰਨ ਵਾਲੇ ਪਾਸੇ ਲਾਉਣਾ ਚਾਹੀਦਾ। ਮਾਨਸ ਜਨਮ ਦੁਲੰਭ ਹੈ, ਇਹ ਮਾਨਸ ਜਨਮ ਐਵੇਂ ਨਹੀਂ ਮਿਲਿਆ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹ ਨੂੰ ਤਾਂ ਦੇਵੀ ਦੇਵਤੇ ਤਰਸਦੇ ਆ, ਨਰ ਨਰਾਇਣੀ ਦੇਹ ਕਿਹਾ ਜਾਂਦਾ, ਦੇਵੀ ਦੇਵਤੇ ਤਰਸਦੇ ਨੇ ਮਨੁੱਖਾ ਸਰੀਰ ਨੂੰ ਕਿ ਅਸੀਂ ਮਨੁੱਖਾ ਸਰੀਰ ਧਾਰਨ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਉਸ ਤੋਂ ਬਾਅਦ ਜੋ ਪੰਜ ਪਿਆਰੇ ਨਾਮ ਦਿੰਦੇ ਹਨ, ਨਾਮ ਦ੍ਰਿੜ ਕਰਾਉਂਦੇ ਹਨ, ਨਾਮ ਜਪ ਕੇ ਮੋਕਸ਼ ਨੂੰ ਪ੍ਰਾਪਤ ਕਰੀਏ। ਸੋ ਇਹ ਸਰੀਰ ਜਜਰੀ ਹੈ, ਜਜਰੀ ਤੋਂ ਭਾਵ ਨਾਸ਼ਬੰਤ ਹੈ ਤੇ ਮੌਤ ਤਾਂ ਇੱਕ ਦਿਨ ਆਵੇਗੀ, ਅਟਲ ਸਚਾਈ ਹੈ, ਸੰਸਾਰ ਤੇ ਰਹਿਣਾ ਨਹੀਂ। ਸੋ ਇਸ ਕਰਕੇ ਭਾਈ ਜਿੰਨਾ ਸਮਾਂ ਹੋ ਸਕੇ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ।

0: ਜਿੱਥੇ ਕਮਾਵੇ ਸੋ ਫਲ ਪਾਵੇ, ਜੋ ਆਪਾਂ ਬੀਜਾਂਗੇ ਉਹ ਅੱਗੇ ਵੱਢ ਲਵਾਂਗੇ। ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਕਰਮਾਂ ਦੀ ਖੇਤੀ ਹੈ। ਜਿਹੋ ਜਿਹਾ ਕਰਮ ਆਪਾਂ ਬੀਜਾਂਗੇ ਇੱਥੇ ਵੀ ਵੱਢਣਾ ਪੈਂਦਾ, ਅੱਗੇ ਪਰਲੋਕ ਦੇ ਵਿੱਚ ਵੀ ਸਜ਼ਾ ਮਿਲਦੀ ਹੈ। ਆਪਾਂ ਕਹਿ ਦਿੰਦੇ ਹਾਂ ਫਲਾਣਾ ਬੜਾ ਦੁਖੀ ਹੈ ਵਿਚਾਰਾ, ਬੜਾ ਭਿਆਨਕ ਦੁੱਖ ਲੱਗ ਗਿਆ। ਹੋ ਸਕਦਾ ਭਾਈ ਇਹਨੇ ਪਿਛਲੇ ਕਰਮ ਮਾੜੇ ਕਰੇ ਹੋਣ, ਕਿਉਂਕਿ ਵਾਹਿਗੁਰੂ ਦਾ ਕਿਸੇ ਨਾਲ ਵੈਰ ਨਹੀਂ। ਵਾਹਿਗੁਰੂ ਜਿਹੜਾ ਨਿਰਵੈਰ ਹੈ, ਕੀਤੇ ਹੋਏ ਕਰਮ ਮਨੁੱਖ ਨੂੰ ਭੁਗਤਾਉਂਦਾ ਹੈ ਵਾਹਿਗੁਰੂ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਆਵਰ ਜਾਣਾ। ਹੋਰਨਾਂ ਨੂੰ ਦੋਸ਼ ਨਾ ਦੇ, ਜੋ ਭਾਈ ਬੀਜਿਆ ਹੈ ਉਹ ਤੈਨੂੰ ਅਵਸ਼ ਵੱਢਣਾ ਪੈਣਾ ਹੈ। ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਐਜ ਯੂ ਸੋ ਸੋ ਸੈਲ ਯੂ ਰੀਪ, ਜਿੱਦਾਂ ਦਾ ਬੀਜੋਗੇ ਉੱਦਾਂ ਦਾ ਵੱਢ ਲਵਾਂਗੇ ਆਪਾਂ। ਸੋ ਇਸ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਅਸੀਂ ਮਾੜਾ ਕਰਮ ਨਾ ਬੀਜੀਏ। ਕਿਉਂਕਿ ਕਰਮ ਜਿਹੜੇ ਨੇ ਇਹ ਸਰੀਰ ਜਦੋਂ ਮਨੁੱਖ ਛੱਡਦਾ ਫਿਰ ਵੀ ਨਾਲ ਜਾਂਦੇ ਨੇ। ਚੰਗੇ ਕਰਮਾਂ ਦਾ ਚੰਗਾ ਫਲ ਮਿਲਦਾ, ਮਾੜਿਆਂ ਦਾ ਮਾੜਾ। ਸੰਚਿਤ ਕਰਮ, ਕਿਰੇਮਾਨ ਕਰਮ, ਪ੍ਰਲਭਤ ਕਰਮ, ਕਈ ਪ੍ਰਕਾਰ ਦੇ ਕਰਮ ਮੰਨੇ ਹੈ। ਸੋ ਇੱਥੇ ਜੋ ਆਪਾਂ ਕਮਾਵਾਂਗੇ ਉਹਦਾ ਫਲ ਆਪਾਂ ਨੂੰ ਅੱਗੇ ਭੋਗਣਾ ਹੀ ਪਵੇਗਾ। ਮਨ ਮੁੱਖ ਹੈ ਪਤ ਖੋਈ, ਮਨਮੁੱਖ ਕਿਹਨੂੰ ਕਹਿੰਦੇ ਨੇ? ਜਿਹੜਾ ਮਨ ਦੇ ਪਿੱਛੇ ਲੱਗਿਆ ਹੋਇਆ। ਗੁਰਮੁਖ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰੂ ਦੇ ਪਿੱਛੇ ਲੱਗਿਆ, ਗੁਰੂ ਦਾ ਲੜ ਜੀ ਨੇ ਫੜ ਲਿਆ। ਮਨਮੁੱਖ ਹੈ ਪਤ ਖੋਈ, ਮਨਮੁੱਖ ਵਿਸ਼ੇ ਵਿਕਾਰਾਂ ਚ ਪੈ ਕੇ ਪਤ ਤੋਂ ਭਾਵ ਇੱਜ਼ਤ ਗਵਾ ਲੈਂਦੇ ਨੇ। ਇੱਥੇ ਵੀ ਉਹਨਾਂ ਦੀ ਕੋਈ ਇੱਜ਼ਤ ਨਹੀਂ ਕਰਦਾ, ਦਰਗਾਹ ਦੇ ਵਿੱਚ ਵੀ ਕੋਈ ਨਹੀਂ ਪੁੱਛਦਾ, ਠੇਡੇ ਖਾਂਦੇ ਫਿਰਦੇ ਹੈ। ਸੋ ਜੋ ਇੱਥੇ ਆਪਾਂ ਕਮਾਵਾਂਗੇ, ਜੋ ਅੱਜ ਬੀਜਾਂਗੇ ਉਹ ਕੱਲ੍ਹ ਵੱਢਣਾ ਹੀ ਪੈਣਾ ਹੈ।
1: ਜਮਪੁਰ ਘੋਰ ਅੰਧਾਰ ਮਹਾਂ ਗੁਬਾਰ, ਨਾ ਤਿੱਥੈ ਭੈਣ ਨਾ ਭਾਈ।
0: ਜਿਹੜੀ ਜਮਾਂ ਦੀ ਪੁਰੀ ਹੈ, ਘੋਰ ਅੰਧਾਰ ਹੈ, ਉੱਥੇ ਬੜਾ ਭਿਆਨਕ ਹਨੇਰਾ ਹੈ। ਮਹਾਂ ਤੋਂ ਭਾਵ ਮਹਾਂ ਗੁਬਾਰ ਹੈ। ਸੁਖਮਣੀ ਸਾਹਿਬ ਦੀ ਦੂਸਰੀ ਅਸ਼ਟਪਦੀ ਦੇ ਵਿੱਚ ਮਹਾਰਾਜ ਨੇ ਦੱਸਿਆ, ਜੈ ਪੈਂਡੇ ਮਹਾਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜੈ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਇਹ ਸੁਖਮਣੀ ਸਾਹਿਬ ਦੇ ਵਿੱਚ ਦੱਸਿਆ ਨਾ। ਹੁਣ ਇੱਥੇ ਵੀ ਸਤਿਗੁਰੂ ਉਹੀ ਬਚਨ ਕਰ ਰਹੇ ਹੈ ਕਿ ਭਾਈ ਜਦੋਂ ਪ੍ਰਲੋਕ ਯਾਤਰਾ ਕਰਦਾ ਜੀਵ ਆਤਮਾ, ਤਾਂ ਫਿਰ ਉੱਥੇ ਜੇ ਕਰਮ ਚੰਗੇ ਨਹੀਂ ਕੀਤੇ, ਨਾਮ ਸਿਮਰਨ ਨਹੀਂ ਕੀਤਾ, ਤਾਂ ਜਮਪੁਰ ਘੋਰ ਅੰਧਾਰ, ਜਿਹੜੀ ਜਮਾਂ ਦੀ ਪੁਰੀ ਹੈ ਉੱਥੇ ਘੋਰ ਹਨੇਰਾ ਹੈ। ਜਮਪੁਰ ਘੋਰ ਅੰਧਾਰ ਮਹਾਂ ਗਵਾਰ, ਤਿੱਥੇ ਭੈਣ ਨਾ ਭਾਈ, ਉੱਥੇ ਕੋਈ ਸਹਾਇਤਾ ਕਰਨ ਵਾਲਾ ਭੈਣ ਭਾਈ ਵੀ ਨਹੀਂ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰੇ ਸੰਗ ਸਹਾਈ। ਸੁਖਮਣੀ ਸਾਹਿਬ ਦੇ ਵਿੱਚ ਦੱਸਿਆ ਵੀ ਜਿੱਥੇ ਕੋਈ ਮਾਤਾ ਪਿਤਾ ਸਹਾਇਤਾ ਕਰਨ ਵਾਲਾ ਨਹੀਂ, ਉੱਥੇ ਨਾਮ ਸਹਾਇਤਾ ਕਰਦਾ ਹੈ। ਕਿਉਂਕਿ ਜਦੋਂ ਕਿਸੇ ਤੇ ਸੌਖਾ ਟਾਈਮ ਹੁੰਦਾ ਨਾ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਹੋ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਜਦੋਂ ਔਖਾ ਸਮਾਂ ਆਉਂਦਾ ਹੈ, ਇਹ ਲੋਕ ਤਾਂ ਵੱਡੇ ਵੱਡਿਆਂ ਨੂੰ ਔਲੀਏ ਪੀਰ ਪੈਗੰਬਰਾਂ ਨੂੰ ਛੱਡ ਜਾਂਦੇ ਨੇ, ਆਪਾਂ ਕਾਹਦੇ ਵਿਚਾਰੇ ਹਾਂ? ਸੁੱਖਾਂ ਦਾ ਸੰਗੀ ਹੈ ਸੰਸਾਰ ਤਾਂ। ਸੁਖਮੈ ਆਣ ਬਹੁਤ ਮਿਲ ਬੈਠਤ ਰਹਿਤ ਚੌਦਸ ਘੇਰੈ, ਬਿਵਤ ਪਰੀ ਸਭ ਹੀ ਸੰਸਾਰਤ ਕੋ ਨਾ ਆਵਤ ਨੇਰੈ। ਕੋਈ ਨੇੜੇ ਨਹੀਂ ਆਉਂਦਾ ਜਦੋਂ ਬਿਵਤਾ ਦਾ ਸਮਾਂ ਆ ਜਾਂਦਾ ਹੈ, ਪਰੰਤੂ ਜੇ ਵਾਹਿਗੁਰੂ ਦੇ ਨਾਮ ਦਾ ਪੱਲਾ ਫੜਿਆ ਹੋਇਆ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੈ ਭੱਜ ਖਲੇ। ਭਜੋ ਸਵੇ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਖਾਲਸਾ ਜੀ, ਜੇ ਨਾਮ ਦਾ ਪੱਲਾ ਫੜਿਆ, ਤੈਨੂੰ ਭਾਵੇਂ ਸਾਰੇ ਛੱਡ ਜਾਣ, ਗੁਰੂ ਦੇ ਨਾਮ ਦਾ ਪੱਲਾ ਨਾ ਛੱਡੀ, ਤੈਨੂੰ ਤੱਤੀ ਵਾਵ ਨਹੀਂ ਲੱਗ ਸਕਦੀ। ਗੁਰਬਾਣੀ ਵਿੱਚ ਖੂਨ ਦੇ ਰਿਸ਼ਤਿਆਂ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ, ਰੂਹਾਨੀਅਤ ਦੇ ਰਿਸ਼ਤੇ ਨੂੰ ਇੰਪੋਰਟੈਂਸ ਦਿੱਤੀ ਹੈ। ਗੁਰਮੁਖਾਂ ਦਾ ਆਪਸ ਦੇ ਵਿੱਚ ਰੂਹਾਨੀਅਤ ਦਾ ਰਿਸ਼ਤਾ ਹੁੰਦਾ, ਇਹ ਜਿਹੜਾ ਸੱਚਾ ਰਿਸ਼ਤਾ ਹੈ ਦਰਗਾਹ ਵਿੱਚ ਵੀ ਨਿਭਦਾ ਹੈ। ਸੋ ਇਸ ਕਰਕੇ ਜੰਮਪੁਰ ਜਿਹੜਾ ਨਾ, ਉੱਥੇ ਕਈ ਪੁਰੀਆਂ ਐਸੀਆਂ ਹਨ ਜਿੱਥੇ ਹਨੇਰੀ ਹਨੇਰਾ, ਕਈ ਪੁਰੀਆਂ ਐਸੀਆਂ ਹਨ ਜਿੱਥੇ ਬਹੁਤ ਭਿਆਨਕ ਕਸ਼ਟ ਦਿੱਤੇ ਜਾਂਦੇ ਹੈ। ਬੈਤਰਨੀ ਨਦੀ ਦਾ ਵੀ ਜ਼ਿਕਰ ਆਉਂਦਾ ਹੈ। ਸੋ ਇਸ ਕਰਕੇ ਜਿੱਥੇ ਕੋਈ ਤੇਰਾ ਭੈਣ ਭਾਈ ਨਹੀਂ, ਜੈ ਪੰਥ ਤੇਰਾ ਕੋ ਨਾ ਸਿਆਨੂੰ, ਸੁਖਮਨੀ ਸਾਹਿਬ ਚ ਕਹਿੰਦੇ ਜਿਸ ਪੰਥ ਮਾਰਗ ਚ ਤੇਰੀ ਕੋਈ ਜਾਣ ਪਛਾਣ ਵਾਲਾ ਨਹੀਂ, ਉੱਥੇ ਨਾਮ ਜਿਹੜਾ ਵਾਹਿਗੁਰੂ ਦਾ ਉਹ ਪਛਾਣ ਬਣਦਾ ਹੈ। ਜਿਹੜਾ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਉਹਦਾ ਇੱਥੇ ਵੀ ਸਤਿਕਾਰ ਹੁੰਦਾ, ਲੋਕ ਵਿੱਚ, ਮਾਤ ਲੋਕ ਦੇ ਵਿੱਚ ਵੀ। ਕੁਦਰਤੀ ਕੋਈ ਨਾਮ ਜਪਣ ਵਾਲੀ ਰੂਹ ਆਪਣੇ ਅੱਗੇ ਆ ਜਾਏ ਨਾ, ਆਪਣਾ ਸਿਰ ਝੁੱਕ ਜਾਂਦਾ ਸਤਿਕਾਰ ਵਜੋਂ, ਉਹਦੇ ਚਿਹਰੇ ਦਾ ਪ੍ਰਭਾਵ ਐਸਾ ਹੁੰਦਾ, ਐ ਸਿਰ ਝੁੱਕ ਜਾਂਦਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਆਹ ਦੀਵਾਨ ਹਾਲ ਇਹ ਇਤਿਹਾਸ ਸੰਭਾਲੀ ਬੈਠਾ। ਕੋਈ ਸਮਾਂ ਸੀ ਇਸੇ ਸਟੇਜ ਤੋਂ ਉਹ ਬੋਲਿਆ ਕਰਦੇ, ਜਿੱਥੋਂ ਦੀ ਲੰਘ ਜਾਂਦੇ ਹਜ਼ਾਰਾਂ ਸਿਰ ਉਹਨਾਂ ਦੇ ਸਤਿਕਾਰ ਵਿੱਚ ਝੁੱਕ ਜਾਂਦੇ ਸੀ। ਉਹ ਕਿਸੇ ਨੂੰ ਕਹਿੰਦੇ ਥੋੜ੍ਹਾ ਸੀ ਵੀ ਸਾਡੇ ਹਾਰ ਪਾਓ ਜਾਂ ਸਾਨੂੰ ਕੋਈ ਮੱਥਾ ਟੇਕੋ, ਉਹਨਾਂ ਦਾ ਸਿਮਰ, ਉਹਨਾਂ ਦੀ ਕਮਾਈ ਇੰਨੀ ਸੀ। ਸੋ ਅੱਜ ਵੀ ਜੇ ਕੋਈ ਬੰਦਗੀ ਵਾਲਾ ਆਪਾਂ ਨੂੰ ਮਿਲ ਜਾਵੇ, ਆਪਣਾ ਸਤਿਕਾਰ ਵਜੋਂ ਸਿਰ ਝੁੱਕ ਜਾਂਦਾ ਹੈ। ਇਹ ਨਾਮ ਦੀ ਮਹਿਮਾ ਹੈ ਸਾਰੀ, ਵਾਹਿਗੁਰੂ ਦੇ ਨਾਮ ਦੀ। ਸੋ ਜਿੱਥੇ ਕੋਈ ਭੈਣ ਭਾਈ ਨਹੀਂ, ਕੋਈ ਮਾਤਾ ਪਿਤਾ ਨਹੀਂ, ਵਾਹਿਗੁਰੂ ਦਾ ਨਾਮ, ਉੱਥੇ ਤੇਰੀ ਪਛਾਣ ਬਣੇਗਾ।
1: ਇਹੋ ਸਰੀਰ ਜਜਰੀ ਹੈ, ਇਸ ਨੋ ਜਰ ਪਹੁੰਚੈ ਆਈ।
0: ਇਹ ਸਰੀਰ ਭਾਈ ਨਾਸ਼ਵੰਤ ਹੈ, ਇਹਨੂੰ ਬੁਢੇਪਾ ਆਉਣਾ ਹੀ ਆਉਣਾ, ਮੌਤ ਨੇ ਆਉਣਾ ਹੀ ਆਉਣਾ, ਇੱਕ ਦਿਨ ਮੌਤ ਨੇ ਗ੍ਰਸ ਲੈਣਾ। ਨਾਸ਼ਵੰਤ ਸਰੀਰ ਹੈ, ਇਸ ਕਰਕੇ ਨਾਮ ਚ ਚਿੱਤ ਨੂੰ ਜੋੜਨਾ ਕਰੋ।
1: ਕਾਇਆ ਕੰਚਨ ਤਾਂ ਕੀ ਹੈ, ਜਾਂ ਸਤਿਗੁਰ ਲਏ ਮਿਲਾਏ।
0: ਜੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣ, ਜਿਹੜੀ ਕਾਇਆ ਹੈ ਨਾ, ਇਹ ਕੰਚਨ ਵਰਗੀ ਹੋ ਜੂਗੀ, ਇਹ ਸਰੀਰ ਸ਼ੁੱਧ ਹੋ ਜਾਏਗਾ। ਜਾਂ ਅੰਤਰੀਵ ਅਰਥ ਆਪਾਂ ਇਹ ਲਾਵਾਂਗੇ, ਕਾਇਆ ਤੋਂ ਭਾਵ ਬੁੱਧੀ, ਇੱਕ ਬੁੱਧੀ ਰੂਪੀ ਜਿਹੜੀ ਕਾਇਆ ਹੈ, ਜੇ ਸਤਿਗੁਰੂ ਆਪਣੇ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣ, ਤਾਂ ਇਹ ਬੁੱਧੀ ਆਤਮ ਬਛੈਣੀ ਬੁੱਧੀ ਬਣ ਜਾਵੇਗੀ। ਆਮ ਬੁੱਧੀ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਦੀ, ਆਤਮ ਬਛੈਣੀ ਬੁੱਧੀ ਹੁੰਦੀ ਹੈ, ਨਿਰਮਲ ਬੁੱਧੀ, ਸ਼ੁੱਧ ਬੁੱਧੀ ਹੁੰਦੀ ਹੈ। ਸੋ ਜੇ ਸਤਿਗੁਰੂ ਸਾਹਿਬ ਕਿਰਪਾ ਕਰ ਦੇਣ, ਤਾਂ ਇਹ ਕਾਇਆ ਕੰਚਨ ਦੀ ਨਿਆਈ ਬਣ ਜਾਂਦੀ ਹੈ, ਸਰੀਰ ਵੀ ਪਵਿੱਤਰ ਹੁੰਦਾ ਰੱਬ ਦੇ ਪਿਆਰਿਆਂ ਦਾ, ਨਾਮ ਜਪਣ ਵਾਲਿਆਂ ਦਾ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਹਨ, ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲੈ ਮਿਲਾਏ। ਜੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਨਾਮ ਚ ਮੇਲ ਲੈਣ, ਤਾਂ ਭਾਈ ਇਹ ਆਮ ਬੁੱਧੀ ਨਹੀਂ ਫਿਰ ਰਹਿੰਦੀ, ਬੁੱਧੀ ਆਤਮ ਬਛੈਣੀ ਬੁੱਧੀ ਬਣ ਜਾਂਦੀ ਹੈ ਜੀ।
1: ਭ੍ਰਮ ਮਾਇਆ ਵਿੱਚ ਉਹ ਕੱਟੀਐ, ਸੱਚਣੇ ਨਾਮ ਸਮਾਏ।
0: ਭ੍ਰਮ ਪੰਜ ਪ੍ਰਕਾਰ ਦਾ ਭਰਮ ਦੱਸਿਆ, ਸੰਘ ਭਰਮ, ਦੇਹ ਭਰਮ, ਕਰਤੱਤਵ ਭਰਮ, ਜਗਤ ਅਤੇ ਬ੍ਰਹਮ ਦਾ ਭਰਮ। ਭਰਮ ਕੀ ਹੈ? ਭੁਲੇਖਾ ਪੈ ਜਾਣਾ, ਜਿਹੜੀ ਚੀਜ਼ ਨਾਸ਼ਵੰਤ ਹੈ ਉਹਨੂੰ ਸੱਚ ਮੰਨ ਲੈਣਾ, ਸੰਸਾਰ ਨਾਸ਼ਵੰਤ ਹੈ ਸੱਚ ਮੰਨ ਲੈਣਾ, ਜੋ ਅਕਾਲ ਪੁਰਖ ਹੈ ਸਦੀਵ ਕਾਲ ਰਹਿਣ ਵਾਲਾ ਉਹਨੂੰ ਆਸੱਤ ਮੰਨ ਲੈਣਾ, ਉਹਦੇ ਚ ਨਾਮ ਦੇ ਵਿੱਚ ਸੁਰਤ ਨੂੰ ਨਾ ਜੋੜਨਾ ਵੀ ਖਾਓ ਪੀਓ ਐਸ਼ ਕਰੋ ਇੱਕ ਦਿਨ ਮਰ ਜਾਣਾ ਹੈ, ਰੱਬ ਕਿਹੜਾ ਕਿਸੇ ਨੇ ਦੇਖਿਆ, ਖਾਓ ਪੀਓ ਮੌਜ ਕਰੋ, ਇਹਨੂੰ ਭਰਮ ਕਹਿੰਦੇ ਨੇ। ਜਿਹੜੀ ਚੀਜ਼ ਝੂਠੀ ਸੀ ਉਹਨੂੰ ਸੱਚ ਮੰਨ ਲਿਆ, ਜੋ ਸੱਚ ਸੀ ਉਹਨੂੰ ਝੂਠੀ ਮੰਨ ਲਿਆ। ਜੇ ਗੁਰੂ ਸਾਹਿਬ ਕਿਰਪਾ ਕਰ ਦੇਣ, ਫਿਰ ਇਹ ਜਿਹੜਾ ਮਾਇਆ ਦਾ ਭਰਮ ਪਾਇਆ ਪਿਆ ਨਾ, ਇਹ ਮਾਇਆ ਦਾ ਭਰਮ ਵਿੱਚੋਂ ਕੱਟਿਆ ਜਾਂਦਾ ਹੈ। ਸੱਚੜੇ ਨਾਮ ਸਮਾਏ, ਵਾਹਿਗੁਰੂ ਦੇ ਪਿਆਰੇ ਫਿਰ ਸੱਚੜੇ ਵਾਹਿਗੁਰੂ ਦੇ ਨਾਮ ਚ ਸਮਾ ਜਾਂਦੇ ਨੇ। ਜਿਹੜੇ ਗੁਰੂ ਦਾ ਪੱਲਾ ਫੜਦੇ ਨੇ, ਉਹਨਾਂ ਦੇ ਅੰਦਰੋਂ ਮਾਇਆ ਦਾ ਭਰਮ ਜਿਹੜਾ ਪਿਆ ਸਤ ਅਸਤ ਦਾ, ਇਹ ਕੱਟਿਆ ਜਾਂਦਾ ਤੇ ਸੱਚੇ ਨਾਮ ਚ ਸਮਾ ਜਾਂਦੇ ਨੇ। ਵਾਹਿਗੁਰੂ ਵਾਹਿਗੁਰੂ ਕਹਿੰਦੇ ਇੱਕ ਦਿਨ ਵਾਹਿਗੁਰੂ ਦੇ ਵਿੱਚ ਹੀ ਮਿਲ ਜਾਂਦੇ ਹਨ।
1: ਸੱਚੇ ਨਾਮ ਸਮਾਏ, ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ।
0: ਜਿਹੜੇ ਸੱਚੇ ਨਾਮ ਹਰੀ ਦੇ ਗੁਣਾਂ ਨੂੰ ਗਾਉਂਦੇ ਹੈ ਨਾ, ਉਹ ਸੱਚੇ ਨਾਮ ਚ ਸਮਾ ਜਾਂਦੇ ਨੇ। ਜਿਹੜਾ ਨਾਮ ਹੈ ਇਹ ਨਾਮੀ ਦੇ ਵਿੱਚ ਅਭੇਦ ਕਰ ਦਿੰਦਾ। ਨਾਮੀ ਕੀ ਹੈ? ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਕਹਿਣ ਵਾਲਾ ਇੱਕ ਦਿਨ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ, ਉਹਦੇ ਵਿੱਚ ਇਹ ਸਮਾ ਜਾਂਦਾ ਹੈ। अंत नहीं वाहगुरु का पाया जा सकता। हां नाम जप के विच समाया तो जा सकता है, हुण जिहड़ा वाहगुरु दे विच समा गया उन्हें फिर अंत पा के की लैना, वह तो वाहगुरु दे रूप हो गया। सो उस करके सच्चे नाम समाए हर गुण गाए, जिहड़े हरी दे गुणां नूं गाउंदे ने सच्चे नाम च समा जांदे ने, मिल प्रीतम सुख पाए। जदों सच्चे नाम च समा गए फिर प्रीतम वाहगुरु नूं मिल के सुख पाए, तो भाव अथाह सुखां दी प्राप्ति उन्हां नूं हुंदी है।
1: सदा आनंद रह दिन राती विचों होमै जाए,
0: उन्हां दे अंदरों होमे का नाश हो जांदा है, होमे का अभाव हो जांदा है। फिर दिन रात नाम सिमरन करते हुए सदा आनंद रहे दिन राती, दिन रात नाम जपते ने ते आनंद विच रहिंदे ने। अठवीं अष्टपदी दे विच महाराज ने ब्रह्म ज्ञानी की अवस्था दसी है, ब्रह्म ज्ञानी कै घर सदा आनंद। ब्रह्म ज्ञानी जिहड़ा है आरे दे दंदियां दे थले भी आनंद विच रहा जदों भाई मतीदास नूं चीरिया। ब्रह्म ज्ञानी का जदों बंद बंद कट्टिया गया भाई मणि सिंह साहब जी का उदों भी आनंद विच रहे, बंद बंद कट्टण तो बाद भी रोम रोम दे विच्चों सुखमणी साहब की आवाज आउंदी रही। यह ब्रह्म ज्ञानी की अवस्था है। ब्रह्म ज्ञानी कहाउणा तो बड़ा सौखा है, क्यों किहड़ा गौरमेंट तो लसेंस लैना जना खाना ब्रह्म ज्ञानी अपने नाव नाल लाई फिरदा, पता तो उदों लगता जदों चरखड़ी ते चढ़ना पैंदा आरे दे थले खड़ना पैंदा उदों पता लगता, नाम जपदा जां मुखों चीका मारदा उदों परख हुंदी है ब्रह्म ज्ञानी की। चरखड़ी दे बंदियां ते परख हुंदी है। संत जरनैल सिंह खालसा ब्रह्म ज्ञानी सी, परख होई जदों परख दे विच पूरे उतरे, पूरे उतरे जो उस स्टेज तो कहा वह पूरा करके दिखाया। सूरबीर बचन के बली, ऐसे सूर में बचना दे बली हुंदे है। सो इस करके खालसा जी कोटन में नानक को नारायण जह चीत गुरबाणी कहती है, करोड़ां दे विचों कोई कोई वह ब्रह्म ज्ञानी हुंदा भाई। जिमें जंगल दे विच हर जंगल च चंदन का दरख्त नहीं हुंदा, इस तरह हर पिंड दे विच हर जगह ब्रह्म ज्ञानी नहीं हुंदा। ठीक है कहाउण वाले बड़े ने, पर असल दे विच किते ना किते इहो जे गुरमुख प्यारे हुंदे है। सो सदा आनंद विच रहिंदे ने, वाहिगुरु दे नाम च समाए हुंदे हन।
1: विचों होमै जाए
0: जदों नाम जपदे हन, नाम जपन करके अंदरों होमे का अभाव हो जाता है। होमे खत्म जदों अंदरों हंगता खत्म है फिर जमना मरना भी खत्म है, फिर वाहगुरु दे विच ही समा जांदे हन।
1: जिन्नी पुरखी हर नाम चित लाया तिनकै हाउ लागो पाए।
0: सतगुरु साहब सच्चे पातशाह जी उत्तम वक्ता हन, किड्डी वड्डी निम्रता सतगुरु महाराज दे विच। कहिंदे भाई जिन्हां पुरखां ने हरी दे नाम च चित लाया तिनकै हाउ लागो पाए, मेरा मन करदा मैं उन्हां दे चरनी पै जावां, उन्हां दे पैरी पै जावां जिहड़े तेरे प्यारिआं ने नाम दे विच चित नूं लाया होया। एडा नाम दा महात्म है, रेरे दरगे कहे ना कोउ आओ बैठ आदर सुभ देउ, दरगाह दे विच भी कोई रेरे कह के नहीं बुलाउंदा, आओ जी जी आया नूं कह के सत्कार वजों लोक ते परलोक विच मान प्राप्त करदा नाम जपन वाला। हुण तां नाम जपन नूं भी कई तोता रट ने दसन लग गए खालसा जी। तोता रटन देखो किड्डा नाम दे प्रति अपशब्द वरत रहे ने, नाम जपना बार बार जपना फिर ये नाम की समझ आएगी ना, जदों बार बार जपांगे। नाम जपना कोई तोता रटन नहीं, जिन्नी नाम का अभ्यास नाम की कमाई करांगे उन्नी आत्मक उन्नति होगी। आत्मक उन्नति गल्लां दे नाल नहीं हुंदी, जिन्ना अभ्यास होवेगा उन्नी अंदरों निर्भयता आवेगी, निडरता आवेगी, सच कहण दी जुरत पैदा होवेगी। निर्भौ जपा सगल भौ मिटै, इस करके आओ नाम नूं जपण वाले ही आरे दे थले खड़े, नाम नूं जपण वालिआं ने ही बंद बंद कटवाया। इतिहास दसदा इबादत तो बिना शहादत नहीं दित्ती जांदी, इस करके जिन्हां ने नाम च चित लाया सतगुरु कहंदे मैं उन्हां दे पैरी पै जावां।
1: काया कंचन तां थीऐ जा सतगुर लए मिलाए।
0: जे सतगुरु साहब कृपा करके शब्द नाल मेल लैण तां भाई जिहड़ी काया साडी कंचन दी तरह शुद्ध हो जाएगी, पवित्र हो जाएगी, साडी बुद्धि आत्म बशैणी बुद्धि दे विच प्रवृत्त हो जाएगी, परिवर्तन हो जाएगा बुद्धि दे विच। जे सतगुरु साहब अपने नाम शब्द नाल मेल लैन।
1: सो सच्चा सच सलाही है जे सतगुर दे बुझाए।
0: जे सतगुरु साहब सतगुर दे बुझाए, इथों शुरू करांगे अर्थ। जे सतगुरु साहब कृपा करके बुझाए तो भाव ये ज्ञान दे देन, ये सोझी दे देन, तां फिर सो सच्चा सलाही है। जे सतगुरु साहब साडे ते कृपा करन, कृपा किवें करनगे जदों आपां अरदास करांगे, हे सतगुरु जी नाम दी दात दिओ, हे सतगुरु जी अमृत वेले दा जागना बख्शो, हे सतगुरु जी रह रास दा टाइम मेरा बिरथा ना जावे, गल्लां च ना लंघ जे, मैं रह रास दा समां भी संभालां, अमृत वेले दा समां भी संभालां, दिने जदों मन करे मैं वाहिगुरु दा नाम जपां। जदों सतगुरु साहब कृपा करके सोझी बख्श देन ता भाई वह सच्चे नू सलाहया जांदा है, ता उहदे नाम च सुरती जुड़ती है। जे सतगुरु सोझी बख्शन, नहीं तो दुनिया तुरी फिरदी है, किन्ने क नाम जपदे है, इन्नी संगत बैठी है। जे आपां इमानदारी ना पुछिए भाई किन्ने क ने जिहड़े सत बाणियां दा नितनेम करदे ने, पंज बाणियां अमृत वेले रह रास ते कीर्तन सोहला शाम दे समय किन्ने क हन, कोई बिरला होवेगा खालसा जी। इस करके जिहड़ा नितनेम है ना, यह भी एक बैंक बैलेंस की न्याई है, दरगाह दे विच लोक परलोक च कम आउण वाला है। जिवें बैंक बैलेंस हुंदा साडा, जदों लोड़ पैंदी है पैसे वरत लैंदे आ, बैंक च रख दिंदे आ, सो यह भी एदों वड्डा कोई होर बैंक बैलेंस नहीं। जिहड़ा वह दुनियावी बैंक बैलेंस है, इत्थे छड के तुर जांगे जदों शरीर ना रहा, मौत हो गई शरीर की, परंतु यह तो नाल जाण वाला है जिहड़ा नाम रूपी धन है। सो इस करके जे सतगुरु साहब सोझी बख्श देण तां सच्चे दे नाम

ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਗੁਰੂ ਦਾ ਪੱਲਾ ਨਹੀਂ ਫੜਿਆ, ਹੋਰਨਾਂ ਦੀ ਪੂਜਾ ਚ ਲੱਗ ਗਈਆਂ, ਉਹ ਜੀਵ ਰੂਪ ਇਸਤਰੀਆਂ ਬਿਨਾਂ ਸਤਿਗੁਰ ਤੋਂ ਭਰਮ ਭੁਲਾਣੀਆਂ ਦੇ ਵਿੱਚ ਪਈਆਂ ਹੋਈਆਂ ਹਨ, ਭਰਮ ਚ ਪਈਆਂ ਨੇ, ਭੜਕਦੀਆਂ ਫਿਰਦੀਆਂ ਨੇ ਐਸੀਆਂ ਜੀਵ ਇਸਤਰੀਆਂ, ਉਹ ਅੱਗੇ ਜਾ ਕੇ ਕੀ ਮੂੰਹ ਦਿਖਾਉਣਗੀਆਂ ਜਦੋਂ ਦਰਗਾਹ ਦੇ ਵਿੱਚ ਲੇਖਾ ਹੋਵੇਗਾ, ਕਿਆ ਮੂੰਹ ਦੇਸਣ ਆਗੇ ਜਾਏ, ਅੱਗੇ ਜਾ ਕੇ ਕੀ ਮੂੰਹ ਦਿਖਾਵਾਂਗੇ ਜਦੋਂ ਉੱਥੇ ਅੱਗੇ ਲੇਖਾ ਹੋਊਗਾ, ਪਰਮਾਤਮਾ ਪੁੱਛੂਗਾ ਤੈਨੂੰ ਮਨੁੱਖਾ ਜਨਮ ਦੇ ਕੇ ਤੋਰਿਆ, ਤੈਂ ਨਾਮ ਤਾਂ ਜਪਿਆ ਨਹੀਂ, ਨਾ ਅੰਮ੍ਰਿਤ ਵੇਲਾ ਸੰਭਾਲਿਆ, ਨਾ ਰਹਿ ਰਾਸ ਦਾ ਸਮਾਂ ਸੰਭਾਲਿਆ, ਗੱਲਾਂ ਚ ਹੀ ਹਾਸੇ ਠੱਠੇ ਕੀ ਨਿਗਾਤਾ ਤੂੰ, ਉਦੋਂ ਕੀ ਮੂੰਹ ਦਿਖਾਵਾਂਗੇ ਪਰਮਾਤਮਾ ਨੂੰ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਸੋ ਇਸ ਕਰਕੇ ਭਾਈ ਜਿੰਨਾ ਸਮਾਂ ਹੋਵੇ ਗੁਰੂ ਦੀ ਯਾਦ ਵਿੱਚ ਹੀ ਨੰਗੇ, ਨਹੀਂ ਤਾਂ ਫਿਰ ਜਿਹੜੀਆਂ ਜੀਵ ਇਸਤਰੀਆਂ ਮਾਇਆ ਦੇ ਭਰਮ ਦੇ ਵਿੱਚ ਪੈ ਕੇ ਭਟਕੀਆਂ ਹੋਈਆਂ ਹਨ, ਭਰਮ ਭੁਲਾਣੀਆਂ ਦੇ ਵਿੱਚ, ਉਹ ਕੀ ਮੂੰਹ ਦਿਖਾਉਣਗੀਆਂ।

0: ਤਿੰਨ ਮਿਲਿਆ ਮਲ ਸਭ ਜਾਏ, ਉਹਨਾਂ ਨੂੰ ਮਿਲ ਕੇ ਮੈਲ ਜਿਹੜੀ ਹੈ ਅੰਦਰੋਂ ਸਾਡੇ ਪਾਪਾਂ ਰੂਪੀ ਮੈਲ ਹੈ ਲਹਿ ਜਾਂਦੀ ਹੈ। ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇ ਕੇ ਰੰਗ। ਜਿਹੜਾ ਨਾਏ ਪਾਠ ਹੈ ਇੱਥੇ ਭਾਰਾ ਬੋਲਣਾ ਹੈ। ਖਾਲਸਾ ਜੀ, ਤਿੰਨ ਮਿਲਿਆ ਮਲ ਸਭ ਜਾਏ, ਸੱਚੇ ਸੱਚ ਨਾਏ, ਸੱਚੇ ਦੇ ਨਾਮ ਚ ਜੁੜ ਕੇ ਸੱਚ ਨਾਏ, ਭਾਰਾ ਕਰਕੇ ਪਾਠ ਬੋਲਣਾ ਹੈ ਥੋੜਾ। ਸੱਚੇ ਦੇ ਨਾਮ ਚ ਜੁੜਨ ਕਰਕੇ ਅੰਦਰੋਂ ਸਚਿਆਰ ਜੀਵਨ ਪ੍ਰਾਪਤ ਹੁੰਦਾ ਹੈ, ਮੈਲ ਲਹਿ ਜਾਂਦੀ ਹੈ। ਜਿਵੇਂ ਧੋਬੀ ਕੱਪੜੇ ਧੋਣ ਵਾਸਤੇ ਘਾਟ ਤੇ ਜਾਂਦਾ ਹੈ, ਦਰਿਆ ਦੇ ਕਿਨਾਰੇ ਤੇ ਬੈਠ ਕੇ ਪਟੜੀ ਤੇ ਬਹਿ ਜਾਂਦਾ, ਪਾਣੀ ਪਾ ਕੇ ਸਾਬਣ ਲਾ ਕੇ ਕੱਪੜੇ ਧੋਂਦਾ ਹੈ, ਇਸ ਤਰ੍ਹਾਂ ਭਾਈ ਗੁਰੂ ਦਰਿਆ ਦੀ ਤਰ੍ਹਾਂ ਹੈ। ਸਤਸੰਗਤ ਰੂਪੀ ਘਾਟ ਤੇ ਜਾ ਕੇ, ਨਿਸ਼ਚੇ ਰੂਪੀ ਪਟੜੀ ਤੇ ਬੈਠ ਕੇ, ਨਾਮ ਰੂਪੀ ਵਸਤਰ ਤੇ ਪ੍ਰੇਮ ਰੂਪੀ ਜਲ ਪਾ ਕੇ, ਨਾਮ ਰੂਪੀ ਸਾਬਣ ਲਾ ਕੇ, ਫਿਰ ਉਹ ਮਨ ਰੂਪੀ ਕੱਪੜੇ ਦੀ ਮੈਲ ਲਹੇਗੀ। ਸੋ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਕਰਕੇ ਇਹ ਜਿਹੜੀ ਮੈਲ ਹੈ ਲਹਿ ਜਾਂਦੀ ਹੈ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਮਾੜੇ ਬੰਦੇ ਦੀ ਸੰਗਤ ਕਰਾਂਗੇ, ਮਨ ਚ ਵਕਾਰ ਚੱਲਣਗੇ, ਗੰਦਗੀ ਚੱਲੂਗੀ। ਕਿਸੇ ਗੁਰਮੁਖ ਨਾਮ ਜਪਣ ਵਾਲੇ ਦੀ ਸੰਗਤ ਕਰਾਂਗੇ ਫਿਰ ਉਦਾਂ ਦਾ ਹੀ ਪ੍ਰਭਾਵ ਪਵੇਗਾ। ਜਿਸ ਮਿਲੀਏ ਮਨ ਹੋਏ ਆਨੰਦ ਸੋ ਸਤਿਗੁਰ ਕਹੀਆ, ਜਿਹਦੇ ਦਰਸ਼ਨ ਕਰਕੇ ਮਨ ਆਨੰਦ ਨੂੰ ਪ੍ਰਾਪਤ ਹੋ ਜਾਵੇ ਉਹਨੂੰ ਕਹਿੰਦੇ ਨੇ ਸੱਚਾ ਸਤਿਗੁਰੂ। ਜਦੋਂ ਆਪਾਂ ਇੱਥੇ ਮੱਥਾ ਟੇਕਦੇ ਹਾਂ ਗੁਰੂ ਅੱਗੇ, ਆਪਣੇ ਮੂੰਹੋਂ ਵਾਹਿਗੁਰੂ ਨਿਕਲਦਾ ਹੈ, ਕਿਉਂਕਿ ਗੁਰੂ ਸੱਚਾ ਹੈ। ਆ ਪਖੰਡੀ ਤੇ ਦੇਹਧਾਰੀ ਠੀਕ ਹੈ, ਦੁਨੀਆਂ ਜਾਂਦੀ ਹੈ, ਕਦੇ ਵਾਹਿਗੁਰੂ ਨਿਕਲਿਆ ਉਹਨਾਂ ਨੂੰ ਮਿਲ ਕੇ? ਨਹੀਂ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਜਦੋਂ ਮੱਥਾ ਟੇਕਦੇ ਹਾਂ ਤਾਂ ਮਨ ਦੀ ਮੈਲ ਲੈ ਜਾਂਦੀ ਹੈ ਤੇ ਨਿਕਲਦਾ ਮੂੰਹੋਂ ਵਾਹਿਗੁਰੂ। ਇਹ ਪ੍ਰਤਾਪ ਹੈ। ਤਿੰਨ ਮਿਲਿਆ ਮਲ ਸਭ ਜਾਏ, ਉਹਨਾਂ ਨੂੰ ਮਿਲ ਕੇ ਮਨ ਦੀ ਮੈਲ ਲੈ ਜਾਂਦੀ ਹੈ। ਕਲਯੁਗ ਦੇ ਪੰਜ ਪ੍ਰਕਾਰ ਦੇ ਕਲੇਸ਼ ਨੇ, ਅਵਿਦਿਆ, ਆਸਮਤਾ, ਰਾਗ, ਦਵੈਸ਼, ਇਹ ਸਾਰਾ ਕੁਝ ਸਾਧ ਸੰਗਤ ਜੀ ਲੈ ਜਾਂਦਾ। ਸੱਚੇ ਸਰ ਨਾਏ, ਸਰ ਤੋਂ ਭਾਵ ਸਰੋਵਰ, ਬ੍ਰਹਮ ਰੂਪੀ ਸਰੋਵਰ ਚ ਜਿਹੜਾ ਨਾਮ ਰੂਪੀ ਸਰੋਵਰ ਚ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਲੈ ਜਾਣਗੇ। ਪੰਜ ਪ੍ਰਕਾਰ ਦੇ ਕਲੇਸ਼, ਮਲ ਵਿਖੇਪ ਅਵਰਣ, ਤਿੰਨੇ ਪਰਦੇ ਜਿਹੜੇ ਮਨ ਤੇ ਪਏ ਨੇ ਸਾਰੇ ਲੈ ਜਾਣਗੇ ਤੇ ਸੱਚੇ ਅਕਾਲ ਪੁਰਖ ਵਿੱਚ ਸੁਤੇ ਸਿੱਧ ਹੀ ਸਮਾ ਜਾਵੇਗਾ।
1: ਨਾਮ ਨਿਰੰਜਨ ਅਗਮ ਅਗੋਚਰ, ਸਤਿਗੁਰ ਦੀਆ ਬੁਝਾਏ।
0: ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾਮ ਨਿਰੰਜਨ, ਨਿਰੰਜਨ ਤੋਂ ਭਾਵ ਸੰਸਾਰ ਦੀ ਕਾਲਖ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ। ਅਗਮ ਜਿਹੜਾ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਸਤਿਗੁਰ ਦੀਆ ਬੁਝਾਏ ਤੇ ਸਤਿਗੁਰੂ ਦੇ ਨਾਮ ਨੇ ਕਿਰਪਾ ਕੀਤੀ, ਇਹ ਸੋਝੀ ਬਖਸ਼ਿਸ਼ ਕੀਤੀ ਕਿ ਜਿਹੜਾ ਪਰਮੇਸ਼ਰ ਹੈ ਉਹ ਕਿਸੇ ਇੰਦਰੀਆਂ ਦੀ ਪਕੜ ਦੇ ਵਿੱਚ ਨਹੀਂ ਆਉਂਦਾ, ਕਿਸੇ ਜੰਤਰ ਦੀ ਪਕੜ ਚ ਨਹੀਂ ਆਉਂਦਾ, ਉਹ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਅਗੰਮ ਹੈ, ਮਨ ਦੀ ਗਮਤਾ ਤੋਂ ਪਰੇ ਹੈ। ਇਹ ਕਿੱਥੋਂ ਗਿਆਨ ਮਿਲਿਆ? ਸਤਿਗੁਰੂ ਦੀ ਬਾਣੀ ਤੋਂ ਗਿਆਨ ਮਿਲਿਆ।
1: ਅਨ ਦਿਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ।
0: ਅਨ ਦਿਨ ਅਨ ਭਾਵ ਰਾਤ, ਅਨ ਦਿਨ ਭਗਤ ਕਰੇ ਰੰਗ ਰਾਤੇ, ਜਿਹੜੇ ਦਿਨ ਰਾਤ ਭਗਤੀ ਕਰਦੇ ਨੇ ਉਹ ਵਾਹਿਗੁਰੂ ਦੇ ਰੰਗ ਚ ਰੱਤੇ ਜਾਂਦੇ ਨੇ। ਜਦੋਂ ਵਾਹਿਗੁਰੂ ਦੇ ਰੰਗ ਚ ਰੱਤੇ ਗਏ, ਵਾਹਿਗੁਰੂ ਵਾਹਿਗੁਰੂ ਕਹਿੰਦੇ, ਇੱਕ ਦਿਨ ਨਾਨਕ ਸੱਚ ਸਮਾਏ, ਸੱਚ ਵਿੱਚ ਹੀ ਸਮਾ ਜਾਂਦੇ ਹਨ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ।
1: ਜਿਨੇ ਸੱਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋ ਪਾਏ।
0: ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਕਹਿੰਦੇ, ਜਿਨ੍ਹਾਂ ਨੇ ਸੱਚੜੇ ਵਾਹਿਗੁਰੂ ਨੂੰ ਧਿਆਇਆ ਨਾ, ਮੈਂ ਉਹਨਾਂ ਦੇ ਪੈਰੀ ਪੈ ਜਾਵਾਂ, ਉਹਨਾਂ ਦੇ ਪਾਏ ਪਕੜ ਲਵਾਂ। ਸੋ ਇਸ ਕਰਕੇ ਹੁਕਮਨਾਮਾ ਸਾਹਿਬ ਦੀ ਵਿਚਾਰ ਇੱਥੋਂ ਤੱਕ ਸੀ। ਅੱਗੇ ਲੜੀਵਾਰ ਕਥਾ ਹੋਵੇਗੀ। ਇਹ ਸਰੀਰ ਜਿਹੜਾ ਹੈ ਜਜਰੀ ਹੈ, ਭਾਵ ਨਾਸ਼ਵੰਤ ਸਰੀਰ ਹੈ, ਇਹਨੂੰ ਮੌਤ ਨੇ ਇੱਕ ਦਿਨ ਘੇਰੇ ਲੈਣਾ, इस करके नाम दे विच हे मनुख अपने चित नू लाउणा कर। ए हुक्मनामे दी अज आपां विचार सरवण कीती है जिन्नी क सतगुरु सच्चे पातशाह ने सोझी बख्शी है। खालसा जी गुरु ग्रंथ साहिब दी बाणी अगाध बोध है, कोई दुनिया दा बंदा हथ कढ के नहीं कह सकदा मैं सारे अर्थ जानदा। जिहड़ा कहिंदा ओह विद्वान नहीं ओह मूर्ख है, पढ़िया मूर्ख आखी है जिस लभ लोभ अहंकारा। सतगुरु साहब कहिंदे मूर्ख है ओह जिहनू अपनी विद्या दा माण है। सो इत्थे सतगुरु साहब जी हुण 1121 अंक ते लड़ीवार कथा है, इत्थे सतगुरु सानू कलयुग दे जीवां नू की उपदेश बख्शिश करदे हन। प्रेम सहित सारी संगत सरबन

ਨਾਮ ਦੀ ਉਹ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਨਾਮ ਨਾਮੀ ਚ ਭੇਦ ਕਰ ਦਿੰਦਾ ਹੈ, ਰਸਨਾ ਰਾਮ ਰਾਮ ਬਖਾਣ। ਹੇ ਭਾਈ, ਆਪਣੀ ਰਸਨਾ ਦੁਆਰਾ ਰਾਮ ਜਿਹੜਾ ਰਮਿਆ ਹੋਇਆ ਸਰਵ ਵਿਆਪਕ ਹੈ, ਉਹਦੇ ਨਾਮ ਨੂੰ ਬਖਾਨਣਾ ਕਰ, ਕਹਿਣਾ ਕਰ। ਇੱਕ ਤਾਂ ਰਾਮ ਰਾਜੇ ਦਸ਼ਰਥ ਦਾ ਬੇਟਾ ਸੀ, ਤ੍ਰੇਤੇ ਯੁੱਗ ਦਾ ਅਵਤਾਰ ਸੀ, ਅੱਗੇ ਦੁਸ਼ਹਿਰਾ ਆ ਰਿਹਾ ਹੈ, ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਹੈ। ਇੱਕ ਉਹ ਰਾਮ, ਇੱਕ ਰਾਮ ਸ਼ਬਦ ਇੱਥੇ ਵਰਤਿਆ ਪਰਮੇਸ਼ਰ ਲਈ ਜਿਹੜਾ ਸਰਵ ਵਿਆਪਕ ਹੈ, ਤ੍ਰੈਕਾਲ ਆਵਾਦ ਰੂਪ ਹੈ, ਨਾਸ਼ ਤੋਂ ਰਹਿਤ ਹੈ। ਸੋ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਚਿੱਤ ਜੋੜਨਾ ਕਰ, ਆਪਣੀ ਰਸਨਾ ਦੁਆਰਾ ਜੀਭਾ ਦੁਆਰਾ ਰਾਮ ਰਾਮ ਦਾ ਬਖਾਣ ਕਰ। ਬਾਲਮੀਕ ਜੀ ਰਾਮ ਰਾਮ ਰਾਮ ਰਾਮ ਕਰਦੇ ਰਾਮ ਦੇ ਵਿੱਚ ਹੀ ਸਮਾ ਗਏ, ਐਡੀ ਤਾਕਤ ਹੈ ਨਾਮ ਦੇ ਵਿੱਚ। ਹੌਲੀ ਹੌਲੀ ਇੰਪਿਓਰਟੀਜ਼ ਹੁੰਦੀਆਂ ਨੇ ਜਿਹੜੀਆਂ, ਔਗਣ ਨੇ ਜਿਹੜੇ, ਜਦੋਂ ਨਾਮ ਅਭਿਆਸ ਆਪਾਂ ਕਰਦੇ ਜਾਵਾਂਗੇ ਰਸਨਾ ਦੁਆਰਾ, ਔਗਣ ਹੌਲੀ ਹੌਲੀ ਨਿਕਲਦੇ ਜਾਣਗੇ, ਅੰਦਰੋਂ ਚੰਗੇ ਗੁਣ ਅੰਦਰ ਪ੍ਰਵੇਸ਼ ਹੁੰਦੇ ਜਾਣਗੇ। ਇਹ ਨਾਮ ਦੀ ਤਸੀਰ ਹੈ, ਨਾਮ ਦਾ ਗੁਣ ਹੈ। ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਪ੍ਰੈਕਟੀਕਲੀ ਕਰਕੇ ਦੇਖ ਲੇ, ਜਿਉਂ ਜਿਉਂ ਨਿਤਨੇਮ ਅਭਿਆਸ ਹੋਵੇਗਾ ਤਿਉਂ ਤਿਉਂ ਅੰਦਰੋਂ ਔਗਣ ਖਤਮ ਹੁੰਦੇ ਜਾਣਗੇ। ਮਨ ਕਰੂਗਾ ਵੀ ਹੁਣ ਗੱਲਾਂ ਕਰਨ ਨੂੰ ਮਨ ਨਹੀਂ ਕਰਦਾ, ਹੁਣ ਮਨ ਕਰਦਾ ਇਕਾਂਤ ਚ ਬਹਿ ਕੇ ਨਾਮ ਸਿਮਰਨ ਕਰਾਂ। ਜਦੋਂ ਮਨ ਦੀ ਇਹ ਸਟੇਜ ਹੋ ਜਾਵੇ, ਸਮਝ ਲਓ ਕਿਰਪਾ ਹੋਣੀ ਸ਼ੁਰੂ ਹੋ ਗਈ। ਹੇ ਮਨਾ, ਰਸਨਾ ਦੁਆਰਾ, ਜਿਹੜੀ ਰਸਨਾ ਨਾਮ ਨੂੰ ਨਹੀਂ ਜਪਦੀ, ਬਾਣੀ ਦੇ ਵਿੱਚ ਕਿਹਾ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਉਹ ਤਿਲ ਤਿਲ ਕਰਕੇ ਵੱਢਣ ਦੇ ਯੋਗ ਹੈ। ਰੇ ਜਿਹਵਾ ਕਰਹੂ ਸਤ ਖੰਡ ਨਾਮ ਨਾ ਉਚਰਸ ਸ਼੍ਰੀ ਗੋਬਿੰਦ। ਹੇ ਜਿਹਵਾ, ਮੇਰਾ ਮਨ ਕਰਦਾ ਮੈਂ ਸੱਤ ਟੁਕੜੇ ਵੱਢ ਕੇ ਕਰਦਿਆਂ ਤੇਰੇ, ਕਿਉਂ? ਕਿਉਂਕਿ ਤੂੰ ਸ਼੍ਰੀ ਜੋ ਸ਼੍ਰੋਮਣੀ ਗੋਬਿੰਦ ਸ੍ਰਿਸ਼ਟੀ ਨੂੰ ਪਾਲਣ ਵਾਲਾ ਪਰਮੇਸ਼ਰ ਹੈ, ਤੂੰ ਉਹਦੇ ਨਾਮ ਨੂੰ ਨਹੀਂ ਜਪਦੀ। ਇੱਥੇ ਕਦਾਰਾ ਰਾਗ ਦੇ ਵਿੱਚ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਕਹਿ ਰਹੇ ਨੇ, ਰਸਨਾ ਰਾਮ ਰਾਮ ਬਖਾਣ, ਰਸਨਾ ਦੁਆਰਾ ਜਿਹੜਾ ਰਮਿਆ ਹੋਇਆ ਪਰਮੇਸ਼ਰ ਹੈ ਸਰਵ ਵਿਆਪਕ, ਉਹਦੇ ਨਾਮ ਨੂੰ ਬਖਾ।

0: गुण गोपाल वो चार दिन रैन, दिन रात वो जिहड़ा गोपाल दा अर्थ है पालन वाला, गो नाम पृथ्वी का है, पाल नाम पालन वाला, जिहड़ा पृथ्वी नू पालन वाला परमेश्वर है ना, उस दे नाम नू उचारना करिए रसना द्वारा, गुण गोपाल उचार दिन रैन दिन रात, ता की होवेगा जदों आपां दिन रात उहदे नाम नू जपना करांगे, एक कलमल हान भय कलमल हान, हान तो भाव नाश, कलमल तो भाव कलयुग दे कल, कलयुग मल मैल, कलयुग दी पापा रूपी मैल नाश हो जाएगी जे दिन रात उस वाहिगुरु दे नाम नू आपां जपांगे रसना द्वारा। गणका एक बेशवा सी, किसे महात्मा दी संगत होई, सूआ पड़ावत गणका तरी सुहर नैनो की पुत्री, ओह भी खालसा जी तरगी नाम पवित्र करदा है, सुनते पनीत कहते पवित्र सतगुर रहा भरपूरे, नाम ने अंदरों औगण कढ़ने ने ते शुभ गुणा दा अंदर प्रवेश हो जांदा है। सो इस करके भाई गुण गोपाल उचार दिन रैन दिन रात, गोपाल जिहड़ा पृथ्वी नू पालन वाला परमेश्वर है उहदे गुणा नू उचारना कर, भए कलमलहान कलयुग दे जिहड़े कलेश ने विद्या समता राग द्वैष, हान तो भावे तेरे सारे कलयुग दे कलेश, ए भाई तेरे मन ते पए हुए पड़दे मल बखेप ते अवरण, ਇਹ ਸਾਰੇ ਨਾਸ਼ ਹੋ ਜਾਣਗੇ, ਅੰਦਰੋਂ ਸ਼ੁੱਧ ਹੋ ਜਾਵੇਗਾ ਦਿਨ ਰਾਤ ਨਾਮ ਜਪਣ ਕਰਕੇ।
1: ਰਹਾਓ
0: ਦਾ ਅਰਥ ਵਿਸ਼ਰਾਮ ਹੁੰਦਾ ਹੈ, ਦੂਜਾ ਅਰਥ ਹੈ ਇਹਦਾ ਨਾਭੀ, ਜਿਵੇਂ ਸਾਡੀਆਂ ਨਾੜਾਂ ਨੇ ਜਿਹੜੀਆਂ ਸਰੀਰ ਦੀਆਂ, ਇਹਨਾਂ ਦਾ ਕੰਟਰੋਲ ਧੁੰਨੀ ਚ ਹੁੰਦਾ, ਆ ਧੁੰਨੀ ਹੈ ਨਾ ਜਿਹੜੀ ਆਪਣੀ, ਇਹ ਚ ਨਾੜਾਂ ਦਾ ਕੰਟਰੋਲ ਹੈ ਸਾਰੀਆਂ ਦਾ, ਇਸ ਕਰਕੇ ਜਿਹੜੀ ਰਹਾਓ ਦੀਆਂ ਪੰਗਤੀਆਂ ਨੇ, ਰਹਾਓ ਦੀਆਂ ਪੰਗਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਮੋਰਲ ਹੁੰਦਾ, ਨਿਚੋੜ ਹੁੰਦਾ ਰਹਾਓ ਦੀਆਂ ਪੰਗਤੀਆਂ ਦੇ ਵਿੱਚ। ਤੀਜਾ ਰਹਾਓ ਦਾ ਅਰਥ ਇਹ ਹੈ ਸੰਸਾਰ ਚਲਾਏਮਾਨ ਹੈ, ਵਾਹਿਗੁਰੂ ਰਹਿਣ ਵਾਲਾ, ਬਸ ਸੰਸਾਰ ਚਲਾਏਮਾਨ ਹੈ, ਸਾਰਾ ਨਾਸ਼ਵੰਤ ਹੈ। ਇਹੀ ਹੁਕਮਨਾਮਾ ਸਾਹਿਬ ਅੱਜ ਸਤਿਗੁਰੂ ਮਹਾਰਾਜ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਬਖਸ਼ਿਸ਼ ਕੀਤਾ ਕਿ ਸਰੀਰ ਭਾਈ ਜਜਰੀ ਹੈ ਤੇ ਜਿਹੜੀ ਜੜ ਹੈ ਉਹਨੇ ਇੱਕ ਦਿਨ ਇਹਨੂੰ ਖਾ ਜਾਣਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਰਹਾਓ ਦਾ ਉਚਾਰਨ ਕਰਕੇ ਅੱਗੇ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
1: ਤਿਆਗ ਚਲਨ ਸਗਲ ਸੰਪਤ ਕਾਲ ਸਿਰ ਪਰ ਜਾਨ,
0: ਮੌਤ ਨੂੰ ਆਪਣੇ ਸਿਰ ਤੇ ਜਾਨਣਾ ਕਰ, ਕੋਈ ਪਤਾ ਨਹੀਂ ਕਦੋਂ ਮੌਤ ਆ ਜਾਵੇ, ਸਭ ਕੁਝ ਇੱਥੇ ਛੱਡ ਕੇ ਜਾਵੇਂਗਾ। ਤਿਆਗ ਚੱਲਣਾ ਸਗਲ ਸੰਪਤ, ਸੰਪਤ ਤੋਂ ਭਾਵ ਸੰਪਤੀ ਪ੍ਰੋਪਰਟੀ, ਕੋਈ ਨਾਲ ਲੈ ਕੇ ਗਿਆ ਸੰਪਤ ਪ੍ਰੋਪਰਟੀ ਤਾਂ ਕੀ ਲੈ ਕੇ ਜਾਣੀ ਹੈ, ਜਿਹੜਾ ਮਾਤਾ ਦੇ ਪੇਟ ਵਿੱਚੋਂ ਸਰੀਰ ਲੈ ਕੇ ਆਇਆ ਇਹ ਵੀ ਉੱਥੇ ਛੱਡ ਜਾਂਗੇ, ਚਾਰ ਭਾਈ ਚੱਕ ਕੇ ਲੱਕੜਾਂ ਚ ਦੇ ਦੇਣਗੇ, ਇਸਲਾਮ ਵਾਲੇ ਦੱਬ ਦਿੰਦੇ ਨੇ ਮੁਸਲਮਾਨ ਭਰਾ, ਸਰੀਰ ਵੀ ਨਾਲ ਨਹੀਂ ਜਾਂਦਾ ਜਿਹੜਾ ਲੈ ਕੇ ਆਇਆ ਮਾਤਾ ਦੇ ਪੇਟ ਵਿੱਚੋਂ, ਹੋਰ ਤਾਂ ਕੀ ਜਾਊਗਾ, ਪਰ ਕੀਤੇ ਹੋਏ ਕਰਮ ਤੇਰੇ ਨਾਲ ਵਸ਼ ਜਾਣਗੇ। ਸੋ ਇਹਦਾ ਮਤਲਬ ਇਹ ਨਹੀਂ, ਗੁਰੂ ਘਰ ਦਾ ਇਹ ਸਿਧਾਂਤ ਨਹੀਂ ਹੈ ਕਿ ਆਪਾਂ ਨੇ ਘਰ ਬਾਰ ਛੱਡ ਦੇਣੇ ਜਿਉਂਦੇ ਜੀ, ਨਹੀਂ, ਘਰ ਦੇ ਵਿੱਚ ਰਹਿ ਕੇ ਹੀ ਸੰਨਿਆਸੀ ਬਣਨਾ ਹੈ, ਪਦਾਰਥਾਂ ਦੇ ਨਾਲ ਪਦਾਰਥਾਂ ਬਿਨਾਂ ਸਰਦਾ ਨਹੀਂ। ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਕਿ ਤੂੰ ਚੰਗੇ ਘਰ ਚ ਨਾ ਰਹਿ, ਚੰਗਾ ਮਕਾਨ ਬਣਾ, ਵਧੀਆ ਗੱਡੀ ਲੈ, ਪਰ ਮਾਇਆ ਦੇ ਵਿੱਚ ਰਹਿੰਦਾ ਹੋਇਆ ਗੁਰੂ ਕਿਹਾ ਸਿੱਖਾਂ ਨਿਰਲੇਪ ਰਹੀ, ਮਾਇਆ ਦੀ ਅਟੈਚਮੈਂਟ ਦੇ ਵਿੱਚ ਨਾ ਆ ਜੀ। ਮਾਇਆ ਕੀ ਹੈ? ਜਿਹੜੀ ਰੱਬ ਨੂੰ ਭੁਲਾਉਂਦੀ ਹੈ, ਜਿਹੜੀ ਚੀਜ਼ ਰੱਬ ਨੂੰ ਭੁਲਾ ਦੇ ਮਾਇਆ। ਜੇ ਹੁਣ ਘਰ ਸੋਹਣਾ ਪਾਲਿਆ, ਘਰ ਚ ਰਹਿ ਰਿਹਾ, ਮਸਤ ਹੋ ਗਿਆ ਕਿ ਹੁਣ ਮੈਂ ਰੱਬ ਤੋਂ ਕੀ ਲੈਣਾ, ਤਾਂ ਘਰ ਫਿਰ ਮਾਇਆ ਰੂਪ ਬਣ ਜੂ, ਕਿਉਂਕਿ ਘਰ ਨੇ ਰੱਬ ਭੁਲਾ ਤਾ, ਪੁੱਤਰਾਂ ਧੀਆਂ ਚ ਰਹਿੰਦਾ ਹੋਇਆ ਰੱਬ ਭੁੱਲ ਗਿਆ, ਉਹ ਮਾਇਆ ਦਾ ਰੂਪ ਨੇ। ਉਹ ਵੀ ਜੜ ਚੇਤਨ ਤੇ ਅਗਿਆਨ ਰੂਪ ਤਿੰਨ ਪ੍ਰਕਾਰ ਦੀ ਮਾਇਆ ਹੈ। ਜੜ ਮਾਇਆ ਚ ਸਾਡਾ ਘਰਦਾਰ ਆ ਗਿਆ, ਪ੍ਰੋਪਰਟੀ ਆ ਗਈ। ਚੇਤਨ ਮਾਇਆ ਦੇ ਵਿੱਚ ਧੀਆਂ ਪੁੱਤਰ ਰਿਸ਼ਤੇਦਾਰ ਸਾਕ ਸੰਬੰਧੀ ਇਸਤਰੀ ਆ ਗਈ, ਜਿਹੜੀ ਚੀਜ਼ ਸਾਹ ਲੈਂਦੀ ਹੈ ਚੇਤਨ ਮਾਇਆ। ਅਗਿਆਨ ਰੂਪ ਮਾਇਆ ਦੇ ਵਿੱਚ ਸਾਡੀ ਈਗੋ ਆ ਗਈ, ਹਉਮੈ ਆ ਗਈ। ਇਸ ਕਰਕੇ ਸਭ ਕੁਝ ਇੱਥੇ ਛੱਡ ਜਾਵੇਗਾ।

0: ਗੁਰਬਾਣੀ ਦੇ ਅਰਥ ਪੜ੍ਹਨ ਦੇ ਨਾਲ ਆਤਮਕ ਉਨਤੀ ਹੁੰਦੀ ਹੈ, ਗੁਰਬਾਣੀ ਦੇ ਅਰਥ ਪੜ੍ਹਨ ਦੇ ਨਾਲ ਸੋਝੀ ਆਉਂਦੀ ਹੈ, ਗੁਰਬਾਣੀ ਦੇ ਅਰਥ ਕਲਗੀਧਰ ਪਾਤਸ਼ਾਹ ਤੋਂ ਸੁਣ ਕੇ 48 ਸਿੰਘ ਵਿਦੇਹ ਮੁਕਤ ਹੋ ਗਏ ਸੀ। ਗੁਰਬਾਣੀ ਦੇ ਅਰਥ ਤੁਸੀਂ ਸਰਵਣ ਕਰ ਰਹੇ ਹੋ, ਗੁਰਬਾਣੀ ਦੇ ਅਰਥਾਂ 'ਚ ਐਡੀ ਵੱਡੀ ਤਾਕਤ ਹੈ। ਸੋ ਗੁਰਬਾਣੀ ਦੇ ਅਰਥ ਵੱਧ ਤੋਂ ਵੱਧ ਪਾਈ ਪੜ੍ਹਨੇ ਚਾਹੀਦੇ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਿਥਿਆ ਪਦਾਰਥਾਂ ਦੇ ਵਿੱਚ ਮੋਹ ਪਾਲਿਆ ਦੁਰੰਤ ਆਸਾ, ਕਠਿਨ ਇੱਛਾ ਪੈਦਾ ਹੋ ਗਈ ਪਦਾਰਥ ਇਕੱਠੇ ਕਰਨ ਦੀ, ਦੁਰੰਤ ਆਸਾ ਝੂਠ ਸਰਪ੍ਰਮਾਣ, ਉਹ ਪਰਮਾਤਮਾ ਨੂੰ ਤਾਂ ਤੂੰ ਕਹਿ ਦਿੱਤਾ ਰੱਬ ਤਾਂ ਹੈ ਹੀ ਨਹੀਂ ਕਿਤੇ, ਜਦਕਿ ਇਹ ਪਦਾਰਥ ਝੂਠੇ ਨੇ, ਇਹਨਾਂ ਨੂੰ ਝੂਠ ਮੰਨ, ਜਿਹੜੀ ਅੰਦਰ ਦੁਰੰਤ ਆਸ਼ਾ ਪਦਾਰਥਾਂ ਦੀ ਪੈਦਾ ਹੋਈ ਆ, ਗੁਰੂ ਅੱਗੇ ਅਰਦਾਸ ਕਰ, ਸਤਿਗੁਰੂ ਸਬਰ ਸੰਤੋਖ ਬਖਸ਼ ਦੇਣ।
1: ਸਤ ਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ,
0: ਜਿਹੜਾ ਵਾਹਿਗੁਰੂ ਹੈ ਸਤ ਪੁਰਖ ਹੈ, ਸੱਚਾ ਪੁਰਖ ਹੈ। ਪੁਰਖ ਦਾ ਕੀ ਅਰਥ ਹੈ? ਪੁਰੂ ਨਾਮ ਨਰਕ ਦਾ ਹੁੰਦਾ ਹੈ, ਰੱਖ ਮਤਲਬ ਰੱਖਣ ਵਾਲਾ, ਜਿਹੜਾ ਨਰਕਾਂ ਤੋਂ ਰੱਖੇ ਨਾ ਉਹਨੂੰ ਕਹਿੰਦੇ ਨੇ ਪੁਰਖ। ਸਤ ਪੁਰਖ ਵਾਹਿਗੁਰੂ ਦਾ ਨਾਂ ਹੈ, ਸਤ ਪੁਰਖ ਸੱਚਾ ਪੁਰਖ ਹੈ, ਨਰਕਾਂ ਤੋਂ ਬਚਾਉਣ ਵਾਲਾ ਉਹਦਾ ਨਾਮ ਜਿਹੜਾ। ਅਕਾਲ ਮੂਰਤ ਹੈ, ਮੂਲ ਮੰਤਰ ਚ ਆਪਾਂ ਸਾਰੇ ਪੜ੍ਹਦੇ ਹਾਂ, ਆਕਾਲ ਮੂਰਤ ਹੈ, ਉਹ ਕਾਲ ਤੋਂ ਰਹਿਤ ਹੈ, ਕਾਲਾਨ ਕਾਲ, ਕਾਲ ਦਾ ਵੀ ਕਾਲ ਹੈ, ਉਹ ਕਾਲ ਨੂੰ ਵੀ ਮਾਰਨ ਵਾਲਾ। ਜਾਪ ਸਾਹਿਬ ਦੀ ਬਾਣੀ ਚ ਦੱਸਿਆ ਹੋਇਆ ਕਾਲਾਨ ਕਾਲ। ਸਤ ਪੁਰਖ ਅਕਾਲ ਮੂਰਤ, ਅਕਾਲ ਕਾਲ ਤੋਂ ਰਹਿਤ ਮੂਰਤ ਆਜ਼ਾਦ ਹਸਤੀ ਹੈ, ਹਿਰਦੈ ਧਿਆਰੋ ਧਾਰੋ ਧਿਆਨ, ਐਸੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਸੱਚਾ ਪੁਰਖ ਹੈ, ਨਰਕਾਂ ਤੋਂ ਰੱਖਣ ਵਾਲਾ ਹੈ, ਜਿਹਦਾ ਨਾਮ ਵੱਡੇ ਵੱਡੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਉਹਦੇ ਸ਼ਬਦ ਵਿੱਚ ਆਪਣਾ ਧਿਆਨ ਜੋੜਨਾ ਕਰ।
1: ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪਰਵਾਨ,
0: ਆਪਾਂ ਹਰ ਜਗ੍ਹਾ ਬੈਨੀਫਿਟ ਚਾਹੁੰਦੇ ਹਾਂ। ਹੁਣ ਨਾਮ ਜਪ ਕੇ ਕੀ ਲਾਭ ਮਿਲਦਾ, ਕੀ ਬੈਨੀਫਿਟ ਹੁੰਦਾ? ਸਤਿਗੁਰੂ ਮਹਾਰਾਜ ਕਹਿੰਦੇ ਹਨ ਅਖੀਰਲੀ ਪੰਗਤੀ ਵਿੱਚ, ਮਹਾਰਾਜ ਕਹਿੰਦੇ ਨੇ ਨਾਮ ਨਿਧਾਨ, ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਉਹ ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ ਹੈ ਉਹਨਾਂ ਨੂੰ ਲਾਭ ਮਿਲਦਾ। ਕੀ ਲਾਭ ਮਿਲਦਾ? ਵਸਤ ਇਹ ਪ੍ਰਵਾਨ, ਇਹ ਵਸਤੂ ਨਾਮ ਦੀ ਲੋਕ ਪ੍ਰਲੋਕ ਵਿੱਚ ਪ੍ਰਮਾਣਨੀਕ ਹੈ। ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ, ਇਹ ਲੋਕ ਪ੍ਰਲੋਕ ਦੇ ਵਿੱਚ ਇੱਜ਼ਤ ਦਵਾਉਂਦਾ, ਪੱਤ ਰੱਖਦਾ, ਪਾਪ ਕੱਢਦਾ, ਮਾਣ ਸਤਿਕਾਰ ਦਵਾਉਂਦਾ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚੌਹਾਂ ਕੁੰਟ ਮਾਨੈ। ਜਿਸ ਨੀਚ ਨੂੰ ਕੋਈ ਨਹੀਂ ਜਾਣਦਾ, ਜੇ ਨਾਮ ਜਪ ਲਵੇ ਚਾਰੇ ਕੁੰਟਾਂ ਚ ਪ੍ਰਸਿੱਧ ਹੋ ਜਾਂਦਾ ਹੈ। ਖਾਲਸਾ ਜੀ, ਇਹ ਨਾਮ ਦੇ ਵਿੱਚ ਐਡੀ ਤਾਕਤ ਹੈ, ਐਡਾ ਲਾਭ ਹੈ ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ ਹੈ। ਸੋ ਇੱਥੇ ਦੋ ਪੰਗਤੀਆਂ ਪੜ੍ਹ ਕੇ ਹੁਣ ਆਪਾਂ ਸਮਾਪਤੀ ਕਰਾਂਗੇ, ਸਮਾਂ ਹੋ ਗਿਆ। ਬਸ ਇੱਕੋ ਹੀ ਨਿਚੋੜ ਹੈ, ਜੋ ਵਿਚਾਰ ਕੀਤੀ ਹੈ ਇਹਦਾ ਨਿਚੋੜ ਕੀ ਹੈ? ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਨਾਮ ਤੋਂ ਬਿਨਾਂ ਕੁਝ ਵੀ ਸਹਾਇਤਾ ਕਰਨ ਵਾਲਾ ਨਹੀਂ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨਸਾਰ, ਨਾਮ ਦੀ ਕਮਾਈ ਕਰ ਲੈ, ਨਾਮ ਦਾ ਖਜ਼ਾਨਾ ਇਕੱਠਾ ਕਰ ਲੈ, ਇਹੋ ਹੀ ਤੇਰੀ ਸਾਰ ਲਵੇਗਾ ਇਸ ਦੁਨੀਆਂ ਚ ਵੀ ਤੇ ਅੱਗੇ ਵੀ ਲੋਕ ਪ੍ਰਲੋਕ ਵਿੱਚ। ਇਹੋ ਲੋਕ ਸੁਖੀ ਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਲੋਕ ਸੁਖੀ ਏ ਜਿਹੜੇ ਭਾਈ ਨਾਮ ਜਪਦੇ ਨੇ, ਇਸ ਲੋਕ ਵਿੱਚ ਪ੍ਰਲੋਕ ਸੁਹੇਲੇ, ਉੱਥੇ ਵੀ ਸੁਹੇਲੇ ਤੋਂ ਭਾਵ ਸ਼ੋਭਨੀਕ ਹੁੰਦੇ ਹਨ। ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਆਓ, ਦੋ ਅਖੀਰਲੀਆਂ ਪੰਗਤੀਆਂ ਪੜ੍ਹ ਕਰਕੇ ਸਮਾਪਤੀ ਹੈ। ਇੱਕ ਨੀ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਸਤਿਗੁਰੂ ਸਾਹਿਬ ਆਪ ਇਹ ਸਾਰੇ ਅਰਥ ਜਾਣਦੇ ਹਨ। ਸਤਿਗੁਰੂ ਸਾਹਿਬ ਨੇ ਜਿੰਨੀ ਕੁ ਦਾਸ ਤੇ ਕਿਰਪਾ ਕੀਤੀ, ਆਪਣੀ ਤੁਸ਼ ਬੁੱਧੀ ਮੁਤਾਬਕ ਅਰਥ ਕਰਨ ਦਾ ਯਤਨ ਕੀਤਾ, ਹੋਈਆਂ ਖਿਮਾ ਦੀ, ਹੋਈਆਂ ਗਲਤੀਆਂ ਦੀ ਖਿਮਾ ਕਰਨਾ ਜੀ। ਦੋ ਪੰਗਤੀਆਂ ਪੜ੍ਹ ਕਰਕੇ ਅਖੀਰਲੀਆਂ ਸਮਾਪਤੀ ਹੈ ਜੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, South East, ਕੈਲਗਰੀ।

0: ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-8295000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਤਾਤੀ ਵਾਓ ਨਾ ਲੱਗਈ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

रत्न पदार्थ बहु सागर परे आराम। रत्न पदार्थ बहु सागर।

ਤਿੰਨ ਹੱਥ ਚੜਿਆਰਾਮ, ਤਿੰਨ ਹੱਥ ਚੜਿਆਰਾਮ, ਰਤਨਾ ਰਤਨ ਬਦਾ

0: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨਿੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪਹਿਲਾ ਪਹਿਰਾ ਫੁੱਲੜਾ ਫਲ ਪੀ ਪਛਾਰਾ।

ਕੇ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਰੱਖ।

ਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ ਪਹੁ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਤੁਹੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ

ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਵਾੜ ਜਿਉਂ ਸੁਝੇ ਅੰਦਰ ਖੇਤ ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀਏ ਫੁਲੀਏ

0: ਬਿਠੋ ਜਾਓ, ਬਿਠੋ ਜਾਓ, ਬਿਠੋ ਜਾਓ।
1: ਪੌੜੀ ਆਪਣੇ ਆਪ ਸਾਜੋ ਆਪਣੇ ਰਚੋ ਨਾਓ, ਦੁਈ ਕੁਦਰਤ ਸਾਜਿਆ ਕਰਾਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰੇ ਪਸਾਓ, ਤੂੰ ਜਾਣੋ ਇਸ ਸਭ ਸਹਿ ਦੇ ਲੈ ਸਹਿ ਜਿੰਦ ਕੋ ਆਓ। ਕਾਰਾਸਨ ਡਿਠੋ ਚਾਓ, ਕਾਰਾਸਨ ਡਿਠੋ ਚਾਓ।

0: ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ।
1: ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੇ ਆਲਾਉ, ਵੱਡੀ ਵਡਿਆਈ ਬੁੱਝਾ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ।

0: ਸੱਚੇ ਕੀਹੈ ਕੋਠੜੀ ਸੱਚੇ ਕਾਲ ਚਵਾ। ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ ਘਟਲ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪੀਆਂ ਅੱਖ ਨਾ ਜਾਪਈ ਜੇ ਇੱਕ ਸਿਆਣੇ ਰਾਸ, ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪਰਦਾਸ।

ਸਮਾਧ ਨਾ ਦੁਸਮਾਧ ਵੇਦ ਸਮਾਧ ਜੀਵ ਸਮਾਧੇ ਸਮਾਧ ਨੂੰ ਸਮਾਧ ਰੰਗ ਸਮਾਧ ਕੌਣ ਸਮਾਧ ਪਾਣੀ ਸਮਾਧ ਅਗਨੀ ਖਿੰਡੇ ਵੇ ਡਾਣੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੇ ਪ੍ਰਾਣੀ ਸਮਾਧ ਸੰਜੋਗ ਸਮਾਧ ਵਜੋ ਸਮਾਧ ਭੁੱਖ

ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ।

ਪੀਣਾ ਭੋ ਭੋ ਕਹਿ ਪਸਮੜ ਪੌਰ ਚਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਪ ਚਲਾਇਆ ਅੱਗੇ ਕਰਨੀ ਕੀਰਤ ਵਾਚਿਆ ਬਹਿ ਲੇਖਾ ਖਰ ਸਮਝਾਇਆ ਥਾਉ ਨਾ ਹੋਵੀ ਭੋਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਦਰ ਜਨਮ ਗਵਾਇਆ ਮਨ ਅੰਦਰ ਜਨਮ ਗਵਾਇਆ।

ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲੇ ਸਚ ਪਾਇਆ ਦਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਜਾਇਨ ਚੇਲੇ ਨੱਚਣ ਗੁਰ ਪੈਰ ਹਿਲਾਇਨ ਫਿਰਨ ਸਿਰ ਉਡ ਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਕਰ ਜਾਏ।

0: ਪਿੰਡ ਸਭ ਤਿਸਦਾ ਦੇਖਾ ਜੇ ਅਗਵਾਈਐ ਜੇ ਲੋੜ ਹੈ ਚੰਗਾ ਆਪਣਾ ਘਰ ਪੁਨ ਹੋ ਨਹੀਂ ਸਦਾਈਐ ਜੇ ਦਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈਐ ਘੋਰ ਹੈ ਨਾ ਭਰੀਐ ਪਾਈਐ ਘੋਰ ਹੈ ਨਾ ਭਰੀਐ ਪਾਈਐ
1: ਪੰਥ ਦਸਾਵਾ ਨਿਤ ਖੜੀ ਕੁੰਦ ਜੋ ਬਨ ਬਾਲੀ ਰਾਮ ਰਾਮ।

ਕੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲ ਜੀ ਕਰੇ ਪੁਕਾਰ ਜਲ ਜਲ ਰੋਵਹਿ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਰਿਆ ਨਾ ਪਾਈ ਬਿਨ ਸਤ

ਬਿਨ ਸਤਿਗੁਰ ਕਿਰਿਆ ਨਾ ਪਾਇਓ, ਬਿਨ ਸਤਿਗੁਰ ਕਿਰਿਆ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੀ ਵਿੱਚੋਂ ਮੋਹ ਚੁਕਾਇਆ, ਉੱਤੋਂ ਮੈਂ ਵਿਚਾਰ ਹੈ ਜਿਨੀ ਸੱਚੇ ਸਿਉਂ ਚਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਮਹਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕੁਮਾਰ ਹਉਮੈ ਈ ਬੰਦਨਾ ਫਿਰ ਜੋਨੀ ਪਾਹੇ ਹਉਮੈ ਕਿਥੋਂ।

ਸੱਚੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਦਨਾ ਪਾਣੀ ਥੋੜਾ ਖਾਇਆ। ਤੂੰ ਬਖਸੀਸੀ ਅਗਲਾ ਦਿੱਤੇ ਵੈਸੜੇ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਬਾਨ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਹੁਣ

0: ਸੱਚਾ ਸਾਹਿਬ ਇੱਕ ਤੂੰ ਜਿੰਨੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।
1: ਗੁਰ ਸਤਿਗੁਰ ਕਾ ਜੋ ਸਿੱਖ ਅਖਾ

ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਆਸਾ ਮਹੱਲਾ ਚੌਥਾ।

লেখা সে।

ਲਾ ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਰਿਆ ਤੇ ਤੋ ਲਵਿਆ ਬਹੁ ਭੇਕ ਕੀਆ ਦੇਹੀ ਦੁਖ ਦੀਆ ਸੋਹਵੇ ਜੀਆ ਆਪਣਾ ਕੀਆ।

ਗੁੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਰਛਾਈ ਪਾਈ, ਮੂਰਖ ਅੰਦੇ ਪਤ ਗਵਾਈ, ਵਿਣ ਨਾਵੇ ਕਿਸਥਾਏ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਨ ਦੇ ਸੇ ਤੇ ਨਹਿ ਕੇਵਲ, ਹਉਮੈ ਸ਼ਬਦ ਜਲਾਏ, ਪੜੀ ਭਗਤ ਰੇ ਮਨ ਭਾਵ।

ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ। ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਵਦੇ। ਇੱਕ ਮੂਲ ਨਾ ਬੁੱਝਣ ਆਪਣਾ ਅਹੁਦਾ ਅਵਗਣਾਏਂਦੇ। ਹੋ ਢਾਡੀ ਕਾ ਨੀਚ ਜਾ ਥਰੂ ਤੁਮ ਜਾ ਸਤਾਏਂਦੇ। ਤਿੰਨ ਮੰਗਾਂ ਜੇ ਤੁਜੇ ਧਿਆਏਂਦੇ, ਤਿੰਨ ਮੰਗਾਂ ਜੇ ਤੁਜੇ ਧਿਆਏਂਦੇ।

0: ਤੇਰੀ ਦਾਨ ਮਹਿੰਡਾ ਤਲੀ ਖਾਕ ਦੇ ਮਿਲੇ ਤਾਂ ਮਸਤਕ ਲਾਈਐ ਘੋੜਾ ਲਾਲਚ ਛੱਡਿਆ ਹੋਏ ਇੱਕ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ
1: ਹਮ ਕਿਆ ਗੁਣ ਤੇਰੇ।

0: ਕਰੇ ਪਿਹਾਰ। ਧਰਮੀ ਧਰਮ ਕਰੇਗਾ ਉਹ ਕਰੇਗਾ ਵਾਵੇ ਮੰਗੇ ਮੋਖ ਦੁਆਰ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੇ।
1: ਮਹਲਾ ਪਹਿਲਾ ਵਧੀ ਸੋ ਜਗ ਨਾਨਕਾ।

ਕੋਈ ਤੁਰ ਕਰਮ ਜਿਨਾ ਕਰ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਨਾ ਆਜਨਤਾ ਕਹਿ ਬਸ ਖਿਚਨਾ ਤੁਧ ਵੇਖੀ ਜਗ ਤੂੰ ਪਾਇਆ। ਇਕਨਾ ਨੋ ਤੂੰ ਮੇਲਾ ਖਾਪ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ। ਸਹਿਜੇ ਹੀ ਸਤ ਸਮਾਇਆ, ਸਹਿਜੇ ਹੀ ਸਤ ਸਮਾਇਆ।

ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ, ਐਸੀ ਕਲਾ ਨਾ ਖੇਡਿਆ ਚ ਤੇ ਦਰਗਹਿ ਗਿਆ ਹਾਰੀਐ, ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਐ, ਮੋਹ ਚੱਲੇ ਸੋਗੇ ਮਾਰੀਐ, ਮੋਹ ਚੱਲੇ ਸੋਗੇ ਮਾਰੀਐ।

सिमरन सोई पुरख अचल अविनाशी, जिस सिमरत दुर्मत मालनासी। सत

जनमत गुरमत ब्रह्म पछाण्यो, कल जोड़ कर सुजस बखाण्यो।

ਹਰ ਗੁਰ ਰਾਮਦਾਸ ਭਗਤ ਉੱਤਰ ਆਇਆ। ਬੜ ਭਾਗੀ ਉਨ ਮਾਨਿਆ ਰਿਧ ਸ਼ਬਦ ਬਸਾਇਆ। ਮਨ ਮਾਨਕ ਸੰਤੋਖਿਆ ਗੁਰ ਨਾਮ ਚੜਾਇਆ। ਅਗਮ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਆ। ਗੁਰ ਅਰਜਨ ਘਰ ਗੁਰ ਰਾਮ।

ਸਤ ਗੁਰ ਸੰਗ ਲੀਨਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ।

ਬਿਮਲ ਬੁੱਧ ਸਤਿਗੁਰ ਸਾਮਾਨੋ ਆਜੋ ਨਹੀਂ ਸੰਭਵਿਓ ਸੋ ਜਸ ਕਲ ਕਵੀਅਨ ਬਖਾਨਿਓ ਗੁਰੂ ਨਾਨਕ ਅੰਗਦ ਵਰਿਓ ਗੁਰੂ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੋ ਨਹੀਂ ਸੰਭੋ ਭੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਭੋ ਅਗੇ ਗਹਿਨ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬੀਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਏ ਓ ਧੰਨ ਧੰਨ ਗੁਰੂ ਰਾਮਦਾਸ ਗੁਰ।

0: ਸੰਮਿਦਾਨ ਅਹਿਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮੰਚਾ ਨਹੁਟਾ ਸਤਵੰਤ ਹਰ ਨਾਮ ਮੰਤ ਨਵ ਨਿਜ ਨੰਦ ਖੁਟਾ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ ਗੁਰ ਅਰਜਨ ਕਲ ਉਚਰੈ ਤੇਰਾ ਜੋਗ ਰਸ ਜਾਣਿਓ।
1: ਪੈ ਨਿਰਭਉ ਮਾਣਿਓ ਲਾਖ ਮੈਂ ਲੱਖ ਲਖਾਇਓ ਅਗਮ ਗੋਚਰ ਗਤ ਕਬੀਰ ਸਤਿਗੁਰ ਪਰਚਾਇਓ ਗੁਰ ਪਰਚੇ ਪਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਅਪਰ ਸਰਸੋ ਭਰ ਭਰਾਇਓ ਗੁਰਗਮ ਪਰਮਾਨ ਅਜ਼ਰ ਦਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈਂ ਸਹਿਜ ਜੋਗ ਨਿਜ ਬਾਇਓ ਅਮਿਓ ਰਸਨਾ ਬਦਨ ਬਰਦਾਤ ਲੱਖ ਅਪਾਰ ਗੁਰ ਸੂਰ

0: ਜਾਗ ਜਾਗ ਉਤਰਿਆ ਸਤਿਗੁਰ ਦੇ ਵਸਾਇਓ। ਗੁਰ ਅਰਜੁਨ ਕਲ ਉਚਰੈ ਤੈ ਜਨ ਕੇ ਕਲਸ ਦੀ ਪਾਇਓ।
1: ਸੁਰਠੇ ਗੁਰ ਅਰਜੁਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ।

जग और न यहे महात्म में अवतार उजागर कौन कियो तिनके दुख को।

0: ਭੇਦ ਵਿਭੇਦ ਨ ਜਾਣ ਬਿਉ ਹਰ ਤਤ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਪ੍ਰਤੱਛ ਹਿਰਦੈ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ
1: ਜਬ ਲੋ ਨਹੀਂ ਪਾਗ

ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ।

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ

ਮਹੱਲਾ ਪਹਿਲਾ ਸ਼ਾਮ ਕਹੇ ਸਤੰਬਰ ਸਵਾਮੀ ਸਤਮੇ ਆਛੇ ਸਾਥ ਰਹੇ ਸਭ ਕੋ ਸਤ ਸਮਾਵੇ ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮਹਸੂਰ ਨਾਇ ਲੈ ਪ੍ਰਾਸਤ ਜਾਹੇ ਨਾਨਕ ਤੋ ਮੁਖੰਤਰ ਪਾਹੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ।

ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਤਿਆਰ ਪੜ੍ਹੇ ਗੁੜ੍ਹੇ ਤਿਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਤੁਹਾਰਿਆ।

ਸਤਿਗੁਰ ਵਿਠੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨਕਾਰ ਉਪਦੇਸ਼ ਗਿਆਨ ਅੰਜੰਦੀਆ ਇਨ ਨੇਤਰੀ ਜਗਤ ਨੇ ਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੰਜਾਰਿਆ, ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨਾ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰ।

ਮਹਲਾ ਪਹਿਲਾ ਸਿਮਰਲੋਕ ਸਰਾਏ ਰਤ ਦੀਰਗਤ ਮਤਿ।

ਮਹੱਲਾ ਪਹਿਲਾ ਪੜ੍ਹ ਪੁਸਤਕ ਸੰਧਿਆ ਬਾਦਨ ਸਿਲ ਪੂਜ ਸਬਗਲ ਸਮਾਧਨ ਮੁੱਖ ਝੂਠ ਵਿਭੂਖਣ ਸਾਰੰ ਪ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਤਲ ਲਾਟੰ ਦੇ ਧੋਤੀ ਵਸਤ੍ਰ ਕਪਾਟੰ ਜੇ ਜਾਣ ਸਬ੍ਰਹਮੰ ਕਰਮੰ ਸਫੋਕਤ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੇ ਵਿਣ ਸਤਿਗੁਰ ਵਾਟ ਨਾ ਪਾਵੇ ਪੌੜੀ ਕੱਪੜੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ।

0: ਹੌਲੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵਦੇ ਰਹੇ ਭੀੜੇ ਕੇ ਜਾਵਣਾ, ਨੰਗਾ ਦੋ ਜਗ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ, ਕਰ ਰੋਗਣ ਪਛੋਤਾਵਣਾ, ਕਰ ਰੋਗਣ ਪਛੋਤਾਵਣਾ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ।

0: ਸੇ ਪ੍ਰੀਤ ਕਹਿ ਸੇ ਪ੍ਰੀਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਮ ਗੁਰ ਚਰਨਾਂ ਲਾਗੇ ਵਾਜੇ ਅਨਹਦ ਤੂਰੇ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧਿਆ ਵੈ ਤਾਏ। ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ,

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀਵਾ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਪਵਾਹੇ ਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀ, ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੈ ਕਾ ਮਹਲ ਪਾਏ ਸੀ, ਖਸਮੈ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।

ਪਹਿਲਾ ਮਾਨਸ ਖਾਣ ਕਰੇ ਨਿਵਾਜ, ਸ਼੍ਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਹਮਣ ਪੂਰੇ ਨਾਦ, ਉਹਨਾਂ ਪਿਆਵੇ ਉਈ ਸਾਧ, ਕੂੜੀ ਰਾਸ ਕੂੜਾ ਵਾਪਾਰ,

ਕਾ ਤੇੜ ਧੋਤੀ ਕਖਾਈ, ਹੱਥ ਸ਼੍ਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੇ ਪ੍ਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੇ

ਭਰੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ, ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇਦਾ, ਨਦਰੂ ਪੱਠੀ ਜੇਕਰੇ ਸੁਲਤਾਨਾ ਘਾਓ ਕਰਾਇਦਾ, ਦਰ ਮੰਗਣ ਭਿੱਖਣਾ ਪਾਏਦਾ, ਦਰ ਮੰਗਣ ਭਿੱਖਣਾ ਪਾਏਦਾ।

ਮਹੱਲਾ ਚੌਥਾ।

0: ਨਾਨਕ ਅੱਗੇ ਸੋ ਮਿਲੇ
1: ਮਹੱਲਾ ਪਹਿਲਾ ਜਿਉਂ ਜੋ ਰੂਹ।

ਕਰ ਮਨ ਭਾਵਦੇ ਹਰ ਭੁੱਜਣ ਨਾਹੀਂ ਹਾਰਿਆ। ਕਰ ਫੁਰਮਾਇਸ਼ ਖਾਇਆ ਵੇਖ ਮਹਲ ਸਮਰਨ ਵਿਸਾਰਿਆ। ਜਰਿਆਈ ਜੋ ਬਨਹਾਰਿਆ, ਜਰਿਆਈ ਜੋ ਬਨਹਾਰਿਆ।

ਸਾਰੀ ਸਤਿਗੁਰ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਤ ਚ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠਿਆ ਨੌ ਨਿਤ ਪਾਈਆਂ ਸਹਿਤ ਉੱਠੈ ਨੌ ਨਿਤ ਪਾਈਆਂ।

ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤਮੁਖ ਸਦਾ ਸਾਲਾਹੀਏ ਭਾਗਾਂ ਰਤੀ ਚਾਰ।

ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਐ, ਕੀਤਾ ਆਪੋ ਆਪਣਾ ਪੇਹੀ ਲੇਖਾ ਸੰਡੀਐ, ਜਾ ਰਹਿਣਾ ਨਾਹੀ ਐਤ ਜਗਤਾਂ ਕਾ ਐਤਗਾਰ ਹੰਡੀਐ, ਮੰਦਾ ਕਿਸੇ ਨਾ ਆਖੀਐ ਪਰ ਅੱਖਰ ਇਹੋ ਬੂਝੀਐ, ਮੂਰਖੇ ਨਾਲ ਨਾ ਲੂਜੀਐ, ਮੂਰਖੇ ਨਾਲ ਨਾ ਲੂਜੀਐ।

ਫੈਲਾ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ। 8 37 ਜੇ

ਨਾਹੀਂ ਕਿਸੈ ਤੇਰੀ ਬਾਤ ਸੱਚੇ ਨਾਹ। ਦਰਬਾਰ ਟੁੱਪਰ ਖਰਚ ਮੰਗਾਂ ਜਬੇ ਦੇਤਾ ਖਾਹੇ, ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਣਾ ਕੀਓ।

ਪਹਿ ਕੰਨਾ ਚੋ ਕੱਲਾ ਪਹਿ ਤੇ ਧਾਰੀਐ। ਦੇਖੇ ਕੀ ਤਾਂ ਆਪਣਾ ਧਾਰ ਕੱਚੀ ਪੱਕੀ ਸਾਰੀ ਐ, ਜੋ ਆਇਆ ਸੋ ਚੱਲ ਸੀ ਸਭ ਕੋ ਹੀ ਆਈ ਵਾਰੀਐ। ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਨੂੰ ਵੀ ਸਾਰੀਐ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ।

ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾਕਾਰ ਬਰੀ ਕਿਉ ਘਾਲੀਐ। ਮੰਦਾ ਆ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਐ। ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ।

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ, ਹੁਰਮਤ ਤਿਸਨੋ ਅਗਲੀ ਹੋ ਵਜੂ ਪੇ ਦੂਣਾ ਖਾਏ, ਕਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ, ਵਜੋ ਗੁਆਵੇ ਅਗਲਾ ਮੋਹ ਮੋਹ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।

0: ਨਾਨਕ ਸਾ ਕਰਮਾ ਸਾਹਿਬ ਤੁਠੈ ਜੋ ਮਿਲੈ
1: ਮਹਲਾ ਦੂਜਾ
0: ਏਕ ਨੇਹੀ ਚਾਕਰੀ ਜਿਤ ਪਹੁ ਖਸਮਣਾ ਜਾਏ ਨਾਨਕ ਸੇਵ ਕਾਂਡੀਐ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤਰ ਜਾਪਣੀ ਹਰ ਤਾਕੇ ਕਾਰਾ ਵਾਰ ਆਪ ਕਰਾਏ ਸਾਖੀ ਮੇਰੇ ਆਪ ਕਰਾਏ ਨਾਰ ਇੱਕ ਨਗਰੀਆ ਇੱਕ ਤੁਰੀ
2: ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਕਰਨੀ ਸਾ।

ਕਿਸ ਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆ। ਬੜੀ ਵਡੇਕੀਆਂ ਵਡਿਆਈਆਂ, ਕਿਸ ਕਹਿਣਾ

ਕੋਈ ਵਡੇਕਿਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇਹ ਜੀ ਅਰਜ ਸੰਭਾਹੇ, ਸਾਈਕਾਰ ਕਮਾਵਨੀ ਤੁਰ ਛੋਟੀ ਤਿਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ। ਸੋ ਕਰੇ ਜਿਸ ਸਿਰ ਜਾਏ, ਸੋ ਕਰੇ ਜਿਸ ਸਿਰ ਜਾਏ ਸੁਧ।

ਜੋੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗਾ ਨੇ ਤੁਝਾਪਨ ਕਰਤਬਾ ਜੀਆਂ ਜੀਓ ਸਭ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਰੰਗ ਗਾਈ ਕੁਝ ਕਰ ਮਾਨ ਹੱਥ ਦੇ ਦਿਓ ਪ੍ਰਭ।

ਸਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ।

ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ

0: ਬੁੱਲ ਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰ ਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਸ ਡਿਠ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਖੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚੇਹਨ ਅਰ ਵਰਣ ਜਾਤ ਅਰ ਪਾਤ ਨਿਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿ ਤੋਜ ਕਹਿ ਜਾਏ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੈ ਸਰਵਨਾਮ ਕਥਾ ਕਵਣ ਕਰਮ ਨਾਮ ਵਰਣਤ ਸਮਤ ਨਾਨਕ ਨਾਮ ਨਿਰੰਜਨ ਜਾਣਿਓ ਕਿਨੀ ਭਗਤ ਪ੍ਰੇਮ ਲਿਵਲਾਈ ਤਾਤ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਖਤ ਕਥਾ ਹੈ ਇੱਕ ਜੀ ਕਸ਼ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਧਾਰਨ ਕਉ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਹਮ ਧਨਵੰਤ ਭਗਤ ਸਚਨਾਈ ਹਰ ਗੁਣ ਗਾਵਹਿ ਸਹਿ ਸੁਭਾਈ ਪਿਉ ਦਾ ਦੇਕਾ ਖੋਲ ਡਿੱਠਾ ਖਜਾਨਾ ਤਾਂ ਮੇਰਾ ਮਨ ਭਇਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵਹਿ ਖਰਚ ਰਲ ਮਿਲ ਪਾਈ ਤੋਟ ਨਾ ਆਵਾ ਵੱਧ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਈ ਸੋ ਏਤ ਖਜਾਨੈ ਲਇਆ ਰਲਾਈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲ ਕਾ ਰਤਨ ਅਪਾਰਾ ਹਰ ਹਰ ਨਾਮ ਅਤੋਲ ਕਪਾਇਆ ਤੇਰੀ ਭਗਤ ਭਰੀ ਭੰਡਾਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸ ਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਦੀਆ। ਸੋ ਕਹੋ ਟਲ ਗੁਰ ਸੇਵੀਆ, ਅਹਨ ਸੁਸਹਿਜ ਸੁਭਾਅ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹਾਂ ਕੁਰਸਹਾਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ। ਜਿਸ ਪਾਸ ਬੈਠਿਆ ਸੋਹੀ ਆ, ਸਭਨਾਂ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ। ਜਿਸ ਪਾਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿਨ ਕੀ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੇਵਹਿ ਸੰਤ ਭਗਤ ਤਿਨ ਕੀ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕਉ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤਾ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਦਾ ਸਵਾਰੀ ਜਿਉਂ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰ ਧਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਆਗਮ ਆਗਾਦ ਬੋਧਾ ਅਪਰੰਪਰ ਪੁਰਖ ਅਪਾਰੀ ਜਨ ਕਾ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਹਰ ਹਰ ਆਗਮ ਆਗਾਦ ਬੋਧਾ ਅਪਰੰਪਰ ਪੁਰਖ ਅਪਾਰੀ ਜਨ ਕਾ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਇਸ ਮਨੁੱਖਾ ਦੇਹ ਨੂੰ ਸਫਲਿਆਂ ਕਰਨ ਦਾ ਯਤਨ ਕਰ ਰਹੇ ਵਡਭਾਗੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਜਿੱਥੇ ਅਸੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਗਾਉਣ ਦਾ, ਪੜ੍ਹਨ ਦਾ, ਵਿਚਾਰਨ ਦਾ ਯਤਨ ਕਰ ਰਹੇ ਹਾਂ, ਉੱਥੇ ਗਾਉਂਦਿਆਂ, ਪੜ੍ਹਦਿਆਂ, ਵਿਚਾਰਦਿਆਂ ਸਾਡੀ ਇਹ ਮਨੁੱਖਾ ਦੇਹੀ ਇਹ ਵੀ ਪ੍ਰਭੂ ਰੰਗ ਵਿੱਚ, ਪ੍ਰਭੂ ਪਿਆਰ ਵਿੱਚ, ਪ੍ਰਭੂ ਦੇ ਸੋਹਣੇ ਗੁਣਾਂ ਦੇ ਨਾਲ ਸ਼ਿੰਗਾਰੀ ਜਾਂਦੀ ਹੈ। ਸਾਡਾ ਯਤਨ ਇਹੋ ਹੀ ਹੈ, ਭਾਵੇਂ ਕਿ ਅਸੀਂ ਰੋਜ਼ ਸਤਿਗੁਰੂ ਜੀ ਦੀ ਬਾਣੀ ਦੇ ਸ਼ਬਦਾਂ ਨੂੰ ਸੁਣਦੇ ਹਾਂ, ਸਤਿਗੁਰੂ ਜੀ ਦੀ ਬਾਣੀ ਨੂੰ ਗਾਉਂਦੇ ਹਾਂ, ਵਿਚਾਰਦੇ ਹਾਂ, ਔਰ ਸਤਿਗੁਰੂ

0: ਵਾਰ ਵਾਰ ਸਾਨੂੰ ਉਸ ਗੱਲ ਵੱਲ ਧਿਆਨ ਦਿਵਾ ਕੇ ਵਾਰ ਵਾਰ ਪ੍ਰੇਰਦੇ ਹਨ ਕਿ ਭਾਈ ਇਹ ਮਨੁੱਖਾ ਦੇਹੀ ਦਾ ਸੋਹਣਾ ਬਣਾਉਣਾ, ਇਸ ਮਨੁੱਖਾ ਦੇਹੀ ਨੂੰ ਸ਼ਿੰਗਾਰਨਾ, ਇਸ ਮਨੁੱਖਾ ਦੇਹੀ ਵਿੱਚ ਰਹਿੰਦਿਆਂ ਹੋਇਆਂ ਉਹ ਕਰਮ ਕਰਨੇ, ਉਹਨਾਂ ਗੁਣਾਂ ਨੂੰ ਜਪਣਾ, ਉਹਨਾਂ ਗੁਣਾਂ ਨੂੰ ਧਿਆਉਣਾ, ਇਹੀ ਹੈ ਮਨੁੱਖਾ ਦੇਹੀ ਦਾ ਫਲ। ਜੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਨਾਲ ਜੁੜਾਂਗੇ, ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਗਾਵਾਂਗੇ ਤਾਂ ਸਾਡੇ ਜੀਵਨ ਅੰਦਰ ਇਹ ਸੁਹੱਪਣ ਪੈਦਾ ਹੋਏਗਾ, ਸਾਡੇ ਅੰਦਰੂਨੀ ਪੱਖ ਅੰਦਰ, ਸਾਡੇ ਇਸ ਹਿਰਦੇ ਘਰ ਅੰਦਰ ਸੱਚਮੁੱਚ ਹੀ ਜਾਗ੍ਰਤੀ ਪੈਦਾ ਹੋਏਗੀ, ਇਸ ਜੀਵਨ ਅੰਦਰ ਸੁਚੱਜਪੁਣਾ ਪੈਦਾ ਹੋਏਗਾ, ਸੋਹਣੇ ਗੁਣਾਂ ਦੇ ਨਾਲ ਇਹ ਦੇਹੀ ਹਮੇਸ਼ਾ ਲਈ ਸ਼ਿੰਗਾਰੀ ਜਾਏਗੀ। ਸਤਿਗੁਰੂ ਗਰੀਬ ਨਿਵਾਸ ਜੀ ਦੀ ਅੱਜ ਦੀ ਇਹ ਸੋਹਣੀ ਸੁੰਦਰ ਵਿਚਾਰ ਜੋ ਅਸਾਂ ਪੜ੍ਹੀ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਗਰੀਬ ਨਿਵਾਸ ਸਤਿਗੁਰੂ ਜੀ ਨੇ ਪਿਆਰ ਭਰਿਆ ਉਪਦੇਸ਼ ਬਖਸ਼ਿਸ਼ ਕਰਦਿਆਂ ਇੱਕ ਸੰਬੋਧਨ ਰੂਪ ਵਿੱਚ ਇੱਕ ਭੈਣ ਨੂੰ, ਇੱਕ ਸਖੀ ਨੂੰ, ਇੱਕ ਸਹੇਲੀ ਨੂੰ ਆਵਾਜ਼ ਦਿੰਦਿਆਂ ਹੋਇਆਂ ਆਖਿਆ, ਮੇਰੀਏ ਸਖੀਏ, ਮੇਰੀਏ ਸਹੇਲੀਏ, ਮੇਰੀਏ ਭੈਣੇ, ਮੇਰੇ ਮਨ ਵਿੱਚ ਬੜਾ ਚਾਅ ਹੈ, ਮਨ ਵਿੱਚ ਬਹੁਤ ਹੀ ਚਾਅ ਹੈ, ਬੜਾ ਹੀ ਉਤਸ਼ਾਹ ਹੈ। ਕਿਉਂ? ਪ੍ਰਭ ਆਗਮ ਸੁਣਿਆ, ਮੈਨੂੰ ਇਹ ਸਮਝ ਲੱਗੀ ਹੈ ਕਿ ਪ੍ਰਭੂ ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਆ ਰਿਹਾ ਹੈ, ਉਸਦਾ ਆਗਮਨ ਹੋ ਰਿਹਾ ਹੈ, ਉਹ ਮੇਰੇ ਹਿਰਦੇ ਘਰ ਵਿੱਚ ਵਸ ਰਿਹਾ ਹੈ, ਮੈਨੂੰ ਬੜਾ ਹੀ ਚਾਅ ਹੈ, ਮੈਨੂੰ ਬੜੀ ਖੁਸ਼ੀ ਹੈ। ਫਿਰ ਜਦੋਂ ਹੁਣ ਮੇਰਾ ਪਰਮੇਸ਼ਰ, ਮੇਰਾ ਪਤੀ ਮੇਰੇ ਹਿਰਦੇ ਘਰ ਵਿੱਚ ਆ ਰਿਹਾ ਆ, ਹੇ ਮੇਰੀ ਸਖੀ, ਹੇ ਮੇਰੀ ਭੈਣ, ਹੇ ਮੇਰੀ ਜਿੰਦ, ਹਰ ਮੰਗਲ ਗਾਓ, ਤੁਸੀਂ ਉਸ ਪਤੀ ਪਰਮੇਸ਼ਰ ਦੇ ਆਗਮਨ ਦੇ ਵਿੱਚ ਖੁਸ਼ੀ ਦੇ ਗੀਤ ਗਾਓ, ਉਸਦੀ ਸਿੱਖ ਸਲਾਹ ਦੇ ਗੀਤ ਗਾਓ। ਗ੍ਰਹਿ ਮੰਦਰ ਬਣਿਆ, ਆ ਜਿਹੜਾ ਘਰ ਆ ਇਹ ਹੁਣ ਮੰਦਰ ਬਣ ਗਿਆ, ਕਿਉਂਕਿ ਇੱਥੇ ਉਹ ਪਰਮੇਸ਼ਰ ਆਪ ਵਸ ਗਿਆ ਹੈ, ਇਹ ਹੁਣ ਸੋਹਣੀ ਧਰਮਸਾਲ ਬਣ ਗਿਆ ਹੈ, ਇਹ ਸੋਹਣਾ ਧਰਮ ਕਮਾਉਣ ਦਾ ਥਾਂ ਬਣ ਗਿਆ ਹੈ, ਇਹ ਸੋਹਣਾ ਪਰਮੇਸ਼ਰ ਦਾ ਆਪਣਾ ਘਰ ਬਣ ਗਿਆ ਹੈ, ਕਿਉਂਕਿ ਉਹ ਇੱਥੇ ਆਪ ਆ ਰਿਹਾ ਹੈ। ਸੱਚ ਜਾਣਨਾ ਪਾਵਨ ਬਾਣੀ ਨੇ ਜਦੋਂ ਕਦੀ ਇਹਨਾਂ ਬਾਤਾਂ ਦੀ ਵਿਆਖਿਆ ਕੀਤੀ ਹੈ, ਜਦੋਂ ਸਤਿਗੁਰੂ ਜੀ ਨੇ ਜਗਿਆਸੂ ਦੀ ਵਿਆਖਿਆ ਪਾਵਨ ਬਾਣੀ ਵਿੱਚ ਦਿੱਤੀ ਹੈ ਤਾਂ ਗਰੀਬ ਨਿਵਾਸ ਨੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਉਸੇ ਹੀ ਪਿਆਰ, ਉਸੇ ਹੀ ਚਾਅ ਦੇ ਨਾਲ, ਉਨ੍ਹਾਂ ਹੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਾਵਨ ਬਾਣੀ ਵਿੱਚ ਵੀ ਸੰਭਾਲਿਆ। ਜਿਵੇਂ ਅਸੀਂ ਗ੍ਰਿਸ਼ਤੀ ਲੋਕ ਜਾਣਦੇ ਹਾਂ, ਸਾਡੇ ਘਰ ਅੰਦਰ ਕਿਸੇ ਵਿਸ਼ੇਸ਼ ਮਹਿਮਾਨ ਨੇ ਆਉਣਾ ਹੋਵੇ, ਪ੍ਰਾਹੁਣੇ ਨੇ ਆਉਣਾ ਹੋਵੇ, ਤਾਂ ਘਰ ਦੀ ਤਿਆਰੀ ਆਰੰਭ ਦਿੱਤੀ ਜਾਂਦੀ ਹੈ, ਕਿਵੇਂ ਘਰ ਦੀ ਸਫਾਈ ਕਰਨੀ ਹੈ, ਕਿਵੇਂ ਕਿਹੜੀਆਂ ਕਿਹੜੀਆਂ ਸੋਹਣੀਆਂ ਲੱਗਦੀਆਂ ਵਸਤੂਆਂ ਅਸੀਂ ਕਿਹੜੀ ਕਿਹੜੀ ਥਾਂ ਤੇ ਰੱਖਣੀਆਂ ਹਨ ਤਾਂ ਕਿ ਵੇਖਣ ਵਾਲੇ ਨੂੰ ਚੰਗੀਆਂ ਲੱਗਣ, ਕਿਹੜੀ ਕਿਹੜੀ ਘਰ ਦੀ ਸਜਾਵਟ ਕਿਹੜੇ ਕਿਹੜੇ ਤਰੀਕੇ ਨਾਲ ਕਰਨੀ ਹੈ, ਕਿਵੇਂ ਦਰਵਾਜ਼ਿਆਂ ਖਿੜਕੀਆਂ ਦੇ ਪਰਦੇ ਬਦਲ ਕੇ ਨਵੇਂ ਪਰਦੇ ਲਾਉਣੇ ਹਨ, ਕਿਵੇਂ ਅਸਾਂ ਹਰ ਚੀਜ਼ ਨੂੰ ਆਪੋ ਆਪਣੇ ਥਾਂ ਤੇ ਟਿਕਾ ਕੇ, ਇੱਥੋਂ ਤੱਕ ਕਿ ਘਰ ਦੇ ਵਿੱਚ ਵਾਧੂ ਪਈਆਂ ਹੋਈਆਂ ਕੁਝ ਚੀਜ਼ਾਂ, ਜਿਵੇਂ ਮੰਨ ਲਓ ਕੁਝ ਫਾਲਤੂ ਜੁੱਤੀਆਂ ਪਈਆਂ ਹੋਣ, ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਤਾਂ ਕਿ ਕੋਈ ਖਿਲਾਰਾ ਨਜ਼ਰ ਨਾ ਆਵੇ, ਕੁਝ ਹੋਰ ਫਾਲਤੂ ਸਾਜੋ ਸਮਾਨ ਪਿਆ ਹੋਵੇ ਉਸ ਨੂੰ ਚੁੱਕ ਕੇ ਕਿਤੇ ਪਾਸੇ ਪੜਦੇ ਉਹਲੇ ਕਰ ਦਿੱਤਾ ਜਾਂਦਾ ਤਾਂ ਕਿ ਆਉਣ ਵਾਲੇ ਮਹਿਮਾਨ ਨੂੰ ਬੁਰਾ ਨਾ ਲੱਗੇ, ਆਉਣ ਵਾਲਾ ਮਹਿਮਾਨ ਇਹ ਨਾ ਸੋਚੇ ਕਿ ਇਸ ਘਰ ਵਿੱਚ ਰਹਿੰਦੇ ਲੋਕ ਕਿੰਨੇ ਬੇਚੱਜੇ ਹਨ, ਇਹਨਾਂ ਨੇ ਕਿਵੇਂ ਘਰ ਅੰਦਰ ਖਿਲਾਰਾ ਪਾਇਆ ਹੈ, ਕਿਵੇਂ ਵਸਤੂਆਂ ਖਿਲਰੀਆਂ ਹੋਈਆਂ ਹਨ, ਕਿਵੇਂ ਸਾਰੇ ਆਸੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਆ। ਨਹੀਂ, ਆਉਣ ਵਾਲੇ ਮਹਿਮਾਨ ਤੋਂ ਸ਼ੋਭਾ ਕਰਵਾਉਣ ਵਾਸਤੇ, ਆਉਣ ਵਾਲੇ ਮਹਿਮਾਨ ਦਾ ਮਨ ਜਿੱਤਣ ਵਾਸਤੇ, ਆਉਣ ਵਾਲੇ ਮਹਿਮਾਨ ਦੀ ਖੁਸ਼ੀ ਲੈਣ ਵਾਸਤੇ ਘਰ ਦੇ ਮੈਂਬਰ ਸਾਰਾ ਜ਼ੋਰ ਲਗਾ ਦਿੰਦੇ ਹਨ ਤਾਂ ਕਿ ਆਉਣ ਵਾਲਾ ਮਹਿਮਾਨ ਕਿਸੇ ਗੱਲ ਤੇ ਵੀ ਇਤਰਾਜ਼ ਨਾ ਕਰੇ ਜਾਂ ਉਸਦਾ ਮਨ ਉਚਾਟ ਨਾ ਹੋਵੇ। ਉਹ ਬੜੀ ਖੁਸ਼ੀ ਦੇ ਨਾਲ ਪ੍ਰਸੰਨਤਾ ਦੇ ਨਾਲ ਘਰ ਵਿਚ ਬੈਠੇ ਔਰ ਆਖੇ ਕਿ ਹਾਂ ਵਾਕਿਆ ਇਹ ਘਰ ਬੜਾ ਸੋਹਣਾ ਹੈ, ਭਾਈ ਤੁਹਾਡਾ ਘਰ ਤੇ ਇੰਨਾ ਸੋਹਣਾ ਹੈ, ਜੀ ਕਰਦਾ ਹੈ ਕਿ ਇਸੇ ਘਰ ਵਿਚ ਵਸ ਜਾਈਏ। ਜਦੋਂ ਕਦੀ ਮਹਿਮਾਨ ਦੇ ਪ੍ਰਤੀ ਐਸਾ ਚਾਅ, ਐਸਾ ਉਤਸ਼ਾਹ ਸਾਡੇ ਆਮ ਸਮਾਜ ਵਿਚ ਬਣਦਾ ਹੈ ਤੇ ਸਤਿਗੁਰੂ ਗਰੀਬ ਨਿਵਾਜ ਆਖਦੇ ਉਹ ਪਰਮੇਸ਼ਰ, ਉਹ ਵਾਹਿਗੁਰੂ ਅਕਾਲ ਪੁਰਖ ਇਸ ਘਰ ਦਾ ਮਾਲਕ ਇਸ ਘਰ ਵਿਚ ਆ ਰਿਹਾ ਹੈ, ਪਰ ਇਸ ਘਰ ਦੀ ਤਿਆਰੀ ਕੋਈ ਨਹੀਂ, ਇਸ ਘਰ ਦੇ ਸਫਾਈ ਵੱਲ, ਇਸ ਘਰ ਦੇ ਸਾਰੀਆਂ ਵਸਤੂਆਂ ਥਾਂ ਥਾਂ ਕੰਮ ਕਰਦੀਆਂ ਹੋਣ, ਥਾਂ ਥਾਂ ਟਿਕਾਈਆਂ ਹੋਣ, ਐਸਾ ਪ੍ਰਬੰਧ ਹੀ ਨਹੀਂ ਕੀਤਾ ਹੋਇਆ ਸਾਡੀ ਕੌਮ ਨੇ। ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਹਾਂ, ਇਹਦੇ ਚ ਕੋਈ ਸ਼ੱਕ ਨਹੀਂ, ਪਰੰਪਰਾਵਾਂ ਬਹੁਤ ਸੁੰਦਰ ਢੰਗ ਨਾਲ ਨਿਭਾਈਆਂ ਔਰ ਹੁਣ ਵੀ ਅਸੀਂ ਪਰੰਪਰਾਵਾਂ ਨਿਭਾਉਣ ਦਾ ਯਤਨ ਕਰ ਰਹੇ ਹਾਂ, ਪਰ ਪਰੰਪਰਾਵਾਂ ਨਿਭਾਉਂਦਿਆਂ ਜੇ ਅਸੀਂ ਆਪਣੇ ਜੀਵਨ ਜਾਚ ਵੀ ਸੁਧਾਰ ਲਈਏ, ਸਾਨੂੰ ਇਹ ਵੀ ਪਤਾ ਲੱਗ ਜਾਏ ਕਿ ਸਤਿਗੁਰੂ ਜੀ ਨੇ ਜਿੱਥੇ ਇਹ ਪਰੰਪਰਾਵਾਂ ਨਿਭਾਉਣ ਵਾਸਤੇ ਸਾਨੂੰ ਬਲ ਬਖਸ਼ਿਆ ਹੈ, ਉੱਥੇ ਸਾਨੂੰ ਇਹ ਵੀ ਯਤਨ ਕਰਨਾ ਚਾਹੀਦਾ ਹੈ ਕਿ ਸਾਡਾ ਇਹ ਜੀਵਨ ਵੀ ਇਹਨਾਂ ਪਰੰਪਰਾਵਾਂ ਵਾਂਗੂ ਸੋਹਣਾ ਬਣ ਜਾਏ, ਸਾਨੂੰ ਜੀਵਨ ਦੇ ਅੰਦਰ ਵੀ ਗੁਣ ਧਾਰਨ ਕਰਨ ਦਾ ਚਾਹ ਤੇ ਉਤਸ਼ਾਹ ਪੈਦਾ ਹੋ ਜਾਏ। ਹੁਣ ਸ਼ਾਮ ਦੇ ਟਾਈਮ ਤੇ ਬਹੁਤ ਸਾਰੇ ਗੁਰਦੁਆਰਿਆਂ ਦੇ ਅੰਦਰ ਸਿੱਖ ਸੰਗਤਾਂ ਪਿਆਰ ਦੇ ਨਾਲ ਸਤਿਗੁਰੂ ਦੀ ਬਾਣੀ ਸੁਣਦੀਆਂ ਹਨ, ਕੀਰਤਨ ਹੁੰਦਾ ਹੈ, ਕਥਾ ਵਿਚਾਰਾਂ ਹੁੰਦੀਆਂ, ਇਤਿਹਾਸ ਦੀਆਂ ਵਿਚਾਰਾਂ ਹੁੰਦੀਆਂ। ਬਹੁਤ ਸਾਰਿਆਂ ਗੁਰਦੁਆਰਿਆਂ ਦਾ ਤੁਸੀਂ ਆਮ ਤੌਰ ਤੇ ਰੁਟੀਨ ਦੇਖਿਆ ਹੋਏਗਾ, ਜਦੋਂ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲ ਹੁੰਦੀ ਹੈ, ਅਰਦਾਸ ਤੋਂ ਉਪਰੰਤ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਨਿੱਜ ਸਥਾਨ ਵੱਲ ਲਿਜਾਇਆ ਜਾਂਦਾ ਹੈ, ਤਾਂ ਬਹੁਤ ਸਾਰੀਆਂ ਸਿੱਖ ਸੰਗਤਾਂ ਚਾਅ ਦੇ ਨਾਲ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦਾ ਸਰੂਪ ਸਿਰ ਤੇ ਲੈ ਕੇ, ਨਾਲੇ ਤਾਂ ਸਿਰ ਤੇ ਸਤਿਗੁਰੂ ਜੀ ਦਾ ਸਰੂਪ ਚੁੱਕ ਕੇ ਨਿੱਜ ਸਥਾਨ ਵੱਲ ਨੂੰ ਤੁਰਦੇ ਹਨ ਤੇ ਨਾਲੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ, ਜਿੱਥੇ ਜਾਏ ਵਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਇਹ ਸ਼ਬਦ ਪੜਿਆ ਜਾਂਦਾ ਹੈ। ਹੁਣ ਅਸਾਂ ਦੇਖਣਾ ਹੈ ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਾਸਤੇ ਨਹੀਂ ਲਿਖਿਆ ਗਿਆ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੀੜੇ ਤੋਂ ਚੱਕ ਕੇ ਪੜੰਗ ਤੱਕ ਲਿਜਾਣ ਵਾਸਤੇ ਹੀ ਨਹੀਂ ਲਿਖਿਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬਾਣੀ ਸਾਡੇ ਜੀਵਨ ਵਾਸਤੇ ਹੈ, ਸਤਿਗੁਰੂ ਗਰੀਬ ਨਿਵਾਜ ਜੀ ਦੀ ਇਹ ਪਾਵਨ ਬਾਣੀ ਦਾ ਸ਼ਬਦ ਮੰਨ ਲਓ ਕਿ ਅਸੀਂ ਇਸ ਸੋਹਣੀ ਰਵਾਇਤ ਨੂੰ ਨਿਭਾਉਂਦਿਆਂ ਹੋਇਆਂ ਗਾਉਂਦੇ ਹਾਂ, ਪਰ ਸਾਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਜਿੱਥੇ ਅਸੀਂ ਸਤਿਗੁਰੂ ਜੀ ਦਾ ਸਰੂਪ ਟਿਕਾਉਣ ਜਾ ਰਹੇ ਹਾਂ, ਜੇ ਤੇ ਇਹ ਸ਼ਬਦ ਉਸ ਥਾਂ ਦੇ ਪ੍ਰਤੀ ਪੜਿਆ ਜਾਣਾ ਹੈ ਤਾਂ ਸਾਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਉਹ ਥਾਂ ਸੋਹਣੀ ਹੋਵੇ, ਉਹ ਥਾਂ ਸੁੰਦਰ ਹੋਵੇ, ਉਹ ਥਾਂ ਦੀ ਸਫਾਈ ਸੋਹਣੀ ਹੋਵੇ, ਪਰ ਸਾਨੂੰ ਨਾਲ ਇਹ ਵੀ ਧਿਆਨ ਦੇਣਾ ਚਾਹੀਦਾ ਸਤਿਗੁਰੂ ਜੀ ਨੇ ਸਾਡੇ ਹਿਰਦੇ ਘਰ ਵਿਚ ਵੀ ਬੈਠਣਾ ਹੈ। ਸਤਿਗੁਰੂ ਜੀ ਨੇ ਜਿਸ ਹਿਰਦੇ ਘਰ ਵਿਚ ਬੈਠਣਾ ਹੈ, ਜਿਸ ਹਿਰਦੇ ਦੀ ਸੇਜ ਤੇ ਸਤਿਗੁਰੂ ਨੇ ਆਪਣਾ ਆਸਣ ਲਾਉਣਾ ਹੈ, ਸਤਿਗੁਰੂ ਦਾ ਉਪਦੇਸ਼ ਜਿਸ ਹਿਰਦੇ ਘਰ ਵਿਚ ਆ ਕੇ ਵਸਣਾ ਹੈ, ਇਹ ਹਿਰਦਾ ਵੀ ਓਨਾ ਹੀ ਸੋਹਣਾ ਤੇ ਸੁੰਦਰ ਹੋਣਾ ਚਾਹੀਦਾ ਹੈ। ਇਸ ਹਿਰਦੇ ਦੀ ਵੀ ਸਫਾਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਬਾਹਰ ਕੱਢ ਕੇ, ਇੱਥੇ ਈਰਖਾ ਦਵੈਸ਼ ਤ੍ਰਿਸ਼ਨਾ ਦੀ ਮੈਲ ਦੂਰ ਕਰਕੇ ਇੱਥੇ ਵੀ ਸੋਹਣੀ ਸਫਾਈ ਹੋ ਜਾਣੀ ਚਾਹੀਦੀ ਹੈ। ਜੇ ਐਸਾ ਉਪਰਾਲਾ ਅਸੀਂ ਆਰੰਭ ਕਰੀਏ, ਆਪਣੇ ਮਨਾਂ ਚੋਂ ਮੈਲ ਦੂਰ ਕਰੀਏ, ਜੇ ਆਪਣੇ ਮਨਾਂ ਦੀ ਸਫਾਈ ਕਰਕੇ ਪ੍ਰਭੂ ਪਿਆਰ ਵਿਚ ਭੇਜਦਿਆਂ ਹੋਇਆਂ ਤਾਂਗ ਲਾ ਕੇ ਬੈਠੀਏ ਕਿ ਮੇਰੇ ਸਤਿਗੁਰੂ ਕਿਰਪਾ ਕਰਨਗੇ, ਇਹ ਸਤਿਗੁਰੂ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿਚ ਵਸੇਗਾ। ਕਦੋਂ ਵਸੇਗਾ, ਕਦੋਂ ਇਹ ਪਰਮੇਸ਼ਰ ਦੀ ਯਾਦ ਸਾਡੇ ਹਿਰਦੇ ਅੰਦਰ ਟਿਕੇਗੀ, ਤਾਂ ਫਿਰ ਸਤਿਗੁਰੂ ਦੇ ਇਹ ਪਿਆਰ ਭਰੇ ਬੋਲ ਵੀ ਸਾਨੂੰ ਬੜੇ ਗਾਉਣੇ ਚੰਗੇ ਲੱਗਣਗੇ। ਸਾਨੂੰ ਇਹਨਾਂ ਪਾਵਨ ਉਪਦੇਸ਼ਾਂ ਨੂੰ ਗਾਉਂਦਿਆਂ ਮਨ ਵਿਚ ਪਿਆਰ ਪੈਦਾ ਹੋਏਗਾ, ਉਤਸ਼ਾਹ ਪੈਦਾ ਹੋਏਗਾ। ਸਤਿਗੁਰੂ ਗਰੀਬ ਨਿਵਾਜ ਇੱਕ ਇਸਤਰੀ ਦੇ ਰੂਪ ਵਿਚ ਪਰਮੇਸ਼ਰ ਨੂੰ ਸੰਬੋਧਨ ਕਰਦਿਆਂ ਹੋਇਆਂ ਬੜੇ ਪਿਆਰੇ ਬੋਲ ਰੱਖਦੇ ਹੈ ਤੇ ਆਖਦੇ ਹੈ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਮੇਰੇ ਸੱਜਣ, ਮੇਰੇ ਮਿੱਤਰ, ਮੇਰੇ ਮਾਲਕ, ਆਓ ਮੈਂ ਤੁਹਾਡਾ ਦਰਸ਼ਨ ਦੇਖਣਾ ਚਾਹੁੰਦੀ ਹਾਂ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੜਾ ਖੜੀ ਤੱਕਾਂ ਮੈਂ ਮਨ ਚਾਉ ਘਨੇਰਾ ਰਾਮ। ਮੇਰੇ ਮਨ ਵਿੱਚ ਬੜਾ ਚਾਅ ਹੈ, ਮੈਂ ਆਪਣੇ ਹਿਰਦੇ ਘਰ ਵਿੱਚ ਖੜੀ ਹੋਈ ਭਾਵ ਸਾਵਧਾਨ ਹੋ ਕੇ ਬੜੇ ਸੋਹਣੇ ਤਰੀਕੇ ਨਾਲ ਇਕਾਗਰ ਚਿੱਤ ਹੋ ਕੇ ਮੈਂ ਤੱਕ ਰਹੀ ਹਾਂ, ਮੈਂ ਤਾਂਗ ਲਾ ਕੇ ਬੈਠੀ ਹਾਂ, ਕਦੋਂ ਮੇਰਾ ਪਤੀ ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਆ ਕੇ ਵਸੇ, ਮੇਰੇ ਇਸ ਜੀਵਨ ਨੂੰ ਸਫਲਿਆ ਕਰ ਦੇਵੇ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪ ਜਿਹੜਾ ਖੜੀ ਤੱਕਾਂ ਮੈਂ ਮਨ ਚਾਉ ਘਨੇਰਾ ਰਾਮ, ਮੈਂ ਮਨ ਚਾਉ ਘਨੇਰਾ, ਸੁਣ ਪ੍ਰਭ ਮੇਰਾ ਮੋਹ ਤਿਸਰਾ ਪਰਵਾਸਾ। ਮੈਨੂੰ ਤਾਂ ਇੱਕ ਤੇਰਾ ਹੀ ਪਰਵਾਸਾ ਹੈ, ਇੱਕ ਤੇਰਾ ਹੀ ਆਸਰਾ ਹੈ, ਹੋਰ ਕਿਸੇ ਦਾ ਆਸਰਾ ਨਹੀਂ। ਇਹ ਗੁਰਸਿੱਖ ਦੇ ਬਾਣੀ ਰੰਗ ਵਿੱਚ ਰੰਗੇ ਹੋਏ ਜੀਵਨ ਦੀ ਬਾਤ ਹੈ। ਐਸਾ ਪਿਆਰ ਗੁਰਬਾਣੀ ਦੇ ਪ੍ਰਤੀ ਬਣ ਜਾਏ, ਐਸੀ ਤਾਂਗ ਗੁਰਬਾਣੀ ਦੇ ਪ੍ਰਤੀ ਬਣ ਜਾਏ, ਐਸਾ ਸਾਡਾ ਚਾਅ ਗੁਰਬਾਣੀ ਨੂੰ ਪੜ੍ਹਨ ਤੇ ਸੁਣਨ ਪ੍ਰਤੀ ਬਣ ਜਾਏ, ਅਸੀਂ ਸਮੇਂ ਵਿੱਚੋਂ ਵੀ ਸਮਾਂ ਕੱਢ ਕੇ ਸਤਿਗੁਰੂ ਦੀ ਬਾਣੀ ਨਾਲ ਜੁੜਨ ਦਾ ਯਤਨ ਕਰਾਂਗੇ। ਜੇ ਐਸੀ ਸਾਡੀ ਜੀਵਨ ਜਾਚ ਬਣ ਜਾਏ ਤਾਂ ਸਾਡਾ ਹਮੇਸ਼ਾ ਹੀ ਸਤਿਗੁਰੂ ਨਾਲ ਇਹ ਤਰਲਾ ਰਹੇਗਾ, ਹਮੇਸ਼ਾ ਹੀ ਸਾਡੀ ਐਸੀ ਅਰਦਾਸ ਸਤਿਗੁਰੂ ਦੇ ਦਰ ਤੇ ਬਣ ਜਾਏਗੀ, ਐਸਾ ਪਿਆਰ ਸਤਿਗੁਰੂ ਦੇ ਦਰ ਤੇ ਆ ਕੇ ਹਮੇਸ਼ਾ ਹੀ ਉਭਰ ਕੇ ਸਾਹਮਣੇ ਆ ਜਾਏਗਾ। ਗਰੀਬ ਨਵਾਜ ਦੇ ਪਿਆਰ ਵਿੱਚ ਭੇਜਦਿਆਂ ਹੋਇਆਂ ਇਹ ਬੋਲ ਆਮ ਤੌਰ ਤੇ ਸਾਡੇ ਮਨ ਵਿੱਚੋਂ ਨਿਕਲ ਆਉਣਗੇ। ਗਰੀਬ ਨਵਾਜ ਸਤਿਗੁਰੂ ਨੇ ਆਖ ਦਿੱਤਾ, ਮੈਂ ਲੱਖ ਬਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ। ਜੇ ਕਿਤੇ ਬਿੰਦ ਥੋੜੇ ਜਿੰਨੇ ਸਮੇਂ ਵਾਸਤੇ ਵੀ ਤੁਸੀਂ ਮੈਨੂੰ ਬੁਲਾ ਲਓ, ਮੈਨੂੰ ਆਪਣੇ ਪਿਆਰ ਕਲਾਵੇ ਵਿੱਚ ਲੈ ਲਓ, ਸਮਝ ਲਓ ਮੈਂ ਬਹੁਤ ਕੁਝ ਖੱਟ ਲਿਆ। ਮੈਂ ਲੱਖ ਬਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ, ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇਵਣ ਨਾ ਸਾਈਆਂ, ਮੈਨੂੰ ਤੇਰੇ ਵਰਗਾ ਕੋਈ ਨਜ਼ਰ ਨਹੀਂ ਆਇਆ। ਮੈਂ ਪੂਰਬ ਪੱਛਮ ਉੱਤਰ ਦੱਖਣ ਸਾਰੇ ਚਾਰਾਂ ਕੁੰਡਾਂ ਦੇ ਵਿੱਚ ਭੱਜ ਕੇ ਦੇਖ ਲਿਆ, ਪਰ ਤੇਰੇ ਬਰਾਬਰ ਦਾ ਮੈਨੂੰ ਕੋਈ ਲੱਭਾ ਨਹੀਂ। ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇਵਣ ਨਾ ਸਾਈਆਂ। ਹੁਣ ਸਤਿਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਅੱਜ ਜਦੋਂ ਇਸ ਪਾਵਨ ਬਾਣੀ ਦੀ ਵਿਚਾਰ ਸਾਡੇ ਸਾਹਮਣੇ ਰੱਖਦੇ ਹੈ ਤੇ ਆਖਦੇ ਮਨ ਚਾਉ ਭਇਆ, ਮਨ ਵਿੱਚ ਬੜਾ ਚਾਅ ਪੈਦਾ ਹੋਇਆ, ਪ੍ਰਭ ਆਗਮਨ ਸੁਣਿਆ, ਆਗਮਨ ਦਾ ਅਰਥ ਹੈ ਆਗਮਨ, ਪ੍ਰਭੂ ਦਾ ਆਉਣਾ ਸੁਣਿਆ। ਫਿਰ ਆਖਦੇ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਇਹ ਹੁਣ ਗ੍ਰਹਿ, ਇਹ ਘਰ, ਇਹ ਹਿਰਦਾ ਘਰ ਮੰਦਰ ਬਣ ਗਿਆ ਹੈ, ਇਹ ਸੋਹਣਾ ਹੁਣ ਧਰਮ ਸਥਾਨ ਬਣ ਗਿਆ ਹੈ, ਕਿਉਂਕਿ ਇੱਥੇ ਪਰਮੇਸ਼ਰ ਆਪ ਆ ਵਸਿਆ ਹੈ। ਜੇ ਇਸ ਗੱਲ ਦੀ ਸੋਝੀ ਆ ਜਾਏ ਗੁਰੂ ਸਵਾਰਿਓ, ਸਾਨੂੰ ਕਿੰਨੀ ਸਾਡੀ ਜੀਵਨ ਜਾਂਚ ਬਦਲ ਜਾਏਗੀ, ਕਿੰਨਾ ਸਾਡਾ ਸੋਚਣ ਦਾ ਤੇ ਰਹਿਣ ਦਾ ਢੰਗ ਸਾਡੇ ਸਮਾਜ ਦਾ ਬਦਲ ਜਾਏਗਾ। ਹੁਣ ਅਸੀਂ ਇਸ ਗੱਲ ਨੂੰ ਦੇਖੀਏ, ਜੇ ਇਹ ਹਿਰਦਾ ਘਰ, ਇਹ ਸਰੀਰ ਪ੍ਰਭੂ ਜਿੱਥੇ ਵਸ ਜਾਏ, ਜੇ ਇਹ ਹਰ ਮੰਦਰ ਹੈ, ਇਹ ਹਰ ਮੰਦਰ ਸਰੀਰ ਵੀ ਹੈ, ਪਾਵਨ ਬਾਣੀ ਚ ਆਖਿਆ ਗਿਆ ਹਰ ਮੰਦਰ ਇਹ ਸਰੀਰ ਹੈ। ਭਾਈ ਇਹ ਸਰੀਰ ਵੀ ਹਰੀ ਦਾ ਮੰਦਰ ਹੈ, ਹਰੀ ਦਾ ਘਰ ਹੈ। ਹੁਣ ਅਸੀਂ ਦੇਖੀਏ, ਕਦੀ ਆਪਣੇ ਆਮ ਸਮਾਜਿਕ ਜੀਵਨ ਵਿੱਚ ਗੁਰਦੁਆਰੇ ਨੂੰ ਕੋਈ ਮਾੜਾ ਆਖਦਾ? ਗੁਰਦੁਆਰੇ ਦੇ ਪ੍ਰਤੀ ਕੋਈ ਅਪਸ਼ਬਦ ਬੋਲ ਸਕਦਾ? ਗੁਰਦੁਆਰੇ ਦੇ ਪ੍ਰਤੀ ਕੋਈ ਇਹ ਸੋਚ ਸਕਦਾ ਕਿ ਆਪਾਂ ਗੁਰਦੁਆਰੇ ਨੂੰ ਤਬਾਹ ਕਰ ਦਈਏ, ਗੁਰਦੁਆਰੇ ਨੂੰ ਮਿਟਾ ਦਈਏ, ਗੁਰਦੁਆਰੇ ਵਿੱਚ ਚੋਰੀ ਕਰ ਆਈਏ, ਗੁਰਦੁਆਰੇ ਵਿੱਚ ਜਾ ਕੇ ਬਦਮਾਸ਼ੀ ਕਰੀਏ? ਆਮ ਤੌਰ ਤੇ ਕੋਈ ਵਿਅਕਤੀ ਐਸਾ ਨਹੀਂ ਸੋਚੇਗਾ ਧਰਮ ਸਥਾਨ ਵਿੱਚ ਜਾ ਕੇ ਕੋਈ ਬਦਮਾਸ਼ੀ, ਕੋਈ ਚੋਰੀ, ਕੋਈ ਬਦਫੈਲੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਗੁਰੂ ਦਾ ਘਰ ਹੈ। ਗੁਰੂ ਦੇ ਘਰ ਪ੍ਰਤੀ ਮਾੜੀ ਸੋਚ ਨਹੀਂ ਰੱਖੀ ਜਾ ਸਕਦੀ, ਕਿਉਂਕਿ ਗੁਰੂ ਦਾ ਘਰ ਹੈ। ਮੰਨ ਲਓ ਜੇ ਗੁਰੂ ਦਾ ਘਰ ਹੈ, ਇਹਦੇ ਨਾਲ ਸੰਬੰਧਿਤ ਅਸੀਂ ਹੋਰ ਗੱਲਾਂ ਵੀ ਵੇਖ ਸਕਦੇ ਹਾਂ ਕਿ ਕੋਈ ਵਿਅਕਤੀ ਭਾਵੇਂ ਕਿੰਨਾ ਵੀ ਨਸ਼ਈ ਹੋਵੇ, ਗੁਰਦੁਆਰੇ ਦੇ ਵਿੱਚ ਆਉਣ ਲੱਗਾ, ਗੁਰਦੁਆਰੇ ਤੋਂ ਨਸ਼ਾ ਉਹ ਬਾਹਰ ਛੱਡ ਕੇ ਆਏਗਾ, ਨਹੀਂ ਬਈ ਮੈਂ ਗੁਰਦੁਆਰੇ ਜਾ ਰਿਹਾ, ਗੁਰਦੁਆਰੇ ਦੇ ਅੰਦਰ ਮੈਂ ਨਸ਼ਾ ਲੈ ਕੇ ਨਹੀਂ ਜਾਣਾ। ਜੇ ਵਿਅਕਤੀ ਗੁਰੂ ਘਰ ਪ੍ਰਤੀ ਇੰਨਾ ਪਿਆਰ ਰੱਖਦਾ, ਨਹੀਂ ਬਈ ਅਸੀਂ ਗੁਰਦੁਆਰੇ ਅੰਦਰ ਮੰਦਾ ਨਹੀਂ ਬੋਲਣਾ, ਕਿਸੇ ਨੂੰ ਗਾਲ ਨਹੀਂ ਕੱਢਣੀ, ਕਿਸੇ ਦੇ ਬਾਰੇ ਨਿੰਦਿਆ ਚੁਗਲੀ ਗੁਰਦੁਆਰੇ ਬੈਠ ਕੇ ਨਹੀਂ ਕਰਨੀ। ਇਤਿਹਾਸਕ ਗੱਲਾਂ ਸਾਡੇ ਆਮ ਧਰਮ ਸਥਾਨਾਂ ਦੇ ਵਿੱਚ ਪ੍ਰਭਾਵ ਰੱਖਦੀਆਂ ਨੇ ਔਰ ਅਸੀਂ ਇਹਨਾਂ ਗੱਲਾਂ ਦੇ ਪਹਿਰਾ ਵੀ ਦਿੰਦੇ ਹਾਂ। ਮੰਨ ਲਓ ਜੇ ਐਸਾ ਕੁਝ ਅਸੀਂ ਇਸ ਗੁਰਦੁਆਰੇ ਦੇ ਪ੍ਰਤੀ ਸੋਚਦੇ ਹਾਂ ਤੇ ਸਤਿਗੁਰੂ ਗੁਰੂ ਅਮਰਦਾਸ ਆਖਦੇ ਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਆ ਸਰੀਰ ਹੁਣ ਮੰਦਰ ਬਣ ਗਿਆ ਹੈ ਤੇ ਜੇ ਸਰੀਰ ਇਹ ਗੁਰੂ ਦਾ ਮੰਦਰ, ਗੁਰੂ ਦਾ ਘਰ, ਗੁਰੂ ਦੇ ਵਸਣ ਵਾਲਾ ਥਾਂ, ਗੁਰੂ ਦੇ ਰਹਿਣ ਵਾਲਾ ਇਹ ਸੋਹਣਾ ਕੋਠਾ ਬਣ ਜਾਏ ਤੇ ਕੀ ਕੋਈ ਵਿਅਕਤੀ ਜਿੱਥੇ ਪਰਮੇਸ਼ਵਰ ਨੇ ਰਹਿਣਾ ਹੈ ਇੱਥੇ ਕੋਈ ਨਸ਼ਾ ਪਾਏਗਾ? ਕੀ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਕੋਈ ਮਾੜਾ ਸ਼ਬਦ ਆਖੇਗਾ ਕਿਉਂਕਿ ਰੱਬ ਉੱਥੇ ਵੀ ਵੱਸਦਾ ਹੈ? ਕੋਈ ਵਿਅਕਤੀ ਕਿਸੇ ਦੂਜੇ ਸਰੀਰ ਦੇ ਪ੍ਰਤੀ ਮਾੜਾ ਸੋਚੇਗਾ ਜਾਂ ਮਾੜਾ ਵੇਖੇਗਾ ਕਿਉਂਕਿ ਪਤਾ ਲੱਗ ਗਿਆ ਜਿੱਥੇ ਇੱਥੇ ਰੱਬ ਵੱਸਦਾ ਹੈ ਉੱਥੇ ਦੂਜੇ ਦੇ ਅੰਦਰ ਵੀ ਰੱਬ ਵੱਸਦਾ ਹੈ ਤੇ ਰੱਬ ਦੇ ਰਹਿਣ ਵਾਲਾ ਘਰ ਹੈ। ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਵਾਹਿਗੁਰੂ ਅਕਾਲ ਪੁਰਖ ਤਾਂ ਤੇਰੇ ਇਸ ਮੰਦਰ, ਤੇਰੇ ਇਸ ਘਰ, ਤੇਰੇ ਸਰੀਰ ਦੇ ਨਾਲ ਹੈ। ਗੁਰੂ ਦੀ ਕਿਰਪਾ ਨਾਲ ਵੇਖਣ ਦਾ ਯਤਨ ਕਰ। ਸਤਿਗੁਰੂ ਗਰੀਬ ਨਿਵਾਜ ਆਖਦੇ ਹੈ ਦੇਖੋ ਇਹ ਸਰੀਰ ਰੱਬ ਦਾ ਆਪਣਾ ਘਰ ਹੈ, ਰੱਬ ਇਸ ਸਰੀਰ ਘਰ ਵਿਚ ਰਹਿੰਦਾ ਹੈ। ਹੁਣ ਕੀ ਆਖੀਏ ਉਹਨਾਂ ਲੋਕਾਂ ਨੂੰ ਜਿਹੜੇ ਗੁਰਦੁਆਰੇ ਤਾਂ ਕੋਈ ਨਸ਼ਾ ਲਿਆਉਣ ਲੱਗੇ ਤਰਬਕਦੇ ਹੈ, ਗੁਰਦੁਆਰੇ ਦੇ ਪ੍ਰਤੀ ਤਾਂ ਕੋਈ ਮਾੜੀ ਗੱਲ ਸੋਚਣ ਲੱਗਿਆ ਤਰਬਕਦੇ ਹੈ, ਡਰਦੇ ਹੈ, ਪਰ ਆਪਣੇ ਸਰੀਰ ਵਿਚ ਪਤਾ ਨੀ ਕਿੰਨੇ ਕੁ ਵਜਨ ਤੇ ਕਿੰਨੀ ਕੁ ਮਹਿੰਗੀ ਤੋਂ ਮਹਿੰਗੀ ਸ਼ਰਾਬ ਆਪਣੇ ਇਸ ਸਰੀਰ ਵਿਚ ਸੁੱਟੀ ਜਾ ਰਿਹਾ ਜਿੱਥੇ ਰੱਬ ਵੱਸਦਾ ਹੈ। ਇੱਕ ਪਾਸੇ ਤੇ ਅਸੀਂ ਨਸ਼ਾ ਲੈ ਕੇ ਗੁਰੂ ਦੇ ਸਾਹਮਣੇ ਨਹੀਂ ਆ ਸਕਦੇ, ਦੂਜੇ ਪਾਸੇ ਅਸੀਂ ਜਿੱਥੇ ਰੱਬ ਵੱਸਿਆ ਹੋਇਆ ਸਾਡੇ ਅੰਦਰ ਅਸੀਂ ਉਸ ਰੱਬ ਦਾ ਇਸ਼ਨਾਨ ਹੀ ਰੋਜ਼ ਨਸ਼ੇ ਨਾਲ ਕਰਵਾਈ ਜਾਂਦੇ ਹਾਂ। ਕਿੱਥੋਂ ਭਲਾ ਹੋਏਗਾ, ਕਿੱਥੋਂ ਸੁੱਖ ਆ ਵਸੇਗਾ, ਕਿੱਥੋਂ ਆਨੰਦ ਵਾਲੀ ਗੱਲ ਬਣ ਜਾਏਗੀ, ਕਿੱਥੋਂ ਸਮਾਜ ਸੁਧਰ ਜਾਏਗਾ? ਜਿੱਥੇ ਰੱਬ ਨੇ ਰਹਿਣਾ ਹੈ ਉੱਥੇ ਅਸੀਂ ਬਾਹਰੋਂ ਹੋਰ ਚੁੱਕ ਚੁੱਕ ਕੇ ਪਤਾ ਨੀ ਕਿੰਨਾ ਕੁ ਕੂੜ ਕਬਾੜ ਸੁੱਟ ਰਹੇ ਹਾਂ ਜਿੱਥੇ ਸਾਡੇ ਮਾਲਕ ਨੇ ਆ ਕੇ ਵਸਣਾ ਹੈ। ਸਤਿਗੁਰੂ ਜੀ ਗਰੀਬ ਨਿਵਾਜ ਆਖਦੇ ਹੈ ਭਾਈ ਨਹੀਂ, ਇਹ ਗੁਰੂ ਦਾ ਘਰ ਹੈ, ਗੁਰੂ ਦਾ ਮੰਦਰ ਹੈ, ਅਕਾਲ ਪੁਰਖ ਨੇ ਇਸ ਹਿਰਦੇ ਘਰ ਦੀ ਸੇਲ ਤੇ ਆ ਕੇ ਬੈਠਣਾ ਹੈ। ਫਿਰ ਸਤਿਗੁਰੂ ਸੰਬੋਧਨ ਕਰਕੇ ਆਖਦੇ ਹੈ ਹਰ ਗਾਓ ਮੰਗਲ ਨਿਤ ਸਖੀਏ, ਹੇ ਮੇਰੀ ਸਖੀ ਨਿਤ ਹੀ ਗਾਓ, ਇਹ ਪ੍ਰਭੂ ਦੀ ਸਿਰਤ ਸਲਾਹ ਰੋਜ਼ ਗਾਓ, ਸੋਗ ਦੁੱਖ ਨਾ ਵਿਆਪੇ। ਇੱਥੇ ਫਿਰ ਸੋਗ ਨਹੀਂ ਆਏਗਾ, ਦੁੱਖ ਨਹੀਂ ਆਏਗਾ, ਕੋਈ ਕਲੇਸ਼ ਨਹੀਂ ਆ ਕੇ ਵਸੇਗਾ। ਰੋਜ਼ ਉਸਦਾ ਮੰਗਲ ਗਾਓ, ਰੋਜ਼ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ। ਸੱਚ ਅਸੀਂ ਘਰਾਂ ਅੰਦਰ ਸਫਾਈ ਕਦੀ ਕਦਾਈ ਤਾਂ ਨਹੀਂ ਕਰਦੇ, ਘਰ ਦੀ ਸਫਾਈ ਰੋਜ਼ ਉਸੇ ਤਰੀਕੇ ਨਾਲ ਜਿਹੜੀ ਅਸੀਂ ਸਾਲਾਂ ਤੋਂ ਕਰਦੇ ਆਏ ਹਾਂ, ਰੋਜ਼ ਉਸੇ ਤਰੀਕੇ ਨਾਲ, ਉਸੇ ਝਾੜੂ ਨਾਲ, ਉਸੇ ਤਰੀਕੇ ਨਾਲ ਸਫਾਈ ਅਸੀਂ ਰੋਜ਼ ਕਰਦੇ ਹਾਂ ਤਾਂ ਕਿ ਥੋੜਾ ਥੋੜਾ ਵੀ ਜਿਹੜਾ ਘਟਾ ਮਿੱਟੀ ਘਰ ਅੰਦਰ ਆਉਂਦਾ ਉਹ ਸਾਰਾ ਬਾਹਰ ਜਾਂਦਾ ਰਹੇ, ਕੋਈ ਚੀਜ਼ ਘਰ ਦੇ ਅੰਦਰ ਬਿਖਰੀ ਨਾ ਰਹੇ। ਰੋਜ਼ ਵਸਤੂਆਂ ਇੱਕ ਥਾਂ ਤੋਂ ਚੁੱਕ ਕੇ ਆਪੋ ਆਪਣੇ ਥਾਂ ਤੇ ਟਿਕਾਉਣ ਦਾ ਅਸੀਂ ਯਤਨ ਕਰਦੇ ਰਹੇ। ਇਸ਼ਨਾਨ ਅਸੀਂ ਕਦੀ ਕਦਾਈ ਨਹੀਂ ਕਰਦੇ, ਇਸ਼ਨਾਨ ਅਸੀਂ ਉਸੇ ਹੀ ਪਾਣੀ ਨਾਲ ਉਸੇ ਤਰੀਕੇ ਨਾਲ ਰੋਜ਼ ਕਰਦੇ। ਰੋਟੀ ਅਸੀਂ ਕਦੀ ਕਦਾਈ ਨਹੀਂ ਖਾਂਦੇ, ਰੋਟੀ ਅਸੀਂ ਉਹੋ ਹੀ ਉਸੇ ਤਰੀਕੇ ਦੀ ਬਣੀ ਹੋਈ ਰੋਜ਼ ਖਾਂਦੇ ਹਾਂ, ਪਾਣੀ ਅਸੀਂ ਰੋਜ਼ ਪੀਂਦੇ ਹਾਂ, ਕੱਪੜਿਆਂ ਦੀ ਸਫਾਈ ਉਸੇ ਤਰੀਕੇ ਨਾਲ ਰੋਜ਼ ਕਰਦੇ ਹਾਂ ਜਿਹੜੀ ਅਸੀਂ ਸਾਲਾਂ ਤੋਂ ਕਰਦੇ ਆ ਰਹੇ। ਫਿਰ ਇਸ ਬਾਣੀ ਦੇ ਪ੍ਰਤੀ ਸਾਡਾ ਇਹ ਭੁਲੇਖਾ ਕਿਉਂ ਬਣਿਆ ਕਿ ਇਹ ਬਾਣੀ ਕੱਲ ਵੀ ਪੜ੍ਹੀ, ਇਹ ਬਾਣੀ ਪਰਸੋਂ ਵੀ ਪੜ੍ਹੀ, ਹੁਣ ਅੱਜ ਵੀ ਉਹੀ ਬਾਣੀ ਪੜ੍ਹਨੀ? ਕਿਉਂ ਬਣਿਆ ਐਸਾ ਭੁਲੇਖਾ? ਸਾਨੂੰ ਜਿਵੇਂ ਰੋਟੀ ਕਦੀ ਬੁਰੀ ਨਹੀਂ ਲੱਗੀ, ਜਿਵੇਂ ਪਾਣੀ ਰੋਜ਼ ਪੀਣਾ ਮਾੜਾ ਨਹੀਂ ਲੱਗਦਾ, ਜਿਵੇਂ ਇਸ਼ਨਾਨ ਕਰਨਾ ਰੋਜ਼ ਮਾੜਾ ਨਹੀਂ ਲੱਗਦਾ, ਜਿਵੇਂ ਘਰ ਦੀ ਸਫਾਈ ਰੋਜ਼ ਕਰਨੀ ਮਾੜੀ ਨਹੀਂ ਲੱਗਦੀ, ਇਵੇਂ ਬਾਣੀ ਦੇ ਪ੍ਰਤੀ ਵੀ ਸਾਡਾ ਚਾਅ ਤੇ ਉਤਸ਼ਾਹ ਬਣਨਾ ਚਾਹੀਦਾ ਹੈ। ਸਾਨੂੰ ਰੋਜ਼ ਹੀ ਪਾਣੀ ਪੜ੍ਹਨੀ ਚਾਹੀਦੀ ਹੈ, ਜਿਵੇਂ ਘਰ ਦੀ ਸਫਾਈ, ਰੋਟੀ ਖਾਣੀ, ਪਾਣੀ ਪੀਣਾ, ਕੱਪੜੇ ਬਦਲਨੇ ਤੇ ਹੋਰ ਸਾਰੀਆਂ ਗੱਲਾਂ ਨਿੱਤ ਜ਼ਰੂਰੀ ਹਨ। ਇਸੇ ਤਰ੍ਹਾਂ ਸਾਡੇ ਇਸ ਜੀਵਨ ਨੂੰ ਸਾਫ਼ ਸੁਥਰਾ ਰੱਖਣ ਲਈ, ਸੋਹਣਾ ਰੱਖਣ ਲਈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਝੂਠ ਜੁਗਲੇ ਤੋਂ ਬਚਾਉਣ ਵਾਸਤੇ ਰੋਜ਼ ਬਾਣੀ ਪੜ੍ਹਨੀ ਤੇ ਸੁਣਨੀ ਸਾਡੇ ਵਾਸਤੇ ਅਤ ਜ਼ਰੂਰੀ ਹੈ। ਇਸ ਪ੍ਰਤੀ ਅਸੀਂ ਅਵੇਸਲੇ ਹਾਂ, ਖਾਣ ਪੀਣ ਪ੍ਰਤੀ ਅਵੇਸਲੇ ਨਹੀਂ, ਹੋਰ ਸਾਰੀਆਂ ਗੱਲਾਂ ਕਰਨ ਪ੍ਰਤੀ ਅਵੇਸਲੇ ਨਹੀਂ, ਬਾਣੀ ਪ੍ਰਤੀ ਅਸੀਂ ਇੰਨੇ ਅਵੇਸਲੇ। ਸਤਿਗੁਰੂ ਆਖਦੇ ਭਾਈ ਨਿਤ ਹੀ ਗਾਓ, ਰੋਜ਼ ਗਾਓ, ਫਿਰ ਦੁੱਖ ਨਹੀਂ ਵਿਆਪੇਗਾ, ਕਲੇਸ਼ ਨਹੀਂ ਵਿਆਪੇਗਾ। ਗੁਰ ਚਰਨ ਲਾਗੇ ਦਿਨ ਸਪਾ ਕੇ ਜਦੋਂ ਗੁਰੂ ਦੇ ਚਰਨਾਂ ਨਾਲ ਲੱਗ ਗਏ ਦਿਨ ਸਾਰੇ ਚੰਗੇ ਲੱਗ ਗਏ, ਦਿਨ ਸਾਰੇ ਸੋਹਣੇ ਬਣ ਗਏ, ਕੋਈ ਦਿਨ ਮਾੜਾ ਨਹੀਂ, ਕੋਈ ਦਿਨ ਚੰਗਾ ਨਹੀਂ। ਹੁਣ ਵੇਖੋ ਸਾਡਾ ਭੁਲੇਖਾ ਇਹਨਾਂ ਅਜੇ ਗੁਰੂ ਦੇ ਚਰਨਾਂ ਨਾਲ ਲੱਗੇ ਨਹੀਂ, ਗੁਰੂ ਦੇ ਸ਼ਬਦ ਦੀ ਸਮਝ ਨਹੀਂ ਆਈ, ਗੁਰੂ ਦੇ ਸ਼ਬਦ ਨੂੰ ਵਿਚਾਰਨਾ ਅਸੀਂ ਅਜੇ ਚੰਗਾ ਨਹੀਂ ਸਮਝਿਆ। ਇਸ ਵਾਸਤੇ ਸਾਡੇ ਵਾਸਤੇ ਮੰਗਲਵਾਰ ਮਾੜਾ ਹੈ, ਅਜੇ ਸਾਡੇ ਵਾਸਤੇ ਵੀਰਵਾਰ ਮਾੜਾ ਹੈ, ਅਜੇ ਸਾਡੇ ਤੇ ਸ਼ਨਿਚਰ ਗ੍ਰਹਿ ਭਾਰੂ ਹੋ ਜਾਂਦਾ ਹੈ। ਪਰ ਸਭ ਤੋਂ ਆਖਦੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਜਦੋਂ ਆਪਣੇ ਪਰਮੇਸ਼ਵਰ ਨੂੰ ਗੁਰੂ ਚਰਨਾਂ ਨਾਲ ਜੁੜ ਕੇ ਜਪਿਆ, ਉਹਦੇ ਗੁਣਾਂ ਨੂੰ ਧਿਆਨ ਵਿਚ ਧਾਰਿਆ, ਫਿਰ ਸਾਰੇ ਦਿਨ ਚੰਗੇ ਲੱਗ ਗਏ। ਸਤਿਗੁਰੂ ਦੀ ਬਾਣੀ ਨੇ ਮੁਬਾਰਕ ਬੋਲ ਦਿੱਤਾ, ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਤਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਉਹ ਰੁੱਤ ਮਾੜੀ ਹੈ, ਉਸ ਰੁੱਤ ਦੇ ਲਾਂਟਾਂ ਪਾਈਆਂ ਜਾਣ ਜਿਹੜੀ ਰੁੱਤ ਵਿਚ ਪਰਮੇਸ਼ਰ ਵਿਸਰਦਾ ਹੈ। ਭਾਈ ਦੇਣ ਤੇ ਉਹ ਚੰਗਾ ਹੈ ਜਿਸ ਦਿਨ ਪਰਮੇਸ਼ਰ ਨੂੰ ਯਾਦ ਕੀਤਾ ਜਾਏ। ਕੁਝ ਐਸੇ ਲੋਕ ਭਰਮ ਮਾਰੇ ਭੁਲੇਖਿਆਂ ਵਿਚ ਪਏ ਹੋਏ, ਕਿਸੇ ਇਕ ਅੱਧੇ ਦਿਨ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕ ਜਾਂਦੇ, ਆਖਦੇ ਅੱਜ ਸੰਗਰਾਂਦ ਹੈ, ਮੱਥਾ ਟੇਕੀਏ ਸਾਰਾ ਮਹੀਨਾ ਚੰਗਾ ਨਿਕਲੇਗਾ। ਪਰ ਸਿੱਖ ਦੀ ਤਾਂ ਰੋਜ਼ ਸੰਗਰਾਂਦ ਹੈ, ਸਿੱਖ ਤਾਂ ਰੋਜ਼ ਬਾਣੀ ਪੜ੍ਹਦਾ ਹੈ, ਸਿੱਖ ਤਾਂ ਰੋਜ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲੈਂਦਾ ਹੈ, ਰੋਜ਼ ਬਾਣੀ ਪੜ੍ਹ ਕੇ ਦਰਸ਼ਨ ਸਤਿਗੁਰੂ ਦੇ ਕਰਦਾ ਹੈ। ਸਿੱਖ ਦੀ ਸੰਗਰਾਂਦ ਇੱਕ ਦਿਨ ਨਹੀਂ, ਸਿੱਖ ਦਾ ਤਾਂ ਰੋਜ਼ ਨਿਤ ਨਵਾਂ, ਹਰ ਆਇਆ ਹੋਇਆ ਦਿਨ ਸਿੱਖ ਵਾਸਤੇ ਨਵਾਂ ਹੈ। ਸਿੱਖ ਤਾਂ ਕੋਈ ਵੀ ਦਿਨ ਬਿਰਖਾ ਨਹੀਂ ਜਾਣ ਦਿੰਦਾ। ਸਤਿਗੁਰੂ ਆਖਦੇ ਭਾਈ ਦਿਨ ਚੰਗੇ ਬਣ ਗਏ ਜਦੋਂ ਗੁਰੂ ਚਰਨਾਂ ਨਾਲ ਲੱਗ ਕੇ ਪਰਮੇਸ਼ਵਰ ਦੀ ਆਰਾਧਨਾ ਕੀਤੀ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਪਰਮੇਸ਼ਵਰ ਦੀ ਲਗਾਤਾਰ ਇੱਕ ਰਸ ਸਿਫਤ ਸਲਾਹ ਗੁਰੂ ਦੇ ਸ਼ਬਦ ਦੁਆਰਾ ਜਾਣ ਲਈ, ਗੁਰੂ ਦੇ ਸ਼ਬਦ ਦੁਆਰਾ ਜਪ ਲਈ, ਹਰ ਨਾਮ ਹਰ ਰਸ ਭੋਗੋ। ਪਰਮੇਸ਼ਵਰ ਦਾ ਇਹ ਸੋਹਣੇ ਗੁਣਾਂ ਵਾਲਾ ਰਸ, ਪਰਮੇਸ਼ਵਰ ਦੇ ਸੋਹਣੇ ਗੁਣਾਂ ਦਾ ਸਵਾਦ ਆਨੰਦ ਇਹ ਨਿਤ ਹੀ ਜੀਵਨ ਵਿਚ ਭੋਗ ਬਣ ਗਿਆ, ਇਸ ਨੂੰ ਰੋਜ਼ ਹੀ ਵਰਤਿਆ ਜਾਣ ਲੱਗਾ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਆਪ ਮਿਲ ਪਿਆ। ਹੁਣ ਉਹਦਾ ਮਿਲਣਾ ਕੀ ਹੈ? ਉਹ ਕੋਈ ਸਰੀਰ ਰੂਪ ਵਿਚ ਨਹੀਂ ਮਿਲਦਾ, ਉਹ ਕੋਈ ਇੱਟ ਵੱਟਾ ਪੱਥਰ ਜਾਂ ਕੋਈ ਪਸ਼ੂ ਪੰਛੀ ਦੇ ਰੂਪ ਵਿਚ ਨਹੀਂ ਹੈ, ਉਹ ਕੀ ਹੈ? ਪਰਮੇਸ਼ਵਰ ਦਾ ਮਿਲਣਾ ਕੀ ਹੈ? ਆਓ ਸੁਣਦਿਆਂ ਹੋਇਆਂ ਸਤਿਗੁਰੂ ਦੀ ਬਾਣੀ ਨੂੰ ਆਪਾਂ ਸਮਾਪਤੀ ਵੱਲ ਚਲੇ ਜਾਈਏ। ਸਤਿਗੁਰੂ ਨੇ ਕਹਿਤਾ ਭਾਈ ਪਰਮੇਸ਼ਵਰ ਦਾ ਮਿਲਾਪ ਕੀ ਹੈ? ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਨਿਸ਼ਾਨੀ ਹੈ ਪ੍ਰਭ ਮਿਲਣ ਦੀ, ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੇ ਜੀਓ। ਆ ਹੈ ਪਰਮੇਸ਼ਰ ਦੇ ਮਿਲਣ ਦੀ ਅਸਲੀ ਨਿਸ਼ਾਨੀ, ਜਿੱਥੇ ਗੁਣ ਆ ਵਸੇ ਪਰਮੇਸ਼ਰ ਦੇ ਮਿਲਣ ਦੀਆਂ ਨਿਸ਼ਾਨੀਆਂ ਉਜਾਗਰ ਹੋਣਗੀਆਂ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਸਾਨੂੰ ਬਾਣੀ ਤੋਂ ਸੇਧ ਲੈ ਕੇ ਜਿਉਣਾ ਆ ਜਾਏ, ਬਾਣੀ ਦੇ ਅਨੁਸਾਰ ਹੋ ਕੇ ਚੱਲਣਾ ਆ ਜਾਏ, ਬਾਣੀ ਨੂੰ ਪੜ੍ਹਨਾ ਵਿਚਾਰਨਾ ਸਾਡੇ ਜੀਵਨ ਦਾ ਪ੍ਰਥਮ ਮਨੋਰਥ ਬਣ ਜਾਏ। ਸਤਿਗੁਰੂ ਕਿਰਪਾ ਕਰਨ, ਆਸ ਹੈ ਅਸੀਂ ਇਹਨਾਂ ਗੱਲਾਂ ਤੇ ਪਹਿਰਾ ਦਿੰਦੇ ਹੋਏ ਸਤਿਗੁਰੂ ਗਰੀਬ ਨਿਵਾਜ ਦੀ ਕਿਰਪਾ ਦੇ ਪਾਤਰ ਬਣਨ ਦਾ ਯਤਨ ਕਰਾਂਗੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ। ਅਖੀਰ ਵਿਚ ਇੱਕ ਵਾਰੀ ਫੇਰ ਅਸੀਸ ਬਖਸ਼ਿਸ਼ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street Northeast Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर

0: ਚੰਦਰਮਾ ਤੇ ਸੂਰਜ ਦੀ ਨਿਰੰਤਰ ਜਿਹੜੀ ਰਫਤਾਰ ਹੈ, ਚਾਲਕ ਹੈ, ਉਹਦਾ ਜ਼ਿਕਰ ਕੀਤਾ। ਕਰੋੜਾਂ ਕੋਹ ਨਿਰੰਤਰ ਚੱਲਦੇ ਪਏ ਨੇ, ਪਰ ਸਤਿਗੁਰੂ ਸਭ ਦਾ ਜ਼ਿਕਰ ਕਰਕੇ ਅਖੀਰ ਵਾਲੀ ਤੁਕ ਅਸੀਂ ਕੱਲ ਵਿਚਾਰੀ ਸੀ, ਜੋ ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਸਗਲਿਆਂ ਭਉ ਲਿਖਿਆ ਸਿਰ ਲੇਖ। ਸਗਲਿਆਂ ਦਾ ਅਰਥ ਜਿੰਨੇ ਉੱਪਰ ਗਿਣ ਦਿੱਤੇ ਨੇ, ਇਹਨਾਂ ਗਿਣਿਆ ਹੋਇਆਂ ਤੋਂ ਇਲਾਵਾ ਵੀ ਜੋ ਕੁਝ ਪਰਮਾਤਮਾ ਨੇ ਦ੍ਰਿਸ਼ਟ ਮਾਨ ਜਾਂ ਅਦ੍ਰਿਸ਼ਟ ਪੈਦਾ ਕੀਤਾ, ਹਰ ਇੱਕ ਦੇ ਮੱਥੇ ਦੇ ਲੇਖ ਪਰਮਾਤਮਾ ਨੇ ਪੈ ਲਿਖ ਦਿੱਤਾ। ਸਗਲਿਆਂ ਭਉ ਲਿਖਿਆ ਸਿਰਲੇਖ, ਤੇ ਹਜ਼ੂਰ ਨੇ ਬਖਸ਼ਿਸ਼ ਕੀਤੀ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜੇ ਭੈ ਤੋਂ ਰਹਿਤ ਹੈ ਤੇ ਸਿਰਫ ਆਕਾਰ ਰਹਿਤ ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ। ਅਕਾਲ ਪੁਰਖ ਸ਼ਬਦ ਵਰਤੀਏ, ਨਿਰੰਕਾਰ ਸ਼ਬਦ ਵਰਤੀਏ, ਵਾਹਿਗੁਰੂ ਸ਼ਬਦ ਵਰਤੀਏ, ਇੱਕ ਓਅੰਕਾਰ ਲਫ਼ਜ਼ ਵਰਤ ਲਈਏ, ਹਰ ਚੀਜ਼ ਭੈ ਦੇ ਅਧੀਨ ਹੈ, ਸਿਰਫ ਇੱਕ ਆਕਾਰ ਤੋਂ ਰਹਿਤ ਪਰਿਪੂਰਨ ਪਰਮਾਤਮਾ ਹੈ ਜਿਸ ਉੱਪਰ ਭੈ ਦਾ ਕੋਈ ਲੇਖ ਨਹੀਂ। ਇਹਨੂੰ ਥੋੜਾ ਜਿਹਾ ਹੋਰ ਅਸੀਂ ਖੁੱਲ ਕੇ ਵਿਚਾਰ ਕਰ ਸਕੀਏ, ਕਿਉਂਕਿ ਅਗਲਾ ਸ਼ਲੋਕ ਇਸੇ ਤੁਕ ਨਾਲ ਹੀ ਸ਼ੁਰੂ ਹੋਵੇਗਾ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਪਹਿਲਾ ਸ਼ਲੋਕ ਸਮਾਪਤ ਇੱਥੇ ਹੋਇਆ। ਦੇਖੋ ਕੈਸੀ ਲੜੀ ਬਣਾਉਂਦੇ ਹਜ਼ੂਰ, ਕਿ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਗਲਾ ਸ਼ਲੋਕ ਸ਼ੁਰੂ ਕਰਦੇ, ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ। ਇਹਨੂੰ ਥੋੜਾ ਜਿਹਾ ਹੋਰ ਸਮਝੀਏ। ਕੱਲ ਅਰਜ਼ ਕੀਤੀ ਸੀ, ਦੋ ਤਰ੍ਹਾਂ ਦਾ ਭੈ ਹੈ ਸੰਸਾਰੀ ਤੌਰ ਤੇ ਸਾਡੇ ਲੋਕਾਂ ਲਈ। ਇੱਕ ਭੈ ਹੈ ਜਿਸ ਨੂੰ ਮੈਲ ਸੰਯੁਕਤ ਅਸੀਂ ਭੈ ਕਹਾਂਗੇ, ਤੇ ਇੱਕ ਭੈ ਦਾ ਜ਼ਿਕਰ ਗੁਰਦੇਵ ਨੇ ਬਾਣੀ ਚ ਕੀਤਾ ਜਿਸ ਨੂੰ ਆਪਾਂ ਨਿਰਮਲ ਭੈ ਕਹਿੰਦੇ। ਜੇ ਹੋਰ ਥੋੜਾ ਜਿਹਾ ਇਹਨੂੰ ਦੇਖੀਏ, ਜੋ ਕੁਝ ਸਿਸਟਮ ਚੱਲ ਰਿਹਾ ਸੰਸਾਰ ਵਿੱਚ, ਸੱਚ ਇਹ ਵੇ ਕਿ ਹਰ ਚੀਜ਼ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਬੱਧੇ ਹੋਏ ਨੇਮ ਦੇ ਵਿੱਚ ਚੱਲਦੀ ਪਈ। ਜੇ ਭੈ ਦੇ ਅਰਥ ਆਪਾਂ ਹੋਰ ਥੋੜੇ ਜਿਹੇ ਗਹਿਰਾਈ ਚ ਕਰਾਂਗੇ, ਭੈ ਦਾ ਅਰਥ ਧਮਕਾਉਣਾ ਨਹੀਂ ਕੇਵਲ, ਭੈ ਦਾ ਅਰਥ ਕਿਸੇ ਅੰਦਰ ਕਮਜ਼ੋਰੀ ਪੈਦਾ ਕਰਨਾ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪਰਮਾਤਮਾ ਗੁਰੂ ਤੇ ਨਾਮ ਦੇ ਭੈ ਦਾ ਜ਼ਿਕਰ ਚੱਲੇਗਾ, ਉਹਦਾ ਮਤਲਬ ਇਹ ਵੇ ਕਿ ਜ਼ਿੰਦਗੀ ਨੂੰ ਨੇਮ ਬੱਧ ਕਰ ਲੈਣਾ ਤੇ ਹਰ ਵਕਤ ਪਰਮਾਤਮਾ ਦੀ ਅੰਗ ਸੰਗਤਾ ਜਾਣਦੇ ਹੋਏ ਆਪਣੀ ਖੌਮੇ ਨੂੰ ਮਸਲ ਕੇ ਕੇਵਲ ਪਰਮਾਤਮਾ ਦੀ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰਨ, ਸੌਖੇ ਜਰਥੇ ਹੋ ਜਾਣ। ਬੇਨਤੀ ਕਰਾਂਗਾ ਕਿ ਦੇਖੋ, ਇੱਕ ਹੈ ਸੰਸਾਰ ਦਾ ਭੈ, ਇਹਨੂੰ ਆਪਾਂ ਮੈਲਾ ਭੈ ਕਹਿ ਸਕਨੇ, ਕਿਉਂਕਿ ਉਹੀ ਬੰਦਾ ਡਰਾਉਂਦਾ ਹੈ ਜਿਹੜਾ ਕਿਸੇ ਤੋਂ ਡਰ ਖਾਂਦਾ। ਇਹ ਬੜੀ ਸਪਸ਼ਟ ਹੈ। ਜਿਹੜਾ ਬੰਦਾ ਸੱਚਮੁੱਚ ਸੰਸਾਰ ਦੇ ਭੈ ਤੋਂ ਮੁਕਤ ਹੈ, ਉਹ ਕਦੀ ਵੀ ਕਿਸੇ ਨੂੰ ਡਰਾਏਗਾ। ਇਸੇ ਕਰਕੇ ਪਰਮਾਤਮਾ ਦੇ ਜਦੋਂ ਗੁਣ ਮੂਲ ਮੰਤਰ ਚ ਦੱਸੇ, ਤੇ ਸਤਿਗੁਰਾਂ ਨੇ ਦੋ ਸ਼ਬਦਾਂ ਦੀ ਖਾਸ ਕਰਕੇ ਵਰਤੋਂ ਕੀਤੀ, ਨਿਰਭਉ ਤੇ ਨਾਲ ਸ਼ਬਦ ਵਰਤਿਆ ਨਿਰਵੈ। ਇੱਥੇ ਥੋੜਾ ਜਿਹਾ ਰੁਕ ਕੇ ਅਰਜ਼ ਕਰਦੇ ਹਾਂ, ਜਦੋਂ ਮੂਲ ਮੰਤਰ ਦੇ ਅਰਥ ਕਰਾਂਗੇ, ਹਰ ਸ਼ਬਦ ਦੇ ਨਾਲ ਇੱਕ ਓਅੰਕਾਰ ਲਾਉਣ ਤੋਂ ਬਿਨਾਂ ਮੂਲ ਮੰਤਰ ਦੇ ਅਰਥ ਸਪਸ਼ਟ ਨਹੀਂ ਹੋਣਗੇ। ਹਾਲਾਂਕਿ ਇੱਕ ਓਅੰਕਾਰ ਆਰੰਭਤਾ ਹੈ। ਸੱਚ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਦੇ ਮੂਲ ਸਿਧਾਂਤ ਹੈ, ਉਹ ਇੱਕ ਓਅੰਕਾਰ ਹੀ ਹੈ। ਇਉਂ ਕਹਿ ਲਈਏ, ਸਾਰੇ ਧਰਮਾਂ ਦਾ ਜਿਹੜਾ ਤੱਤ ਹੈ ਕਿ ਇਨਸਾਨ ਨਾਲ ਇਨਸਾਨ ਨੇ ਕਿਸ ਨਾਲ ਜੁੜਨਾ, ਉਹ ਇੱਕ ਓਅੰਕਾਰ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਅੰਕ ਤੋਂ ਹੁੰਦੀ, ਅੱਖਰ ਤੋਂ ਨਹੀਂ ਹੁੰਦੀ। ਜਦੋਂ ਅਸੀਂ ਇੱਕ ਓਅੰਕਾਰ ਲਿਖਨੇ ਆ, ਹਾਲਾਂਕਿ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਅੰਕਾਂ ਦਾ ਗਿਣਤੀ ਦਾ 1-2 ਕਹਿੰਦੇ ਹਾਂ, ਉਹ ਵੀ ਵਰਤਿਆ ਗਿਆ। ਪਰ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਜਿੱਥੇ ਖਿੰਦਸਿਆਂ ਦਾ ਅੰਕਾਂ ਦਾ ਇੱਕ ਲਫ਼ਜ਼ ਵਰਤਿਆ ਜਾਂ ਉਹ ਗਿਣਤੀ ਵਾਲਾ ਇੱਕ ਵਰਤਿਆ, ਉੱਥੇ ਸਤਿਗੁਰਾਂ ਨੇ ਅੱਖਰਾਂ ਵਿੱਚ ਵੀ ਇੱਕ ਲਿਖਿਆ। ਈੜੀ ਨੂੰ ਸਿਹਾਰੀ ਕੱਕਾ ਇੱਕ, ਈੜੀ ਨੂੰ ਸਿਹਾਰੀ ਕੱਕਾ ਔਂਕੜ ਇੱਕ। ਇਹ ਤੀਸਰਾ ਸਰੂਪ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ, ਬਹੁ ਵਚਨ ਚ ਇੱਕ ਲਫ਼ਜ਼ ਇਸ ਰੂਪ ਚ ਵਰਤਿਆ। ਪਰ ਉਹ ਗੱਲ ਵੱਖਰੀ ਕਿ ਇਹਨਾਂ ਲਫ਼ਜ਼ਾਂ ਦੇ ਅਰਥ ਸਾਰੀਆਂ ਥਾਵਾਂ ਤੇ ਇੱਕ ਨਹੀਂ ਹੋਣਗੇ, ਕਿਉਂਕਿ ਉਹ ਪ੍ਰਕਰਨ ਅਨੁਸਾਰ ਕਿਸ ਰੂਪ ਚ ਗੁਰਦੇਵ ਨੇ ਇੱਕ ਲਫ਼ਜ਼ ਵਰਤਿਆ ਉਹਦੇ ਅਰਥ ਉਸ ਤੁਕ ਨੂੰ ਪੜ੍ਹ ਕੇ ਹੀ ਹੋ ਸਕਦੇ। ਜੇ ਅਸੀਂ ਕੀ ਵੀ ਅੱਧੀ ਤੁਕ ਵਿੱਚੋਂ ਖਿੱਚ ਕੇ ਲਓ ਜੀ ਤੁਸੀਂ ਇਹਦੇ ਅਰਥ ਕਰੋ, ਜਿਵੇਂ ਸਾਡੇ ਲੋਕ ਕਰਦੇ ਨੇ ਝੂਠ ਬੋਲੀ ਜਾਣਾ, ਇਹ ਇੰਨੀ ਫਸਲ ਨਿਕਲੀ ਤੇ ਝੂਠ ਬੋਲ ਕੇ ਕਹਿੰਦਾ ਇੰਨੀ। ਸਾਡੇ ਪਿੰਡਾਂ ਚ ਮੈਂ ਸੁਣ ਛੋਟੇ ਸਾਂ, ਉਹ ਕਹਿੰਦੇ ਹੁੰਦੇ ਸਨ ਤਾਂ ਕੀ ਹੋਇਆ ਬਹੁਤਾ ਕਹੀਏ ਬਹੁਤਾ ਹੋਏ, ਕਿਉਂਕਿ ਉਹ ਲਫ਼ਜ਼ਾਂ ਦੇ ਅਰਥ ਆਪਣੇ ਲੋਕ ਕੱਢਦੇ। ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਅੱਧੀ ਤੁਕ ਦੇ ਕਦੀ ਅਰਥ ਨਹੀਂ ਹੋ ਸਕਣਗੇ। ਜਿੰਨੀ ਦੇਰ ਤੱਕ ਉਸ ਸ਼ਬਦ ਨੂੰ ਅਸੀਂ ਪਿੱਛੋਂ ਪ੍ਰਕਰਨ ਕੀ ਚੱਲ ਰਿਹਾ, ਹਜ਼ੂਰ ਉਹ ਸ਼ਬਦ ਚ ਕਹਿਣਾ ਕੀ ਜਾਂਦੇ ਨੇ। ਖੈਰ ਹੁਣ ਅੱਖਰਾਂ ਵਿੱਚ ਵੀ ਇੱਕ ਹੈ, ਪਰ ਇੱਥੇ ਜਦੋਂ ਅਸੀਂ ਸ੍ਰੀ ਰਾਗ ਆਰੰਭ ਕਰਨੇ ਉੱਥੇ ਸ਼ਬਦ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਲਿਖਿਆ ਉੱਥੇ ਇੱਕ ਵੀ। ਅੱਜ ਤੱਕ ਕਦੀ ਕਿਸੇ ਨੇ ਮਹੱਲਾ ਇੱਕ ਦੋ ਤਿੰਨ ਨਹੀਂ ਪੜਿਆ। ਉੱਥੇ ਸਤਿਗੁਰਾਂ ਨੇ ਬਕਾਇਦਾ ਸ੍ਰੀ ਰਾਗ ਸ਼ੁਰੂ ਕਰਦਿਆਂ ਇਹ ਹਦਾਇਤ ਕਰ ਦਿੱਤੀ, ਉੱਥੇ ਪਹਿਲਾ ਅੱਖਰਾਂ ਚ ਲਿਖਿਆ ਮਿਲਦਾ, ਪੱਪਾ ਹਾਏ ਨੂੰ ਸਿਆਰੀ ਲੱਲੇ ਨੂੰ ਕੰਨਾ ਸੀ ਪੜ੍ਹਨੇ ਪਹਿਲਾ। ਇਹਦਾ ਮਤਲਬ ਸੀ ਕਿ ਗੁਰਸਿੱਖੋ ਪਾਠ ਕਰਨ ਵਾਲਿਓ ਇਹਨੂੰ ਮਹੱਲਾ ਇੱਕ ਨਹੀਂ ਪੜ੍ਹਨਾ, ਪਰ ਜਦੋਂ ਅਸੀਂ ਇੱਕੋ ਓਂਕਾਰ ਪੜ੍ਹਨੇ ਲਿਖਿਆ ਇੱਥੇ ਵੀ ਇੱਕ ਹੈ। ਹੁਣੇ ਮੈਂ ਪੜ੍ਹਿਆ ਮਹੱਲਾ ਪਹਿਲਾ, ਪਰ ਇੱਥੇ ਤਾਂ ਅੱਖਰਾਂ ਨਾਲ ਗੁਰਮੁਖੀ ਲਿਪੀ ਦੇ ਅੱਖਰਾਂ ਨਾਲ ਲਿਖੇ ਨਹੀਂ, ਸਿਰਫ ਇੱਕ ਹੈ ਮੈਂ ਪੜ੍ਹਿਆ ਮਹੱਲਾ ਪਹਿਲਾ। ਪਰ ਜਦੋਂ ਇੱਕ ਓਂਕਾਰ ਆਇਆ ਅਸੀਂ ਕਦੀ ਨਹੀਂ ਪੜ੍ਹਦੇ ਕਿ ਪਹਿਲਾ ਓਂਕਾਰ। ਉੱਥੇ ਸ਼ਬਦ ਵਰਤਿਆ ਜਾਂਦਾ ਇੱਕ ਓਂਕਾਰ, ਓਮ ਸ਼ਬਦ ਬੜਾ ਪੁਰਾਤਨ ਹੈ, ਪਰ ਵੇਦ ਵਿੱਚ ਆਇਆ ਸ਼ਬਦ ਹੈ, ਉਪਨਿਸ਼ਦ ਵਿੱਚ ਆਇਆ ਸ਼ਬਦ ਹੈ। ਪਰ ਵਿਦਵਾਨਾਂ ਨੇ ਸਮੇਂ ਦੇ ਅਨੁਸਾਰ, ਸੱਚ ਇਹ ਜੇ ਕੱਲਾ ਗੁਰੂ ਗ੍ਰੰਥ ਸਾਹਿਬ ਨਹੀਂ, ਜਿੰਨੇ ਦੁਨੀਆਂ ਦੇ ਧਰਮ ਗ੍ਰੰਥ ਨੇ ਜੋ ਮੂਲ ਸਾਨੂੰ ਗੱਲ ਦੱਸਦੇ ਨੇ, ਅਸੀਂ ਵਿਆਖਿਆ ਕਰਨ ਵਾਲੇ ਸਮੇਂ ਲੰਘਣ ਦੇ ਨਾਲ ਸੱਚ ਉਹਦੀ ਮੂਲ ਵਿਆਖਿਆ ਗਵਾਚ ਜਾਂਦੀ ਹੈ, ਆਪਣੇ ਆਪਣਾ ਗਿਆਨ ਵਿੱਚ ਮਿਲਾਈ ਜਾਂਦੀ। ਜੋ ਮੂਲ ਤੱਤ ਹੁੰਦਾ ਉਹ ਸੱਚੀ ਮੁੱਚੀ ਗਵਾਚਣਾ ਸ਼ੁਰੂ ਹੋ ਜਾਂਦਾ, ਅਸੀਂ ਆਪਣੇ ਆਪਣੇ ਢੰਗ ਨਾਲ ਫਿਰ ਉਹਦੀ ਇੰਟਰਪ੍ਰੀਟੇਸ਼ਨ ਕਰਨੇ, ਉਹਦੀ ਵਿਆਖਿਆ ਕਰਨੇ। ਉਸ ਵਿਆਖਿਆ ਵਿੱਚੋਂ ਫਿਰ ਕਈ ਤਰ੍ਹਾਂ ਦੇ ਧੜੇਬੰਦੀਆਂ ਨਿਕਲਦੀਆਂ ਨੇ। ਉਸ ਵਿਆਖਿਆ ਦੇ ਵਿੱਚੋਂ ਸੱਚ ਇਹ ਵੀ ਕੁਰਾਨ ਦੀ ਵਿਆਖਿਆ ਕਰਦਿਆਂ ਕਿੰਨੇ ਕੁ ਫਿਰਕੇ ਪੈਦਾ ਹੋ ਗਏ, ਵੇਦ ਦੀ ਵਿਆਖਿਆ ਕਰਦੇ ਕਿੰਨੂ ਹਿੰਦੂਆਂ ਦੇ ਟੁਕੜੇ ਹੋ ਗਏ। ਖਿਮਾ ਕਰ ਦਿਓ, ਅੱਜ ਅਸੀਂ ਵੀ ਜਦੋਂ ਮੂਲ ਤੱਤ ਵਸਤੂ ਤੋਂ ਮੂਲ ਤੱਤ ਗਿਆਨ ਤੋਂ ਵਿਛੁੰਨੇ ਹੋ ਜਾਵਾਂਗੇ, ਤੇ ਸੱਚ ਇਹ ਵਿਆਖਿਆ ਕਰਦਿਆਂ ਕਰਦਿਆਂ ਅਸੀਂ ਵੀ ਕਈ ਕਿੱਸਿਆਂ ਦੇ ਵਿੱਚ ਵੰਡੇ ਗਏ। ਫਿਰ ਮੈਂ ਬੇਨਤੀ ਕਰਾਂਗਾ ਕਿ ਹਜ਼ੂਰ ਨੇ ਕੀ ਕੀਤਾ, ਓਮ ਸ਼ਬਦ ਬੜਾ ਪੁਰਾਤਨ ਹੈ, ਵੇਦ ਵਿੱਚ ਇਹਦਾ ਜ਼ਿਕਰ ਆਇਆ, ਉਪਨਿਸ਼ਦ ਵਿੱਚ ਇਹਦਾ ਜ਼ਿਕਰ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਆਇਆ, ਓਮ ਨਮੋ ਭਗਵੰਤ ਗੁਸ਼ਾਈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਨੇ, ਓਂਕਾਰ ਲਫ਼ਜ਼ ਜਿਹੜਾ ਜੈਨ ਮਤ ਨੇ ਬਹੁਤ ਵਾਰੀ ਵਰਤੇ, ਓਂਕਾਰ ਲਫ਼ਜ਼ ਦਾ ਵਰਤੋਂ ਹਿੰਦੂਇਜ਼ਮ ਵਿੱਚ ਕੀਤੀ ਗਈ, ਪਰ ਇੱਥੇ ਸਤਿਗੁਰਾਂ ਨੇ ਇੱਕ ਬੜੀ ਕਿਰਪਾ ਕੀਤੀ। ਜਦੋਂ ਤੁਸੀਂ ਕਿਸੇ ਸਨਾਤਨੀ ਵੀਰ ਨੂੰ ਪੁੱਛੋਗੇ, ਉਹ ਬਹੁ ਗਿਣਤੀ ਚ ਓਮ ਲਫ਼ਜ਼ ਦੇ ਅਰਥ ਕਰਦੇ ਨੇ ਕਿ ਉਸ ਸਾਊਂਡ ਨੂੰ ਉਸ ਧੁਨੀ ਨੂੰ ਤਿੰਨ ਟੁਕੜਿਆਂ ਦੇ ਵਿੱਚ ਵੰਡ ਦਿੰਦੇ। ਮੈਨੂੰ ਉਹ ਐੜਾ ਊੜਾ ਤੇ ਮੰਮਾ, ਇਹ ਤਿੰਨ ਅੱਖਰ ਓਮ ਸ਼ਬਦ ਓਮ ਜਿਹੜਾ ਸਾਊਂਡ ਹੈ ਉਹਦੇ ਤਿੰਨ ਕਿੱਸੇ ਕਰ ਦਿੰਦੇ ਨੇ, ਤੇ ਉਹਦੇ ਤਿੰਨ ਅੱਖਰ ਬਣਾ ਕੇ ਉਹਨਾਂ ਤਿੰਨ ਦੇਵਤੇ ਸਿਰ ਦਿੱਤੇ, ਬ੍ਰਹਮਾ ਵਿਸ਼ਨ ਤੇ ਮਹੇਸ਼। ਹੁਣ ਸ਼ਬਦ ਇਹ ਬ੍ਰਹਮ ਵਾਚਕ ਹੈ, ਪਰ ਹੋਇਆ ਕਿ ਉਹਦੇ ਅੱਖਰਾਂ ਦੇ ਟੁਕੜੇ ਕਰ ਕਰਕੇ ਉਹਦੇ ਤ੍ਰੈ ਦੇਵਤੇ ਤ੍ਰੈ ਮੂਰਤੀ ਨਾਲ ਅਰਥ ਕਰ ਦਿੱਤੇ। ਮੇਰੇ ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਓਂਕਾਰ ਲਿਖਣ ਤੋਂ ਪਹਿਲਾਂ ਇੱਕ ਪਾ ਦਿੱਤਾ, ਕਿਉਂਕਿ ਅੱਖਰਾਂ ਦੇ ਬਣੇ ਕੋਈ ਸ਼ਬਦ ਅਰਥ ਬਦਲ ਜਾਂਦੇ ਨੇ, ਪਰ ਅੰਕ ਕਦੀ ਅਰਥ ਨਹੀਂ ਬਦਲਦਾ। ਫਿਰ ਸ਼ਬਦ ਸੁਣਿਓ, ਸ਼ਬਦ ਅਰਥ ਬਦਲਣਗੇ। ਮੈਂ ਉਦਾਹਰਨ ਦੇ ਤੌਰ ਤੇ ਕਹਿ ਦੇਣਾ, ਅਸੀਂ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਪੜ੍ਹਨੇ ਆ ਘਰ, ਮੈਂ ਵਿਚਾਰ ਤੋਂ ਦੂਰ ਨਹੀਂ ਗਿਆ, ਰਵਾਂਗਾ ਭੈ ਵਾਲੇ ਸ਼ਬਦ ਜੋ ਅਰਜ਼ ਕਰਨੇ, ਅਸੀਂ ਘਰ ਸ਼ਬਦ ਪੜ੍ਹਨੇ ਆ। ਹੁਣ ਘਰ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਚ ਇੱਕ ਨਹੀਂ, ਸਾਨੂੰ ਸਪੈਲਿੰਗ ਇੱਕ ਮਿਲ ਜਾਏਗੀ, ਅੱਖਰ ਦੋ ਹੀ ਮਿਲਣਗੇ ਗੁਰਮੁਖੀ ਦੇ ਘੱਗਾ ਤੇ ਰਾਰਾ, ਪਰ ਅਰਥ ਇੱਕ ਨਹੀਂ ਮਿਲੇਗਾ। ਘਰ ਦਾ ਅਰਥ ਛੇ ਸ਼ਾਸਤਰ ਵੀ ਹੈ, ਛੇ ਘਰ, ਛੇ ਗੁਰ, ਛੇ ਉਪਦੇਸ਼। ਘਰ ਦਾ ਅਰਥ ਖਿਰਦਾ ਵੀ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਘਰ ਦਾ ਅਰਥ ਆਤਮਕ ਅਵਸਥਾ ਵੀ ਹੈ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਘਰ ਦਾ ਅਰਥ ਜੀਵਨ ਸਾਥਨ ਵੀ ਹੈ, ਘਰ ਕਾ ਮਾਸ ਚੰਗੇਰਾ ਗੁਰੂ ਗ੍ਰੰਥ ਸਾਹਿਬ ਚ। ਘਰ ਸ਼ਬਦ ਦਾ ਅਰਥ ਹਜ਼ੂਰ ਨੇ ਬੋਡੀ ਵੀ ਕੀਤਾ, ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ। ਮੇਰੀ ਬੇਨਤੀ ਹੈ ਜਿਹੜੇ ਅੱਖਰਾਂ ਦਾ ਜੋੜ ਸ਼ਬਦ ਨੇ, ਸ਼ਬਦ ਅਰਥ ਚੇਂਜ ਕਰ ਜਾਂਦਾ, ਪਰ ਅੰਕ ਦਾ ਅਰਥ ਚੇਂਜ ਕਿਵੇਂ ਕਰਾਂਗੇ? ਇੱਕ ਦਾ ਅਰਥ ਕੇਵਲ ਇੱਕ ਹੀ ਰਹੇਗਾ, ਦੋ ਦਾ ਅਰਥ ਕੇਵਲ ਦੋ ਹੀ ਰਹੇਗਾ। ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ, ਉਹਨਾਂ ਨੇ ਓਅੰਕਾਰ ਤੋਂ ਪਹਿਲਾਂ ਇੱਕ ਲਿਖ ਕੇ ਇਹ ਸਿੱਧ ਕਰ ਦਿੱਤਾ ਦੁਨੀਆਂ ਦੇ ਲੋਕੋ, ਉਸ ਬ੍ਰਹਮ ਦੇ ਟੁਕੜੇ ਮਤ ਕਰੋ, ਦੋ ਤਿੰਨ ਚਾਰ ਜਾਂ ਮਤ ਕਹੋ ਦੇ ਟੁਕੜੇ, ਸਿਰਫ ਉਹ ਇੱਕ ਹੈ, ਇੱਕ ਰਸ ਵਿਆਪਕ ਹੈ ਤੇ ਸੱਚ ਇਹ ਵੇ ਜਿਸ ਇੱਕ ਵਰਗਾ ਹੋਰ ਸੰਸਾਰ ਤੇ ਕੋਈ ਹੈ ਹੀ ਨਹੀਂ। ਫਿਰ ਥੋੜਾ ਜਿਹਾ ਅੱਗੇ ਜਦੋਂ ਆਉਣਗੇ ਬਚਨ ਆਸਾ ਕੀ ਵਾਰ ਚ, ਮੈਂ ਅਰਜ਼ ਕਰਾਂਗਾ ਇੱਕ ਹੈ, ਇੱਕ ਵਿੱਚੋਂ ਅਨੇਕਤਾ ਪੈਦਾ ਕਰਦਾ, ਪਰ ਅਨੇਕਤਾ ਪੈਦਾ ਕਰਕੇ ਇੱਕ ਪੁਣੇ ਨੂੰ ਫਿਰ ਵੀ ਨਹੀਂ ਛੱਡ। ਫਿਰ ਸੁਣਿਓ, ਇੱਕ ਹੈ, ਇੱਕ ਵਿੱਚੋਂ ਅਨੇਕਤਾ ਹੈ, ਇੱਕ ਵਿੱਚੋਂ ਅਨੇਕ ਬਣੇ, ਪਰ ਅਨੇਕ ਬਣ ਕੇ ਕੀ ਉਹਨੇ ਏਕਤਵ ਤੂੰ ਛੱਡ ਦਿੱਤਾ? ਇਹਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ ਚ ਕਿਹਾ, ਕਹਿਣ ਲੱਗੇ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕ ਅੰਕਾਰਾ, ਜਲ ਤੇ ਉੱਠੈ ਅਨਕ ਤਰੰਗਾ, ਕਨਕ ਭੁੱਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਸਿਰਫ ਤਿੰਨ ਕੁ ਉਦਾਹਰਨਾਂ ਸਰਲ ਜਿਹੀਆਂ, ਇਹ ਵਿਸ਼ਾ ਥੋੜਾ ਜਿਹਾ ਗੂੜ ਹੈ। ਇੱਕ ਹੋ ਕੇ ਅਨੇਕਤਾ ਚ ਫੈਲਦਾ, ਪਰ ਅਨੇਕਤਾ ਵਿੱਚ ਹੋ ਕੇ ਵੀ ਇੱਕ ਹੈ। ਕਿਵੇਂ? ਸਤਿਗੁਰੂ ਨੇ ਪਹਿਲਾਂ ਪ੍ਰਮਾਣ ਦਿੱਤਾ, ਜਲ ਤੇ ਉੱਠੈ ਅਨਕ ਤਰੰਗਾ, ਅਸੀਂ ਸਮੁੰਦਰ ਦੇ ਕਿਨਾਰੇ ਗਏ, ਅਨੇਕਾਂ ਲਹਿਰਾਂ ਵਿੱਚ ਉੱਠਦੀਆਂ ਪਈਆਂ ਨੇ। ਚੇਤੇ ਰੱਖਿਓ ਸਮੁੰਦਰ ਦਾ ਪਾਣੀ ਅਨੇਕਾਂ ਨਹੀਂ, ਪਾਣੀ ਸਿਰਫ ਇੱਕ ਵਜੂਦ ਹੈ, ਪਰ ਲਹਿਰਾਂ ਜਿਹੜੀਆਂ ਨੇ ਉਹ ਅਨੇਕਾਂ ਨੇ, ਪਰ ਇੱਕ ਲਹਿਰ ਇੱਕ ਪਾਣੀ ਅਨੇਕਾਂ ਲਹਿਰਾਂ ਦੇ ਵਿੱਚ ਆਪਣਾ ਉਭਾਰ ਕਰਦਾ ਪਿਆ। ਪਰ ਹੈਰਾਨਗੀ ਦੀ ਗੱਲ, ਉਹ ਕਰੋੜਾਂ ਅਣਗਿਣਤ ਲਹਿਰਾਂ ਪੈਦਾ ਕਰਕੇ ਫਿਰ ਵੀ ਇੱਕ ਦਾ ਇੱਕ ਹੀ ਰਹਿੰਦਾ। ਮੇਰੀ ਬੇਨਤੀ ਸੁਣਿਓ, ਪਾਣੀ ਅਨੇਕਾਂ ਨਹੀਂ, ਸਮੁੰਦਰ ਦਾ ਪਾਣੀ ਸਿਰਫ ਇੱਕ ਹੈ। ਸਾਰੀ ਧਰਤੀ ਜਿੱਥੇ ਜਿੱਥੇ ਸਮੁੰਦਰ ਜਾਂਦਾ ਰੰਗ ਵੱਖਰੇ ਨੇ, ਪਰ ਪਾਣੀ ਦਾ ਅਸਲਾ ਤਾਂ ਇੱਕ ਹੀ ਹੈ ਨਾ, H2O ਹੀ, ਹਾਈਡਰੋਜਨ ਆਕਸੀਜਨ ਦੇ ਬਣੇ। ਪਰ ਉਹ ਇੱਕ ਪਾਣੀ ਅਨੇਕਾਂ ਲਹਿਰਾਂ ਦੇ ਰੂਪ ਵਿੱਚ, ਛੱਲਾਂ ਦੇ ਰੂਪ ਵਿੱਚ, ਅਨੇਕਾਂ ਤਰੰਗਾਂ ਦੇ ਰੂਪ ਵਿੱਚ ਉਭਰਦਾ, ਪਰ ਉਹ ਅਨੇਕਾਂ ਵਿੱਚ ਹੋ ਕੇ ਵੀ ਇੱਕ ਹੈ। ਮੇਰਾ ਇੱਕ ਓਅੰਕਾਰ ਪਰਮਾਤਮਾ, ਉਹਨੇ ਪਤਾ ਨੀ ਕਿੰਨੇ ਕੁ ਬ੍ਰਹਿਮੰਡ ਲਹਿਰਾਂ ਪੈਦਾ ਕੀਤੇ ਨੇ, ਅਨੇਕਾਂ ਨੂੰ ਪੈਦਾ ਕਰਕੇ ਫਿਰ ਵੀ ਉਹ ਇੱਕੋ ਦਾ ਇੱਕ ਹੈ। ਇਹਨੂੰ ਫਿਰ ਦੂਸਰੀ ਬੇਨਤੀ, ਮੰਨ ਲਓ ਅਸੀਂ ਸੋਨੇ ਦਾ ਕੋਈ ਗਹਿਣਾ ਕੱਢਦੇ ਹਾਂ, ਕੋਈ ਹੱਥ ਚ, ਕੋਈ ਨੱਕ ਚ, ਕੋਈ ਗਲੇ ਚ ਪਾਉਣ ਲਈ, ਪਰ ਮੇਰੀ ਬੇਨਤੀ ਇਸ ਉਦਾਹਰਨ ਨੂੰ ਨਾ ਕਿਤੇ ਰਹਿਤ ਮਰਿਆਦਾ ਨਾਲ ਜੋੜ ਕੇ ਨਾ ਅਰਥ ਕਰਨ ਲੱਗ ਪਿਓ, ਕਿਉਂਕਿ ਹੁਣ ਮੈਂ ਗੱਲ ਕਰ ਦਿੱਤੀ ਕੜੇ ਦੀ, ਆ ਨੱਕ ਚ ਪਾਉਣ ਵਾਲਾ ਕੰਨ ਚ ਪਾਉਣ, ਕਿਤੇ ਕਹਿਣ ਜੀ ਇਹ ਤਾਂ ਮਰਿਆਦਾ ਤੋਂ ਉਲਟ ਗੱਲ ਹੋ ਗਈ, ਕਿਉਂਕਿ ਹਰ ਬੰਦੇ ਦੀ ਸੋਚ ਆਪੋ ਆਪਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥੋੜਾ ਜਿਹਾ ਧਿਆਨ ਨਾਲ ਪੜ੍ਹੋ ਪਿਆਰਿਓ। ਮੇਰੇ ਸਤਿਗੁਰੂ ਨੇ ਹਰ ਚੀਜ਼ ਨੂੰ ਪੋਜ਼ਿਟਿਵ ਅਪਰੋਚ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਸਾਨੂੰ ਬਖਸ਼ੇ। ਇੱਥੋਂ ਤੱਕ ਮੈਂ ਹੈਰਾਨ ਹੋਇਆ ਕਿ ਭਗਤ ਨਾਮਦੇਵ ਜੀ ਜੈਸੇ ਮਹਾਂਪੁਰਖ, ਉਹ ਕਹਿੰਦੇ ਜਿਸ ਬੰਦੇ ਨੇ ਆਪਣੀ ਜ਼ਿੰਦਗੀ 'ਚ ਦੋ ਗੱਲਾਂ 'ਤੇ ਸੰਯਮ ਬਣਾ ਲਿਆ ਨਾ, ਰੱਬ ਉਹਦੇ ਨੇੜੇ ਇੱਕ, ਪਰਾਇਆ ਤਨ, ਦੂਜਾ ਪਰਾਇਆ ਧਨ। ਪਰ ਧਨ, ਪਰ ਦਾਰਾ, ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਦੋ ਹੀ ਲਫ਼ਜ਼ ਨੇ ਨਾ, ਪਰ ਤਨ ਤੇ ਪਰ ਧਨ। ਪਰ ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦੇ ਨੇ ਜੈਸੇ ਬਿਖੈ ਹੇਤ ਪਰ ਨਾਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਹੁਣ ਜੇ ਇਹਦੇ ਅੱਧੇ ਅਰਥ ਕਰਾਂਗੇ ਤੇ ਗੱਲ ਨਹੀਂ ਬਣੇਗੀ। ਜੈਸੀ ਬਿਖੈ ਖੇਤ ਪਰ ਨਾਰੀ, ਜਿਵੇਂ ਇੱਕ ਵਿਸ਼ਾਈ ਦੂਸਰੇ ਕਰ ਜਾ ਰਿਹਾ, ਕਹਿੰਦੇ ਨੇ ਇੰਨੀਆਂ ਲਾਹਨਤਾਂ ਪੈਂਦੀਆਂ ਨੇ, ਇਹਨਾਂ ਲੋਕ ਮਾੜਾ ਕਹਿੰਦੇ ਨੇ, ਪਰ ਉਹ ਪਰ ਘਰ ਜਾਣ ਤੋਂ ਫਿਰ ਵੀ ਸ਼ਰਮ ਨਹੀਂ ਕਰਦਾ। ਕਹਿਣ ਲੱਗੇ ਨਾਮਦੇਵ, ਇਹਦੇ ਤੋਂ ਕੁਛ ਸਿੱਖ ਲੈ, ਜੇ ਮਾੜੇ ਕਰਮ ਕਰਕੇ ਢੀਠ ਨਹੀਂ ਛੱਡਦਾ ਪਿਆ, ਤੂੰ ਰੱਬ ਵਾਲਾ ਪਾਸਾ ਕੋ ਜਾਣਾ ਪਿਆ। ਮੇਰੀ ਬੇਨਤੀ ਦੇਖੋ, ਦੇ ਅਰਥ ਚੇਂਜ ਹੋ ਗਏ। ਫਿਰ ਲਵੇ ਸੁਣਿਓ, ਮੈਂ ਅਰਜ਼ ਕੀਤੀ ਕਿ ਅਸੀਂ ਸੋਨਾ ਲਿਆਉਂਦੇ ਹਾਂ, ਮੰਨ ਲਓ ਸੋਨੇ ਦੀ ਡਲੀ ਲਈ, ਉਹਨੂੰ ਢਾਲ ਕੇ ਉਹਦੇ ਚ ਮੁੰਦਰੀ, ਛਾਪ, ਛੱਲੇ, ਚੂੜੀਆਂ, ਗਹਿਣੇ ਸਾਰੇ ਬਣ ਗਏ। ਹਰ ਇੱਕ ਦਾ ਵੇਟ ਵੱਖਰਾ, ਹਰ ਇੱਕ ਦਾ ਰੇਟ ਵੱਖਰਾ, ਹਰ ਇੱਕ ਦਾ ਆਕਾਰ ਵੱਖਰਾ। ਪਰ ਪਿਆਰਿਓ, ਚੇਤੇ ਰੱਖਿਓ, ਅਨੇਕਾਂ ਗਹਿਣੇ ਬਣਨ ਦੇ ਬਾਵਜੂਦ ਵੀ ਸੋਨਾ ਲਫ਼ਜ਼ ਇਹਨਾਂ ਤੋਂ ਕਦੀ ਵੱਖ ਨਹੀਂ ਹੋ ਸਕੇਗਾ। ਡਲੀ ਇੱਕ ਹੈ, ਸੋਨੇ ਦੀ ਅੰਗੂਠੀ ਹੈ, ਸੋਨੇ ਦੀ ਚੈਨ ਹੈ, ਸੋਨੇ ਦਾ ਹਾਰ ਹੈ। ਕੀ ਅਸੀਂ ਅੰਗੂਠੀ ਨੂੰ ਸੋਨੇ ਲਫ਼ਜ਼ ਤੋਂ ਵੱਖ ਕਰ ਸਕਾਂਗੇ? ਸੋਨਾ ਇੱਕ ਓਅੰਕਾਰ ਦੀ ਤਰ੍ਹਾਂ, ਸਮਝਣ ਲਈ ਗੁਰੂ ਅਰਜਨ ਸਾਹਿਬ ਦੇ ਬੋਲ, ਗਹਿਣੇ ਅਨੇਕਤਾ ਦੀ ਤਰ੍ਹਾਂ, ਜਿਵੇਂ ਕਰੋੜਾਂ ਗਹਿਣੇ ਬਣਾ ਦੇਵੋ, ਸੋਨਾ ਲਫ਼ਜ਼ ਉਹਨਾਂ ਦੇ ਨਾਲ ਹੀ ਜੁੜਿਆ ਰਹੇਗਾ। ਇੱਕ ਸੋਨਾ ਲਫ਼ਜ਼ ਕਰੋੜਾਂ ਗਹਿਣਿਆਂ ਨਾਲ ਜੁੜਿਆ ਰਹਿੰਦਾ, ਜਿਸ ਨੂੰ ਇੱਕ ਓਅੰਕਾਰ ਕਹਿੰਦੇ ਆ, ਉਹ ਇੱਕ ਹੋ ਕੇ ਵੀ ਅਨੇਕਾਂ ਵਿੱਚ ਵਰਤ ਕੇ ਫਿਰ ਇੱਕ ਦਾ ਇੱਕ। ਅਗਲੀ ਬੇਨਤੀ ਮੈਂ ਕਰਾਂ, ਦੇਖੋ ਜਿਹੜੇ ਬੇਨਤੀ ਮੈਂ ਕਰ ਰਿਹਾ, ਅਸੀਂ ਜ਼ਮੀਨ ਚ ਬੀਜ ਪਾਉਂਦੇ, ਕਿਸੇ ਫਸਲ ਦਾ ਬੀਜ ਪਾਓ, ਇਹ ਗੁਰੂ ਅਰਜਨ ਸਾਹਿਬ ਦੇ ਬੋਲ। ਹੁਣ ਮੰਨ ਲਓ ਇੱਕ ਅਸੀਂ ਕਣਕ ਦਾ ਬੀਜ ਪਾਇਆ, ਉਹਨੇ ਉੱਪਰ ਵਾਲੇ ਛਿਲਕੇ ਨੂੰ ਤਿਆਗ ਦਿੱਤਾ, ਪਰ ਉਸ ਸੁੱਕੇ ਕੋਈ ਬੀਜ ਵਿੱਚ ਵੀ ਕਿਤੇ ਹਰਿਆਵਲ ਹੈ। ਜਿਹੜਾ ਅਸੀਂ ਬੀਜ ਘਰਾਂ ਚ ਰੱਖਦੇ ਸਾਂ, ਉਹ ਸੁਕਾ ਕੇ ਗਿੱਲਾ ਤਾਂ ਕਦੀ ਕਿਸੇ ਬੀਜ ਢੋਲ ਚ ਪੜੋਲੇ ਚ ਨਹੀਂ ਪਾਇਆ, ਉਹ ਪੇਡਾ ਬਣਿਆ। ਜਦੋਂ ਉਹ ਸਿੱਟੇ ਬਣੇ, ਕਿੰਨੇ ਸਮਾਂ ਲੱਗਾ ਉਹਨੂੰ ਗਾਹਣ ਤੋਂ ਬਾਅਦ, ਜਦੋਂ ਬੋਲ ਬਿਠਾਇਆ ਗਿਆ ਪਿਆਰਿਓ, ਉਹੀ ਬੀਜ ਨਿਕਲਿਆ ਜਿਹੋ ਜਿਹਾ ਬੀਜ ਪਹਿਲਾਂ ਧਰਤੀ ਚ ਪਾਇਆ ਹੈ। ਮੇਰੀ ਬੇਨਤੀ ਹੈ, ਉਹ ਇੱਕ ਵਿਸਤਾਰ ਕਰਕੇ ਅਨੇਕਤਾ ਚ ਹੈ, ਅਨੇਕਤਾ ਚ ਰਹਿ ਕੇ ਆ ਹੀ ਸਿੱਖੀਏ ਕਿ ਗੁਰੂ ਕਹਿੰਦਾ ਅਨੇਕਤਾ ਵਿੱਚੋਂ ਵੀ ਏਕਤਾ ਦੀ ਝਲਕ ਨੂੰ ਦੇਖ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਉਹ ਅਨੇਕ ਹੋ ਵੀ। ਫਿਰ ਮੈਂ ਅਰਜ਼ ਕਰਾਂ, ਜਦੋਂ ਅਸੀਂ ਮੂਲ ਮੰਤਰ ਕਰਨੇ, ਅਰਜ਼ ਕੀਤੀ ਵੀ ਇੱਕ ਅੱਖਰ ਨਹੀਂ ਗੁਰਦੇਵ ਨੇ ਅੰਕ ਲਿਆ, ਇਹਦਾ ਮਤਲਬ ਇਹਦੇ ਟੁਕੜੇ ਨਹੀਂ ਹੋ ਸਕਦੇ। ਪਰ ਜਦੋਂ ਮੂਲ ਮੰਤਰ ਦਾ ਅਸੀਂ ਅਰਥ ਕਰਾਂਗੇ, ਕੱਲਾ ਸਤਨਾਮ ਅਰਥ ਕੀ ਕਰਾਂਗੇ, ਇੱਕ ਓਅੰਕਾਰ ਹੀ ਸਤਨਾਮ ਅਰਥ ਹੋਣਗੇ। ਅਰਥ ਕਰ ਲਈ ਕਹਿ ਰਿਹਾ, ਬਾਣੀ ਬਦਲਣ ਲਈ, ਇੱਕ ਓਅੰਕਾਰ ਹੀ ਕਰਤਾ ਪੁਰਖ ਬਣੇਗਾ, ਇੱਕ ਓਅੰਕਾਰ ਹੀ ਨਿਰਭਉ ਬਣੇਗਾ। ਮੰਨ ਲਓ ਮੈਂ ਅਰਥ ਕਰ ਦੇਣਾ ਨਿਰਭਉ, ਉਹ ਨਿਰਭਉ ਹੈ, ਅਗਲਾ ਪੁੱਛੇਗਾ ਉਹ ਕੌਣ ਹੋ, ਜੇ ਅਸੀਂ ਪ੍ਰਨਾਉਣ ਵਰਤਿਆ ਉਹ ਕੌਣ ਹੋ, ਪਰ ਉਹ ਤੇ ਸਾਨੂੰ ਕਹਿਣਾ ਪਏਗਾ ਇੱਕ ਓਅੰਕਾਰ ਹੀ ਨਿਰਭਉ ਹੈ, ਇੱਕ ਓਅੰਕਾਰ ਹੀ ਨਿਰਵੈਰ ਹੈ। ਮੂਲ ਮੰਤਰ ਦੇ ਅਰਥ ਵਿਚਾਰਦਿਆਂ ਗੁਰਮੁਖੋ, ਇੱਕ ਓਅੰਕਾਰ ਨੂੰ ਮਨਫੀ ਕਰਕੇ ਕਦੀ ਵੀ ਅਰਥ ਨਹੀਂ ਹੋਣਗੇ, ਹਰ ਇੱਕ ਸ਼ਬਦ ਦੇ ਨਾਲ ਇੱਕ ਓਅੰਕਾਰ ਹੀ ਸਾਨੂੰ ਜੋੜਨਾ ਪਏ। ਇੱਕ ਹੀ ਸੱਤ ਹੈ, ਇੱਕ ਹੀ ਕਰਤਾ ਪੁਰਖ ਹੈ। ਇੱਥੇ ਮੈਂ ਲਫ਼ਜ਼ ਵਰਤਿਆ ਜੀ, ਉਹ ਨਿਰਭਉ ਵੀ ਹੈ ਤੇ ਉਹ ਨਿਰਵੈਰ, ਉਹਨੂੰ ਕਿਸੇ ਦਾ ਡਰ ਨਹੀਂ। ਸੱਚੀ ਗੱਲ ਜੀ, ਉਹਦੀ ਪੋਸਟ ਨੂੰ, ਪਦਵੀ ਨੂੰ ਕਿਸੇ ਦਾ ਡਰ ਨਹੀਂ। ਸਾਰੀ ਦੁਨੀਆਂ ਉਹਦੇ ਵਿਰੋਧ ਚ ਖਲੋ ਕੇ ਕਹਿ ਜੇ ਅਸੀਂ ਰੱਬ ਨੂੰ ਨਹੀਂ ਮੰਨਦੇ, ਸਾਡੇ ਨਾਮ ਮੰਨਣ ਦੇ ਬਾਵਜੂਦ ਵੀ ਉਹਦੇ ਤਖ਼ਤ ਨੂੰ ਕਿਸੇ ਹੱਥ ਨਹੀਂ ਪਾ ਸਕਣ। ਤਾਂ ਹੀ ਬਾਬਾ ਜੀ ਨੇ ਬਾਣੀ ਚ ਕਿਹਾ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖ਼ਤ, ਸਿਰ ਸ਼ਾਹ ਪਾਤ ਸ਼ਾਹ ਨੇਚਲ ਚੌਰ ਛਤ। ਆਮ ਤੌਰ ਤੇ ਅਸੀਂ ਤਿੰਨ ਕਾਲ ਕਹਿੰਦੇ, ਭੂਤ ਭਵਿੱਖ ਤੇ ਭਵਾਨ, ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤਿਆ, ਪਰ ਗੁਰੂ ਨੇ ਸੱਚ ਦੀ ਗੱਲ ਕਰਦਿਆਂ ਚਾਰ ਸ਼ਬਦ ਵਰਤੇ। ਉਹਨਾਂ ਕਿਹਾ ਆਦ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਆਦ ਸੱਚ, ਇਹਦੇ ਅਰਥ ਇਹ ਨਹੀਂ ਕਰਨੇ ਪਰਮਾਤਮਾ ਮੁੱਢ ਤੋਂ ਸੱਚਾ, ਜਿਹਦਾ ਮੁੱਢ ਬਣਾਓਗੇ ਉਹਦਾ ਅੰਤ ਆਏਗਾ, ਨਹੀਂ। ਆਦ ਸੱਚ ਮੀਨਸ ਜਦੋਂ ਸੰਸਾਰ ਪੈਦਾ ਵੀ ਨਹੀਂ ਹੋਇਆ, ਉਹ ਸੰਸਾਰ ਦੇ ਮੁੱਢ ਤੋਂ ਸੱਚਾ। ਜੁਗਾਦ ਸੱਚ, ਜਦੋਂ ਸਮਾਂ ਟਾਈਮ ਵੀ ਨਹੀਂ ਬਣਿਆ, ਉਹ ਟਾਈਮ ਤੋਂ ਪਹਿਲਾਂ ਟਾਈਮਲੈਸ, ਇਸੇ ਕਰਕੇ ਉਹਨੂੰ ਅਕਾਲ ਸ਼ਬਦ ਦਿੱਤਾ। ਤੇ ਅਕਾਲ ਸ਼ਬਦ ਸਿੱਖਾਂ ਵਿੱਚ ਬੜੀ ਵੱਡੀ ਮਹਾਨਤਾ ਰੱਖਦਾ, ਸਾਡਾ ਅਕਾਲ ਪੁਰਖ, ਸਾਡਾ ਅਕਾਲ ਤਖ਼ਤ। ਮੈਂ ਬੇਨਤੀ ਕਰਾਂ, ਸਾਡੀ ਅਕਾਲ ਉਸਤਤ, ਅਕਾਲ ਮੀਨਸ ਟਾਈਮਲੈਸ। ਜੁਗਾਦ ਸੱਚ, ਉਹ ਸਮੇਂ ਤੋਂ ਪਹਿਲਾਂ ਵੀ ਹੈ। ਪੀ ਸੱਚ, ਜਿਹੜਾ ਆਦਿ ਸੱਚ ਸੀ, ਜਿਹੜਾ ਟਾਈਮ ਤੋਂ ਪਹਿਲਾਂ ਸੱਚ ਸੀ, ਉਹ ਪੁਰਾਣਾ ਨਹੀਂ ਹੋਇਆ, ਉਹ ਅੱਜ ਵੀ ਸੱਚ ਹੈ। ਤੇ ਮਹਾਰਾਜ ਕਹਿੰਦੇ ਨੇ ਤੂੰ ਚਲਾ ਜਾਏਗਾ, ਪਰ ਉਸ ਸੱਚ ਨੇ ਫਿਰ ਵੀ ਕਾਇਮ ਰਹਿਣਾ, ਉਹ ਆਉਣ ਵਾਲੇ ਸਮੇਂ ਚ ਵੀ ਸੱਚ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਪਰਮਾਤਮਾ ਨੂੰ ਕਿਸੇ ਦਾ ਕੋਈ ਭੈ ਨਹੀਂ। ਜਿਹੜੇ ਬਚਨ ਸੀ ਪੜ੍ਹੇ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਉਹਨੂੰ ਕੋਈ ਭੈ ਨਹੀਂ, ਕਿਉਂਕਿ ਉਹਨੂੰ ਨਾ ਮੌਤ ਦਾ ਡਰ, ਨਾ ਪਦਵੀ ਦਾ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣੇ ਹੋਰ ਨਾ ਹੀ ਕੋਈ, ਨਾ ਕੋ ਹੋਵਾ ਨਾ ਕੋ, ਉਹਨੂੰ ਕਿਸੇ ਦਾ ਕੀ ਡਰ, ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ। ਮੈਂ ਫਿਰ ਬੇਨਤੀ ਕਰਾਂ, ਉਹਦੇ ਭੈ ਨੂੰ ਇਹ ਰੱਬ ਡਰਾਵਣਾ ਬਣਾ ਕੇ ਨਾ ਪੇਸ਼ ਕਰੀਏ। ਸੱਚੀ ਗੱਲ, ਅੱਧੇ ਕੁ ਬੰਦੇ ਉਹਦੀ ਡਾਡਰੂ ਜਾਂਦੇ ਆ ਵੀ ਉਹਦੇ ਮਾਰੇ ਕੁੱਟੇਗਾ, ਆਪਾਂ ਛੇੜਨੀ ਕਿਉਂ ਮੈਂ। ਕਈ ਬੰਦੇ ਅਸੀਂ ਤਰਕ ਕਰਦੇ ਦੇਖੇ, ਉਹ ਬਾਬੇ ਡਰਾ ਦਿੰਦੇ ਤੇ ਰੱਬ ਜੇ ਕੁੱਟਣਾ ਹੀ ਤੇ ਆਪਾਂ ਬਾਹਰ ਤੁਰੇ ਫਿਰਨੇ, ਜਿੱਦਣ ਸਜ਼ਾ ਮਿਲੇਗੀ ਠੀਕ ਹੈ। ਨਹੀਂ ਨਹੀਂ, ਰੱਬ ਦੇ ਭੈ ਨੂੰ ਡਰਾਵਣੇ ਰੂਪ ਚ ਨਾ ਰਹੀਏ। ਕੋਠਾਲੀ ਵਿੱਚ ਪਾਏ ਹੋਏ ਸੋਨੇ ਨੂੰ ਜਦੋਂ ਸੇਕ ਲੱਗਦਾ, ਮਤ ਕੋਈ ਸੋਚੇ ਨੂੰ ਲੱਗਾ ਹੋਇਆ ਸੇਕ ਸੋਨੇ ਦੀ ਤਬਾਹੀ ਕਰ ਰਿਹਾ। ਸੁਨਾਰ ਨੂੰ ਪੁੱਛ ਕੇ ਦੇਖੋ, ਕਹੇਗਾ ਸੇਕ ਚੰਗਾ ਹੈ, ਸੇਕ ਲੱਗੇਗਾ ਤੇ ਦੀ ਮਹਿਲ ਸੜ ਜਾਏਗੀ। ਕੁੰਭਾਰ ਵੀਰ ਭਾਂਡਾ ਬਣਾ ਰਿਹਾ, ਬਾਹਰੋਂ ਉਹ ਭਾਂਡੇ ਨੂੰ ਕੁੱਟ ਰਿਹਾ, ਥਾਪੜ ਰਿਹਾ। ਵੇਖਣ ਵਾਲਾ ਕਹੇਗਾ, ਇੰਨੀ ਮਿਹਨਤ ਕਰਕੇ ਜੇ ਭਾਂਡਾ ਕੁੱਟਣੀ ਸੀ, ਤੋੜਨੀ ਸੀ, ਤੇ ਕਿਉਂ ਮਿੱਟੀ ਲੈ ਕੇ ਆਇਆ? ਉਹ ਕਹੇਗਾ, ਨਹੀਂ ਲੋਕੋ, ਤੁਹਾਨੂੰ ਉੱਪਰ ਵਾਲੇ ਦਫੇੜੇ ਦਿਸਦੇ ਪਏ ਨੇ, ਤੁਹਾਨੂੰ ਅੰਦਰੋਂ ਦਿਸਦਾ ਨਹੀਂ ਪਿਆ, ਮੈਨੂੰ ਸਹਾਰਾ ਵੀ ਦਿੱਤਾ ਹੋਇਆ ਪਰਮਾਤਮਾ ਦੇ ਪਏ ਨੂੰ, ਕਿਉਂਕਿ ਉਹ ਤਾਂ ਪਰਮ ਦਿਆਲੂ ਹੈ। ਇੱਥੋਂ ਤੱਕ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਸੰਤ ਪ੍ਰਕਰਨ ਚੋਂ ਮੈਂ ਪਲੀਜ਼ ਦੂਰ ਨਹੀਂ ਜਾਵਾਂਗਾ, ਇੱਕ ਪਾਪੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਤੇ ਇੱਕ ਜਗ੍ਹਾ ਤੇ ਆ ਕੇ ਦੋਨੋਂ ਇੱਕੋ ਜਿਹਾ ਹੋ ਜਾਂਦੇ। ਹੈ ਬੜਾ ਔਖਾ ਸ਼ਬਦ ਕਹਿਣਾ। ਤੁਸੀਂ ਕਹੋਗੇ, ਪਾਪ ਕਰਨ ਵਾਲਾ ਤੇ ਸੰਤ ਕਿਵੇਂ ਤੁਲਨਾ ਹੋ ਗਈ? ਸੰਤ ਮੀਨਸ ਸ਼ਬਦ ਸੁਰ ਦਾ ਬਿਆਸੀ, ਸੰਤ ਦਾ ਅਰਥ ਭੇਖ ਨਹੀਂ ਪਿਆਰਿਓ। ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ, ਮਾਂ ਤੇ ਪਿਤਾ ਦਾ ਮਿਲਾਪ ਹੋਵੇ ਉਹਦੇ ਵਿੱਚੋਂ ਸੁੱਤ ਜਨਮ ਲੈਂਦਾ, ਜਦੋਂ ਸੁਰ ਤੇ ਸ਼ਬਦ ਦਾ ਮਿਲਾਪ ਹੁੰਦਾ ਉਹਦੇ ਵਿੱਚੋਂ ਸੰਤ ਜਨਮ ਲੈਂਦਾ, ਉਹਦੇ ਵਿੱਚੋਂ ਸੱਤ ਦਾ ਜਨਮ ਹੁੰਦਾ। ਫਿਰ ਬੇਨਤੀ ਕਰਾਂਗਾ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹਦੀ ਗੱਲ ਆਪਾਂ ਕਰਨੇ ਪਏ, ਇੱਕ ਪਾਪੀ ਤੇ ਇੱਕ ਸੰਤ ਕਿਵੇਂ? ਸੱਚ ਇਵੇਂ, ਸੰਤ ਨੇ ਸ਼ਬਦ ਦਾ ਅਭਿਆਸ ਕਿੰਨਾ ਕੀਤਾ, ਉਹਨੇ ਜਿਉਂਦੇ ਜੀ ਕਿਸੇ ਦੀ ਮੁਥਾਜੀ ਨਹੀਂ ਕੀਤੀ, ਕਿਉਂਕਿ ਉਹਨੂੰ ਰੱਬ ਤੋਂ ਬਿਨਾਂ ਸਹਾਰਾ ਕਿਸੇ ਦਾ ਨਹੀਂ। ਪਾਪੀ ਨੇ ਪਾਪ ਇੰਨੇ ਕਰ ਲੈਣ, ਉਹਦਾ ਥਾਂ ਕੋਈ ਨਹੀਂ ਰਹਿ ਗਿਆ, ਉਹਦਾ ਵੀ ਰੱਬ ਤੋਂ ਬਿਨਾਂ ਕੋਈ ਸਹਾਰਾ। ਫਿਰ ਬੇਨਤੀ ਸੁਣੇ, ਇੱਕ ਥਾਂ ਤੇ ਆ ਕੇ ਬਰਾਬਰ ਜੇ ਹੋ ਗਏ, ਪਰਮਾਤਮਾ ਸੱਚੀ ਗੱਲ, ਮੈਂ ਤਾਂ ਸ਼ਬਦ ਕਿਹਾ, ਮਤਾਂ ਕੋਈ ਕਹਿ ਵੀ, ਹਾਲਾਂਕਿ ਲੇਖੇ ਦਾ ਅੱਗੇ ਆਉਣੇ ਨੇ ਵੀ ਮੰਦਾ ਚੰਗਾ, ਕਰਮ ਫਿਲਾਸਫੀ ਵੱਖਰੀ, ਬਖਸ਼ਿਸ਼ ਵੱਖਰੀ ਗੱਲ, ਉਹ ਅਸੀਂ ਵੇਖਾਂਗੇ ਜਿਉਂ ਜਿਉਂ ਸ਼ਬਦ ਆਉਣਗੇ। ਪਰ ਰੱਬ ਇੰਨਾ ਡਰਾਵਨਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਦੇਖੋ, ਕਹਿੰਦੇ ਨੇ ਪਰਮਾਤਮਾ ਤਾਂ ਉਹਨਾਂ ਨੂੰ ਵੀ ਰੋਜ਼ੀ ਦੇ ਦਿੰਦਾ ਹੈ ਜਿਹੜੇ ਸਾਰਾ ਦਿਨ ਰੱਬ ਨੂੰ ਗਾਲਾਂ ਕੱਢੀ ਜਾਂਦੇ, ਜਿਹੜੇ ਸਾਰਾ ਦਿਨ ਸਿੱਧ ਕਰਨ ਤੇ ਬੈਠੇ ਨੇ, ਉਹਦੇ ਰੱਬ ਨਾਂ ਦੀ, ਪ੍ਰਭੂ ਵਾਹਿਗੁਰੂ ਨਾਂ ਦੀ ਕੋਈ ਚੀਜ਼ ਨਹੀਂ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ, ਸਾਡੇ ਗੁਨਾਹ ਦੇਖਦਾ ਪਿਆ, ਪਾਪ ਸਾਡੇ ਦੇਖਦਾ, ਪਰ ਦਿਆਲੂ ਇਹਨੇ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਪਰਿਪੂਰਨ ਪਰਮਾਤਮਾ ਨੇ ਭੈ ਇੱਕ ਅਦ੍ਰਿਸ਼ਟ ਤਾਕਤ ਪੈਦਾ ਕੀਤੀ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਇਹ ਬਸੰਤ ਰਾਗ ਚ ਜੀ, ਪੰਡੈ ਦਰਥ ਆਪਾਂ ਸਮਝਿਆ, ਪੰਡ ਨਾ ਜੀ ਗੱਠੜੀ। ਕਹਿੰਦੇ ਨੇ ਲੋਕੋ, ਰੱਬ ਨੇ ਤਾਂ ਸਮੁੰਦਰ ਦੇ ਪਾਣੀ ਨੂੰ ਵੀ ਪੰਡ ਚ ਬੰਨ ਕੇ ਰੱਖਿਆ, ਆਪਣੀ ਮਰਜ਼ੀ ਕਿੰਨੀ ਕੁ ਕਰ ਸਕੇਗਾ? ਉਹਨੇ ਤਾਂ ਅੱਗ ਨੂੰ ਵੀ ਭੀਤਰ ਅਗਨ, ਕੱਲ ਅਸੀਂ ਵਿਚਾਰ ਚੁੱਕੇ ਹਾਂ, ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਉਸ ਪਰਮਾਤਮਾ ਨੇ ਹਰ ਇੱਕ ਦੇ ਸਿਰ ਦੇ ਉੱਤੇ ਭੈ ਦਾ ਲੇਖ ਲਿਖਿਆ। ਪਰ ਸੱਚੀ ਕਈ ਵਾਰੀ ਜਦੋਂ ਬੰਦਾ ਚੌਖੇ ਦਮਗਜੇ ਮਾਰਦਾ ਹੈ ਨਾ, ਉਹਦੇ ਹੱਥ ਚ ਇੱਕ ਨਕੇਲ ਜਿਹੜੀ ਦਿਸਦੀ ਕੋਈ ਨੀ, ਜਿਹੜਾ ਐ ਛਾਲਾ ਮਾਰਦਾ, ਸਮਾਨ ਨੂੰ ਟਾਕੀਆਂ ਲਾਉਂਦਾ, ਅਗਲੇ ਦਿਨ ਜ਼ਮੀਨ ਚ ਰੋਲ ਕੇ ਸੱਟਿਆ ਹੁੰਦਾ। ਇਹ ਵੀ ਇੱਕ ਭੈ ਦੀ ਤੰਦ ਹੈ। ਇਹਨੂੰ ਸਾਹਿਬ ਨੇ ਕਿਹਾ, ਧਰਤੀ ਉੱਪਰ ਕੋਟਗੜ ਕੇਤੀ ਗਈ ਵਜਾਏ, ਜੋ ਅਸਮਾਨ ਨਾ ਮਾਮਨੀ ਤਿੰਨ ਨੱਕ ਨੱਥਾਂ ਪਾਏ। ਇੱਕ ਅਦ੍ਰਿਸ਼ਟ ਜਿਹਾ ਭੈ। ਫਿਰ ਬੇਨਤੀ ਕਰਾਂ, ਜਦੋਂ ਅਸੀਂ ਭੈ ਚਰਾਂਗੇ, ਉਹਦੇ ਦਿੱਤੇ ਹੋਏ ਨੇਮ ਚਰਾਂਗੇ, ਉਹਦੀ ਦਿੱਤੀ ਹੋਈ ਰਜ਼ਾ ਵਿਚਰਾਂਗੇ, ਜਿੰਨਾ ਕਿਸੇ ਦੇ ਅੰਦਰ ਨਿਰਮਲ ਭੈ ਪੈਦਾ ਹੋਵੇਗਾ ਪਿਆਰੇ, ਉਹਨਾਂ ਉਹਦੇ ਮੈਲ ਵਾਲਾ ਭੈ ਖਤਮ ਹੋ ਜਾਏਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347। 403-454-0347। रासा प्लेडियम दा पता है 202 17th Avenue, साउथ ईस्ट कैलगरी, नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करते ने। होर जानकारी लई कॉल करो 825-760-0983, 825-760-0983।

ਸ਼ਬਦ ਜਨਮ ਦਿੰਦੇ ਨੇ ਦਿੰਦਾ ਉਹ ਫਿਰਕ ਹੈ ਕਿ ਉਸ ਵਿੱਚੋਂ ਫਿਰ ਪਰਮਾਤਮਾ ਨੂੰ ਮਿਲਣ ਦੀ ਇੱਕ ਤਾਂਘ ਪੈਦਾ ਹੁੰਦੀ ਹੈ। ਠੋਕਰ ਬੋਲੀ ਬਹੁਤ ਕੁਝ ਸਿਖਾ ਦਿੰਦੀ ਹੈ। ਦੇਖੋ ਇੱਕ ਸ਼ਬਦ ਹੈ ਰਾਮਚਰਿਤ ਮਾਨਸ, ਭਾਰਤ ਵਿੱਚ ਬਹੁਤ ਸਾਰੇ ਲੋਕ ਉਹਨੂੰ ਪੜ੍ਹਦੇ ਆ। ਉਸ ਦੇ ਲਿਖਾਰੀ ਦਾ ਨਾਮ ਹੈ ਤੁਲਸੀਦਾਸ, ਲੋਕੀ ਗੋਸਵਾਮੀ ਤੁਲਸੀਦਾਸ ਕਹਿੰਦੇ ਆ। ਉਹ ਕਥਾਵਾਚਕ ਪਹਿਲਾਂ ਵੀ ਸੀ। ਇਸ ਦੀ ਕਥਾ, ਇਸ ਦੇ ਬੋਲ, ਇਹਦੇ ਸ਼ਬਦਾਂ ਨੂੰ ਸੁਣ ਕੇ ਇਸ ਦੇ ਘਰੋਂ ਜਿਹੜੀ ਬੀਬੀ ਸੀ ਉਹਦਾ ਨਾਮ ਸੀ ਰਤਨਾ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਕਿਹੜੀਆਂ ਕਿਹੜੀਆਂ ਠੋਕਰਾਂ ਬੰਦੇ ਨੂੰ ਚੇਂਜ ਕਰਦੀਆਂ। ਉਹ ਰਤਨਾ, ਉਸ ਦੇ ਪਿਤਾ ਨੇ ਇਹਦੀ ਵਿਧਵਤਾ ਤੋਂ ਖੁਸ਼ ਹੋ ਕੇ ਤੁਲਸੀ ਨਾਲ, ਗੋਸਵਾਮੀ ਤੁਲਸੀ ਨਾਲ ਵਿਆਹ ਕਰਾ ਦਿੱਤਾ। ਵਾਸ਼ਨਾ ਮਿਤਾਲ ਪੀੜਿਤ ਸੀ ਇਹ ਬੰਦਾ, ਸ਼ਬਦ ਜ਼ਰੂਰ ਸਨ ਇਹਦੇ ਕੋਲ। ਇੱਕ ਦਿਨ ਪਤਨੀ ਮਹਿਕੇ ਗਈ ਤੇ ਇਸ ਬੰਦੇ ਦੇ ਬੇਵਸ਼ ਹੋ ਗਿਆ ਮਨ, ਇਹ ਪਿੱਛੇ ਦੌੜਿਆ। ਸ਼ਾਮ ਤੱਕ ਜਦੋਂ ਉਹ ਘਰ ਪਹੁੰਚੀ ਆਪਣੇ ਮਹਿਕੇ ਆਪਣੇ ਪੇਕੇ, ਇਹਨੇ ਆਵਾਜ਼ ਦੇ ਕੇ ਕਿਹਾ ਰਤਨਾ ਮੈਂ ਵੀ ਆ ਗਿਆ। ਉਹਨੇ ਜਿਹੜੇ ਸ਼ਬਦ ਕਹੇ ਉਹਨਾਂ ਨੇ ਤੁਲਸੀ ਦੀ ਸਾਰੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ। ਉਹ ਸ਼ਬਦ ਉਹਨੇ ਲਿਖੇ ਨੇ ਆਪਣੀ ਰਚਨਾ ਚ। ਉਹ ਲਿਖਦਾ ਹੈ ਮੇਰੀ ਪਤਨੀ ਨੇ ਸ਼ਬਦ ਕਹਿ ਲਾਜ ਨਾ ਆਵਤ ਤੁਹੇ ਕੋ ਦੌਰਤ ਆਇਓ ਨਾਥ। ਇਹ ਹਿੰਦੀ ਦੇ ਸ਼ਬਦ ਨੇ ਕਿ ਤੈਨੂੰ ਸ਼ਰਮ, ਤੈਨੂੰ ਲਾਜ ਲੱਜਿਆ ਨਹੀਂ ਆਈ? ਤੂੰ ਰੋਜ਼ ਵਿਚਾਰ ਕਰਨਾ, ਤੂੰ ਅਧਿਆਤਮ ਕਥਾ ਕਰਨਾ, ਪਰ ਤੂੰ ਮੇਰੇ ਪਿੱਛੇ ਸਿਰਫ ਇਸ ਕਰਕੇ ਦੌੜਿਆ ਖੈ ਵਾਸ਼ਨਾ ਨਾਲ, ਤੇ ਮੇਰੇ ਤਨ ਚ ਖੈ ਕੀ ਮਿੱਝ ਖੈ ਚਮੜੀ ਖੈ ਗੰਦ ਦੀ ਪੋਟਲੀ ਖੈ, ਜਿੰਨਾ ਤੂੰ ਮੇਰੀ ਖਿੱਚ ਰੱਖਣਾ, ਜੇ ਇੰਨੀ ਖਿੱਚ ਰੱਬ ਦੀ ਰੱਖੇ ਤੇ ਤੇਰੀ ਜ਼ਿੰਦਗੀ ਪਲਟ ਜਾਏ। ਉਹ ਚਾਰ ਸਤਰਾਂ ਨੇ ਕਹਿਣ ਲੱਗੀ ਲਾਜ ਨਾ ਆਵਤ ਤੋਹੇ ਕੋ ਦੌਰਤ ਆਇਓ ਨਾਥ, ਤ੍ਰਿਗ ਤ੍ਰਿਗ ਐਸੇ ਪ੍ਰੇਮ ਕੋ ਕਹਾਂ ਕਹੂੰ ਮੈਂ ਨਾਥ, ਅਸ਼ਤ ਚਰਮ ਮਮ ਦੇ ਮੈਂ। ਮੇਰੀ ਦੇਹ ਚ ਆ ਕੁਝ ਕਹਿ ਖੱਡੀਆਂ ਨੇ ਚਮ ਕਹਿ, ਅਸਤ ਚਰਮ ਮਮ ਦੇ ਮੈਂ ਜਾਮੈ ਐਸੀ ਪ੍ਰੀਤ, ਜਿੰਨਾ ਤੂੰ ਇਸ ਤਨ ਨੂੰ ਮੁਹੱਬਤ ਕਰਨਾ, ਤੈਸੀ ਜੋ ਸ਼੍ਰੀ ਰਾਮ ਸੋ ਤੋ ਹੋਤ ਨਾ ਕਬੀ ਬਹਿਬੀਤ। ਜੇ ਇਹੋ ਜੀ ਪ੍ਰੀਤ ਪ੍ਰਭੂ ਵੱਲ ਹੋ ਜਾਂਦੀ। ਇਸ ਨਿੱਕੀ ਜੀ ਗੱਲ ਨੇ ਤੁਲਸੀ ਦੀ ਜ਼ਿੰਦਗੀ ਪਲਟ ਦਿੱਤੀ। ਉਹਨੇ ਬੜੇ ਵੱਡੇ ਕਾਵਕ ਗ੍ਰੰਥ ਨੂੰ ਜਨਮ ਦਿੱਤਾ। ਮੈਂ ਫਿਰ ਬੇਨਤੀ ਕਰਾਂਗਾ ਕਿ ਜ਼ਿੰਦਗੀ ਚ ਵੱਡੀ ਵੱਜੀ ਹੋਈ ਠੋਕਰ ਸੱਚ ਇਵੇਂ ਬੈਰਾਗ ਪੈਦਾ ਕਰਦੀ ਹੈ। ਪਰ ਗੁਰੂ ਤੇਗ ਬਹਾਦਰ ਜਦੋਂ ਬੈਰਾਗ ਦੀ ਗੱਲ ਕਰਨਗੇ, ਉਹ ਸਾਨੂੰ ਕਹਿਣਗੇ ਜਿਹੜੀ ਤੇਰੀ ਸੁਰਤ ਥੋੜੇ ਚਿਰ ਚ ਸੁੱਖ ਨੂੰ ਭਾਲਦੀ ਏ। ਆਹ ਮੈਂ ਤੈਨੂੰ ਇੱਕ ਹੋਰ ਥਾਂ ਦੱਸਣਾ ਜਿੱਥੇ ਜਾ ਕੇ ਸੁੱਖ ਕਦੀ ਮਰਦਾ ਨੀ, ਕਦੀ ਖਤਮ ਨੀ ਹੁੰਦਾ। ਤੁਸੀਂ ਸਤਿਗੁਰੂ ਦੇ ਬਚਨ ਰੋਜ਼ ਪੜ੍ਹਦੇ ਹੋ। ਹਜ਼ੂਰ ਨੇ ਫਰਮਾਇਆ ਕਿ ਜੋ ਉਪਜਿਓ ਸੋ ਬਿਨ ਸਿਖੈ, ਜੋ ਉਪਜੇ ਉਹ ਬਿਨ ਸੇਗਾ, ਉਹ ਜੜ ਖੈ ਭਾਵੇਂ ਚੇਤਨ ਖੈ। ਇਸ ਕੱਲੇ ਅਸੀਂ ਨਹੀਂ, ਇੱਥੇ ਸ਼ਬਦ ਹਜ਼ੂਰ ਨੇ ਜੋ ਵਰਤਿਆ ਤੇ ਇਸ ਜੋ ਦੇ ਵਿੱਚ ਆਚਾਰੇ ਸਿਆਰੇ, ਇਹ ਕੱਲਾ ਸਾਡਾ ਬ੍ਰਹਿਮੰਡ ਪਿੰਡ ਨਹੀਂ, ਜੋ ਕੁਝ ਵੀ ਪਰਮਾਤਮਾ ਨੇ ਸਿਰਜਿਆ। ਗੁਰੂ ਤੇਗ ਬਹਾਦਰ ਕਹਿੰਦਾ ਹਰ ਦਿਸ ਦੀ ਕੋਈ ਚੀਜ਼ ਇੱਕ ਦਿਨ ਖਤਮ ਹੋਏਗੀ, ਇਹਨੇ ਬਿਣਸਣਾ ਹੈ। ਤੇ ਇਹਦੇ ਜਨਮ ਤੋਂ ਜਿਹੜੀ ਸ਼ੁਰੂਆਤ ਹੁੰਦੀ ਉਹ ਮੌਤ ਦੀ ਹੁੰਦੀ ਹੈ। ਮੌਤ 70-80 ਸਾਲ ਬਾਅਦ ਅਸੀਂ ਕਹਿੰਦੇ ਹਾਂ ਆਉਂਦੀ, ਆਮ ਕਹਿੰਦੇ। ਤੇ ਮੈਂ ਅਕਸਰ ਕਹਿੰਦਾ ਹੁੰਦਾ ਮੌਤ ਅਸਲ ਚ ਆਪਣਾ ਕੰਮ 80 ਸਾਲ 70 ਸਾਲ 40 ਸਾਲ 50 ਸਾਲ ਚ, ਕਦੀ ਉਹ 5 ਸਾਲ ਵਿੱਚ ਵੀ ਮੁਕਾ ਜਾਂਦੀ ਹੈ ਬੱਚਿਆਂ ਲਈ, ਪਰ ਉਹ ਆਉਂਦੀ ਉਦੋਂ ਹੈ ਜਦੋਂ ਸਾਡਾ ਜਨਮ ਹੁੰਦਾ ਹੈ। ਇਹ ਸ਼ਬਦ ਨੂੰ ਧਿਆਨ ਨਾਲ ਸੁਣਿਓ ਕਿ ਮੌਤ, ਜਿਸ ਦਿਨ ਬੰਦਾ ਮਰਦੇ ਕਿ ਇੰਨੇ ਵਜੇ ਨੂੰ ਮੌਤ ਆਈ, ਨਹੀਂ ਇੰਨੇ ਵਜੇ ਮੌਤ ਨਹੀਂ ਆਈ, ਇੰਨੇ ਵਜੇ ਮੌਤ ਨੇ ਆਪਣਾ ਕੰਮ ਖਤਮ ਕਰ ਦਿੱਤਾ। ਆਈ ਕਦੋਂ? ਆਈ ਉਸ ਦਿਨ ਜਿਸ ਦਿਨ ਮਾਂ ਦੇ ਪੇਟ ਵਿੱਚੋਂ ਜਨਮ ਲਿਆ ਸੀ, ਉਦਣ ਆਈ ਹੈ। ਆਪਾਂ ਕਹਾਂਗੇ ਜੀ ਉਦਣ, ਉਦਣ ਤਾਂ ਜਨਮ ਦੀਆਂ ਵਧਾਈਆਂ ਨੇ, ਪਰ ਨਹੀਂ ਪਿਆਰਿਓ, ਜਿਸ ਵਕਤ ਮੈਂ ਤੁਸੀਂ ਜਨਮ ਲਿਆ ਉਦਣ ਘੜਾ ਭਰਿਆ ਪਿਆ ਸੀ ਸਵਾਸਾਂ ਨਾਲ, ਪਹਿਲਾ ਸਾਹ ਬਾਹਰ ਨਿਕਲਿਆ ਉਹ ਮੌਤ ਨੇ ਸ਼ੁਰੂਆਤ ਕੀਤੀ, ਤੇ ਜਿੱਦਣ ਆਖਰੀ ਸਾਹ ਬਾਹਰ ਨਿਕਲਿਆ ਉਦਣ ਮੌਤ ਨੇ ਆਪਣਾ ਸਾਰਾ ਪ੍ਰੋਸੈਸ ਖਤਮ ਕਰ ਦਿੱਤਾ। ਮੇਰੀ ਫਿਰ ਬੇਨਤੀ ਨੂੰ ਮੈਂ ਰਿਪੀਟ ਕਰਨਾ ਕਿ ਮੰਨ ਲਓ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਾਣੀ ਦਾ ਘੜਾ ਭਰਿਆ, ਉਹਨੂੰ ਵੱਜ ਗਈ ਠੋਕਰ। ਮੈਂ ਤਕਰੀਬਨ ਹਜ਼ੂਰ ਦੀ ਬਾਣੀ ਸਾਰੀ ਉਹਨਾਂ ਦੀ ਕੋਟ ਕਰ ਰਿਹਾ, ਪਾਣੀ ਦੇ ਘੜੇ ਨੂੰ ਠੋਕਰ ਵੱਜ ਗਈ, ਤਰੇੜ ਆ ਗਈ ਤੇ ਪਾਣੀ ਦੀ ਪਹਿਲੀ ਬੂੰਦ ਸਿਮ ਕੇ ਬਾਹਰ ਨਿਕਲੀ। ਪਰ ਘੜਾ ਉਦਣ ਖਾਲੀ ਥੋੜਾ ਹੋਇਆ। ਜਿਸ ਦਿਨ ਠੋਕਰ ਵੱਜ ਕੇ ਤੇੜ ਵਿੱਚੋਂ ਪਾਣੀ ਨਿਕਲਿਆ, ਉਸ ਦਿਨ ਸੱਚ ਇਹ ਵੇ ਕਿ ਉਹ ਬੂੰਦ ਘੜੇ ਵਿੱਚੋਂ ਬਾਹਰ ਨਿਕਲੀ, ਉਹਨੇ ਸ਼ੁਰੂਆਤ ਕਰ ਦਿੱਤੀ ਖਾਲੀ ਹੋਣ ਦੀ, ਪਰ ਖਾਲੀ ਨਹੀਂ ਹੋਇਆ। ਖਾਲੀ ਨੂੰ ਅਜੇ ਸਮਾਂ ਲੱਗੇਗਾ, ਪਰ ਜਿਉਂ ਜਿਉਂ ਸਮਾਂ ਲੰਘੀ ਗਿਆ ਉਹ ਪਾਣੀ ਦੀ ਬੂੰਦਾਂ ਬਾਹਰ ਨਿਕਲਦੀਆਂ ਗਈਆਂ, ਤੇ ਇੱਕ ਦਿਨ ਆਇਆ
ਕਿ ਸਾਰੇ

0: ਦਾ ਸਾਰਾ ਘੜਾ ਬਿਲਕੁਲ ਖਾਲੀ ਹੋ ਗਿਆ। ਮੇਰਾ ਤੁਹਾਡਾ ਸਰੀਰ ਘੜਾ ਹੈ, ਇਹਦਾ ਪਹਿਲਾ ਠੁੱਡਾ, ਪਹਿਲੀ ਠੋਕਰ ਉਦੋਂ ਵੱਜੀ ਜਦੋਂ ਜਨਮ ਹੋਇਆ, ਪਹਿਲੇ ਸਾਹ ਦੀ ਬੂੰਦ ਬਾਹਰ ਨਿਕਲੀ, ਪਰ ਖਾਲੀ ਹੋਣ ਨੂੰ ਅਜੇ ਟਾਈਮ ਲੱਗਣਾ ਹੈ। ਜੇ ਪਹਿਲੀ ਨਾ ਨਿਕਲਦੀ ਤੇ ਅਖੀਰ ਵਾਲੀ ਕਿੱਥੇ ਨਿਕਲਦੀ? ਇਸ ਕਰਕੇ ਜਿਹੜੀ ਮੌਤ ਦੀ ਸ਼ੁਰੂਆਤ ਹੈ ਉਹ ਜਨਮ ਨਾਲ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ 'ਚ ਜਨਮ ਤੇ ਮੌਤ ਦੀ ਗੱਲ ਕਰਦਿਆਂ ਬਹੁਤ ਬਰੀਕੀ 'ਚ ਸ਼ਬਦ ਵਰਤੇ ਆ। ਹਜ਼ੂਰ ਨੇ ਬਾਣੀ 'ਚ ਕਿਹਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜੋ ਪਾਣੀ, ਟੁੱਟੇ ਘੜੇ 'ਚੋਂ ਪਾਣੀ ਨਿਕਲਦਾ ਥੋੜ੍ਹਾ ਜਿਹਾ ਹੋ। ਮੈਂ ਆਉਣਾਗਾ ਇਸ ਵਿਸ਼ੇ ਤੇ ਬੈਰਾਗ। ਹੁਣ ਇਹ ਬੈਰਾਗ ਹੈ, ਜੋ ਉਪਜਿਓ, ਜੋ ਪੈਦਾ ਹੋਇਆ ਸੋ ਬਿਨ ਸਿਖਾਏ। ਇਸ ਵਿੱਚ ਇਹ ਥੋੜਾ ਕਿਹਾ ਇਕੱਲੇ ਬੰਦੇ ਹੋ ਤੁਸੀਂ ਜਾਓਗੇ। ਮਹਾਰਾਜ ਕਹਿੰਦੇ, ਜੋ ਵੀ ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪਾਣੀ ਥਿਰ ਨਾ ਕੋਈ, ਏਕ ਤੁਈ ਏਕ ਤੁਈ, ਜੋ ਉਪਜਿਓ ਸੋ ਬਿਨ ਸਿਖਾਏ, ਪਰੋ ਆਜ ਕੇ ਕਾਲ। ਇੱਕ ਕੰਮ ਕਰ, ਜਾਣਾ ਤਾਂ ਹੈ, ਇਹ ਤਾਂ ਸੱਚ ਹੈ ਵੀ ਜਾਣਾ, ਇਹ ਤਾਂ ਡਰਾਵਾ ਵੀ ਮਰਨਾ ਹੈ। ਅੱਗੇ ਕਹਿੰਦੇ, ਮਰਨ ਤੋਂ ਪਹਿਲਾਂ ਇੱਕ ਕੰਮ ਕਰ ਲੈ, ਇਹਨਾਂ ਜੰਜਾਲਾਂ ਨੂੰ ਛੱਡ ਕੇ ਉਹਨੂੰ ਯਾਦ ਕਰ ਲੈ ਜਿਹਨੇ ਤੈਨੂੰ ਪੈਦਾ ਕੀਤਾ। ਬੈਰਾਗ ਹੈ ਪਰ ਨਾਲ ਅਨੁਰਾਗ ਹੈ। ਜੋ ਉਪਜੋ ਸੋ ਬਿਨ ਸਕੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਫਿਰ ਉਹਦੇ ਚ ਇੱਕ ਬਚਨ ਹੋਰ ਜਿਹੜਾ ਅਸੀਂ ਪੜ੍ਹਨੇ, ਰਾਮ ਗਯੋ ਰਾਵਣ ਗਯੋ, ਰਾਮ ਚੰਦਰ ਜੀ ਅਵਤਾਰ ਨੇ। ਰਾਵਣ ਨੂੰ ਲੋਕ ਬਦੀ ਦਾ ਚਿੰਨ ਦੈਂਤ ਕਹਿੰਦੇ ਆ, ਪਰ ਗੁਰੂ ਸਾਹਿਬ ਕਹਿੰਦੇ ਆ ਨਹੀਂ, ਇੱਥੇ ਨੇਕੀ ਵਾਲੇ ਵੀ ਬਿਸਤਰੇ ਲਪੇਟ ਗਏ, ਇੱਥੇ ਬਦੀ ਕਰਨ ਵਾਲੇ ਵੀ ਚਲੇ ਗਏ। ਰਾਮ ਗਯੋ ਰਾਵਣ ਗਯੋ, ਜਾਂ ਕੋ ਬਹੁ ਪਰਿਵਾਰ। ਇੱਥੇ ਇੱਕ ਹੋਰ ਗੱਲ, ਇੱਕ ਦਾ ਪਰਿਵਾਰ ਬਹੁਤ ਸੀ, ਇੱਕ ਦਾ ਇਕੱਲਾ ਭਰਾ ਤੇ ਇਸਤਰੀ ਸੀ। ਉੱਥੇ ਰਾਵਣ ਦਾ 1 ਲੱਖ ਪੁੱਤ, 1.25 ਲੱਖ ਨਾਤੀ, ਗੁਰੂ ਗ੍ਰੰਥ ਸਾਹਿਬ ਚ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ। ਮਹਾਰਾਜ ਨੇ ਉਹਨੂੰ ਕੋਟ ਕੀਤਾ ਉਸ ਘਟਨਾ ਨੂੰ, ਤੇ ਰਾਵਣ ਕਰ ਦੀਆ ਨਾ ਬਾਤੀ। ਇੱਕ ਪਾਸੇ ਏਡੇ ਵੱਡੇ ਪਰਿਵਾਰ ਵਾਲਾ ਤੇ ਇੱਕ ਪਾਸੇ ਸਿਰਫ ਲਛਮਣ, ਖੂਨ ਦਾ ਰਿਸ਼ਤਾ ਤੇ ਲਛਮਣ ਜੀ ਨੇ। ਮਹਾਰਾਜ ਕਹਿੰਦੇ, ਨਾ ਇੱਥੇ ਥੋੜਿਆਂ ਵਾਲਾ ਰਿਹਾ, ਨਾ ਬਹੁਤਿਆਂ ਵਾਲਾ ਰਿਹਾ, ਨਾ ਇੱਥੇ ਅਵਤਾਰੀ ਰਿਹਾ ਤੇ ਨਾ ਅਵਤਾਰ ਦਾ ਵਿਰੋਧ ਕਰਨ ਵਾਲਾ ਰਿਹਾ। ਇਹ ਨਾਸ਼ਵੰਤ, ਰਾਮ ਗਯੋ ਰਾਵਣ ਗਯੋ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਤਿਰ ਕੱਚ ਨਹੀਂ, ਸੁਪਨੇ ਜਿਉ ਸੰਸਾਰ। ਅੱਜ ਇਹ ਸ਼ਬਦ ਆਇਆ ਜੀ, ਸੁਪਨੇ ਜਿਉ ਸੰਸਾਰ, ਉਹ ਸੁਪਨਾ ਬਣ ਚੁੱਕੇ ਨੇ ਅੱਜ। ਉਸ ਵਿੱਚ ਇੱਕ ਹੋਰ ਬਚਨ ਆਉਂਦਾ, ਫਿਰ ਇੱਕ ਮਨ 'ਚ ਚਿੰਤਾ ਉਪਜਦੀ ਹੈ, ਕਿਉਂ ਕਿਉਂ ਮੌਤ ਚੇਤੇ ਕਰਾਈ ਜਾਂਦੀ। ਤੇ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਉਹ ਕਹਿੰਦਾ, ਤੂੰ ਇਸ ਚੀਜ਼ ਲਈ ਚਿੰਤਤ ਮਤ ਹੋ ਕਿ ਮੌਤ ਆ ਰਹੀ, ਚਿੰਤਾ ਇਸ ਗੱਲ ਦੀ ਕਰ ਕੇ ਤੇਰੇ ਇਕੱਲੇ ਨਾਲ ਨਹੀਂ ਵਾਪਰ ਰਹੀ, ਚਿੰਤਾ ਤਾਂ ਕਰ ਜੇ ਤੇਰੇ ਨਾਲ ਵਾਪਰੀ। ਉੱਥੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, ਅਨਹੋਨੀ। ਚਿੰਤਾ ਤਾਂ ਕੀ ਜੀ ਹੈ, ਜੋ ਅਨਹੋਨੀ ਹੋਏ। ਇੱਕ ਹੁੰਦੀ ਹੈ ਖੋਣੀ, ਇੱਕ ਅਨਹੋਣੀ। ਅਨਹੋਣੀ ਦਾ ਅਰਥ ਜਿਹਦੇ ਬਾਰੇ ਕਦੀ ਸੋਚਣਾ ਹੀ ਨਹੀਂ ਵੀ ਇਹ ਕੁਝ ਵਾਪਰ ਗਿਆ। ਗੁਰੂ ਸਾਹਿਬ ਕਹਿੰਦਾ, ਮੌਤ ਅਨਹੋਣੀ ਨਹੀਂ, ਇਹ ਹੋਣੀ ਹੈ, ਇਹ ਹੋਵੇਗੀ। ਤੇ ਸੱਚ ਇਵੇ, ਜਦੋਂ ਸ਼ੀਸ਼ ਗੰਜ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਤੇ ਜਾਣਾ, ਇਤਿਹਾਸ ਤਾਂ ਉਹੀ ਹੈ ਨਾ, ਤਵਾਰੀਖ ਹੋਈ ਹੈ। ਵੇਖੋ ਉੱਥੇ ਸਤਿਗੁਰੂ ਨੇ ਜਿਹੜੇ ਸ਼ਬਦ ਕਹੇ, ਕਿੰਨੀ ਦ੍ਰਿੜਤਾ, ਕਿੰਨੇ ਪਰੋ। ਸਾਡੇ ਇੱਕ ਵਿਦਵਾਨ ਨੇ ਲਿਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਸ਼ਹੀਦ ਕਰ ਲੱਗੇ, ਸਤਿਗੁਰਾਂ ਨੂੰ ਪਿੰਜਰੇ ਤੋਂ ਬਾਹਰ ਕੱਢਿਆ। 10 ਨਵੰਬਰ 1675 ਨੂੰ 3 ਸਿੱਖ ਸ਼ਹੀਦ ਕਰ ਦਿੱਤੇ, ਤੇ ਤਿੰਨੇ ਜਿਸ ਤਰ੍ਹਾਂ ਸ਼ਹੀਦ ਕੀਤੇ ਤੁਹਾਡੇ ਸਾਹਮਣੇ ਹੈ। ਤਾਰੇ ਨਾਲ ਚੀਰ ਦਿੱਤਾ, ਦੇਗ 'ਚ ਉਬਾਲੇ ਦਿੱਤੇ, ਤੀਜੇ ਨੂੰ ਰੂਹ 'ਚ ਲਪੇਟ ਦਿੱਤਾ। ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ। ਭਾਈ ਮਤੀ ਦਾਸ, ਸਤੀ ਦਾਸ ਦੋਨੋਂ ਭਰਾ ਨੇ ਸਕੇ, ਤੇ ਭਾਈ ਦਿਆਲਾ ਕੋਈ ਛੋਟੀ ਜਿਹੀ ਬਾਤ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮਿਆਂ 'ਚ ਜੀ, ਭਾਈ ਦਿਆਲਾ ਜੀ ਦੇ ਨਾਂ 'ਤੇ ਹੁਕਮਨਾਮਾ ਹੈ। ਜਦੋਂ ਹਜ਼ੂਰ ਅੱਗੇ ਪੂਰਬ ਨੂੰ ਗਏ ਪਰਿਵਾਰ ਨੂੰ ਛੱਡ ਕੇ, ਭਾਈ ਦਿਆਲਾ ਜੀ ਉੱਥੇ ਹਜ਼ੂਰ ਸੱਚੇ ਪਾਤਸ਼ਾਹ ਦੇ ਪਰਿਵਾਰ ਕੋਲ ਨੇ, ਤੇ ਗੁਰੂ ਸਾਹਿਬ ਦੇ ਇੱਕ ਹੁਕਮਨਾਮੇ 'ਚ ਲਿਖਿਆ ਹੈ ਕਿ ਭਾਈ ਦਿਆਲ ਦਾਸ ਜੀ ਕਾ ਕਹਿਆ ਹੋਇਆ ਗੁਰੂ ਕਾ ਕਹਿਆ ਜਾਣਨਾ। ਭਾਵੇਂ ਸਤਰ ਤਾਂ ਇੱਕੋ ਹੀ ਹੈ ਨਾ, ਕਿ ਦਿਆਲ ਦਾਸ ਜੀ ਕਾ ਕਹਿਆ ਹੋਇਆ ਗੁਰੂ ਕਾ ਕਹਿਆ ਜਾਣਨਾ। ਇਹ ਐਵੇਂ ਫੋਕੀਆਂ ਪਦਵੀਆਂ ਨਹੀਂ ਸਨ, ਕਿਉਂਕਿ ਗੁਰੂ ਨੂੰ ਪਤਾ ਹੈ ਕੱਲ ਨੂੰ ਜਦੋਂ ਮੌਤ ਸਾਹਮਣੇ ਆਉਣੀ ਹੈ, ਮੇਰਾ ਕਿਹਾ ਹੋਇਆ ਮੈਂ ਤਾਂ ਕਹਿ ਰਿਹਾ ਕਿਉਂਕਿ ਇਹਨਾਂ ਨੇ ਮੇਰੇ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣਾ ਹੈ। ਪਿਛਲੇ ਦਿਨ ਮੈਂ ਕਿਹਾ, ਭਾਈ ਦਿਆਲ ਸਿੰਘ ਦਾ ਦਾਸ ਦਾ ਪਰਿਵਾਰ ਕੋਈ ਛੋਟਾ, ਇਹ ਪੀੜੀ ਦਰ ਪੀੜੀ ਚੱਲਿਆ ਪਰਿਵਾਰ। ਤੇ ਹੈਰਾਨਗੀ ਦੀ ਗੱਲ, ਇਹਨਾਂ ਨੇ ਸ਼ਹਾਦਤ ਤੋਂ ਬਾਅਦ ਦਾਅਵੇ ਨਹੀਂ ਪੇਸ਼ ਕੀਤੇ ਕਿ ਅਸੀਂ ਇਹਨਾਂ ਕੌਮ ਲਈ ਕੀਤਾ ਸੀ, ਇਹਨਾਂ ਮਰੇ ਤੁਸਾਂ ਕੀ ਕੀਤਾ। ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਦਿਆਲਾ ਜੀ ਹੈ। ਅਮਰ ਚੰਦ ਨੂੰ ਛੱਡ ਕੇ 11 ਭਰਾ ਭਾਈ ਮਨੀ ਸਿੰਘ ਸਾਹਿਬ ਸ਼ਹੀਦ ਹੋਏ। 12 ਭਰਾ ਸਿਰਫ ਮਨੀ ਸਿੰਘ ਭਾਈ ਸਾਹਿਬ ਜੀ ਦਾ ਪਰਿਵਾਰ ਹੀ ਲੈ ਲੋ, ਗੁਰਮੁਖੋ ਆਪਣੇ ਸਮੇਤ 11 ਭਰਾ, ਇੱਕ ਦਾਦਾ, ਉਸ ਤੋਂ ਬਾਅਦ 7 ਪੁੱਤਰ ਤੇ 10 ਪੋਤਰੇ ਮੇਰਾ ਖਿਆਲ, 29 ਜੀ ਘਰ ਦੇ ਇਸ ਤਰ੍ਹਾਂ ਸ਼ਹੀਦ ਨੇ। ਜੇ ਉਂਝ ਸਾਰਿਆਂ ਦੀ ਗਿਣਤੀ ਕਰੋ, ਭਤੀਜੇ ਕਰੋ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ, ਇਹ ਤਿੰਨੇ ਹਜ਼ੂਰ ਦੇ ਸਾਹਮਣੇ ਚਮਕੌਰ ਗੜੀ ਵਿੱਚ ਸ਼ਹੀਦ ਹੋਏ ਆ। ਭਾਈ ਉਦੈ ਸਿੰਘ ਆਨੰਦਪੁਰ ਛੱਡਦਿਆਂ ਹੋਇਆਂ ਰਸਤੇ ਸ਼ਹੀਦ ਹੋਏ ਆ। ਭਾਈ ਬਚਿੱਤਰ ਸਿੰਘ ਜਿਨ੍ਹੇ ਨਾਗਣੀ ਮਾਰ ਕੇ ਤਵੀਆਂ ਪਾੜ ਦਿੱਤੀਆਂ, ਹਾਥੀ ਦਾ ਸਿਰ ਵਿੰਨ ਦਿੱਤਾ, ਭਾਈ ਮਨੀ ਸਿੰਘ ਦਾ ਸੱਕਾ ਭਰਾਤਾ। ਮੈਂ ਸਿਰਫ ਥੋੜੀ ਜਿਹੀ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਗੁਰੂ ਸਾਹਿਬ ਦੇ ਸਾਹਮਣੇ ਮੌਤ ਦਾ ਸੱਚ ਆਇਆ। ਇੱਕ ਵਿਦਵਾਨ ਕਹਿੰਦਾ, ਮੈਨੂੰ ਇੰਝ ਲੱਗਦਾ ਇਹਨਾਂ ਦੀ ਬਾਣੀ ਪੜ੍ਹ ਕੇ ਇਹ ਵਾਰ ਵਾਰ ਮੌਤ ਦੀ ਤਾਂ ਗੱਲ ਕਰਦੇ ਪਏ ਆ ਕਿਉਂਕਿ ਉਸ ਮੌਤ ਨਾਲ ਟੱਕਰ ਲੈਣ ਵਾਸਤੇ ਜਾ ਰਿਹਾ ਜਿਹਨੇ ਸਾਰੀ ਦੁਨੀਆ ਨੂੰ ਕੰਬਾਇਆ ਹੋਇਆ। ਇਹ ਸ਼ਹਾਦਤ ਵਾਲੇ ਪਾਸੇ ਤੁਰੇ। ਮਹਾਰਾਜ ਨੂੰ ਜਦੋਂ ਸ਼ਹੀਦ ਕਰਨ ਲੱਗੇ, ਕਾਜ਼ੀ ਅਬਦੁਲ ਵਾਹਬ, ਅਬਦੁੱਲਾ ਦਰੋਗਾ ਤੇ ਜਲਾਦ ਜਲਾਲੂਦੀਨ, ਉਸ ਦਿਨ ਮੈਂ ਕਥਾ ਕਰਦਿਆਂ ਕਿਹਾ ਸੀ, ਗੁਰੂ ਤੇਗ ਬਹਾਦਰ ਆਪਣੇ ਦਾਦੇ ਦੀ ਸ਼ਹਾਦਤ ਤੋਂ 69 ਸਾਲ ਬਾਅਦ ਸ਼ਹੀਦ ਹੁੰਦੇ ਪਏ। ਗੁਰੂ ਅਰਜੁਨ ਦੇਵ 69 ਸਾਲ ਪਹਿਲਾਂ ਸ਼ਹੀਦ ਹੋ ਚੁੱਕੇ। ਹਜ਼ੂਰ ਦੇ ਸਾਹਮਣੇ ਸਭ ਕੁਝ ਆਇਆ ਤੇ ਗੁਰੂ ਕੀਆਂ ਸਾਖੀਆਂ ਚ ਲਿਖਿਆ, ਜਿਉਂ ਜਿਉਂ ਤਿੰਨਾਂ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਪਿੰਜਰੇ ਵਿੱਚੋਂ ਤਿੰਨੇ ਵਾਰੀ ਆਵਾਜ਼ ਨਿਕਲੀ ਸੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਮਹਾਰਾਜ ਨੇ ਸ਼ਬਦ ਵਰਤੇ ਹਜ਼ੂਰ ਦੇ ਸਾਹਮਣੇ ਜਲਾਲੂਦੀਨ। ਮੈਂ ਅਰਜ਼ ਕੀਤੀ, ਸਮਾਣੇ ਵਾਲਾ ਆਇਆ, ਅਬਦੁੱਲਾ ਆਇਆ, ਕਾਜ਼ੀ ਅਬਦੁਲ ਵਾਹਬ ਆਇਆ ਤੇ ਉਹਨਾਂ ਨੇ ਆਪਣਾ ਪ੍ਰਭਾਵ ਪਾਉਣ ਲਈ ਕਿਹਾ ਕਿ ਅਸੀਂ ਕਈ ਪੁਸ਼ਤਾਂ ਤੋਂ ਕਾਜ਼ੀ ਖਾਂ, ਅਸੀਂ ਕਈ ਪੁਸ਼ਤਾਂ ਤੋਂ ਦਰੋਗੇ ਹਾਂ। ਜਲਾਦ ਨੇ ਕਿਹਾ, ਮੈਂ ਖਾਨਦਾਦੀ ਜਲਾਦ ਖਾਂ। ਧੰਨ ਗੁਰੂ ਤੇਗ ਬਹਾਦਰ ਹੱਸ ਪਏ, ਕਹਿਣ ਲੱਗੇ, ਜੋ ਤੁਹਾਡੇ ਕੋਲ ਹੈ, ਜੇ ਕਰਤਾਰ ਨੂੰ ਪਾਇਆ ਤੁਹਾਡੇ ਪਰਿਵਾਰ ਚ ਰੁਤਬੇ ਨਹੀਂ ਰਹਿਣੇ, ਪਰ ਜਿਹੜੀ ਸ਼ਹਾਦਤ ਮੈਂ ਵੀ ਪਾਉਣ ਲੱਗਾ, ਮੇਰਾ ਦਾਦਾ ਵੀ ਸ਼ਹੀਦ ਹੋਇਆ, ਆਉਣ ਵਾਲੇ ਸਮੇਂ ਵਿੱਚ ਮੇਰੇ ਪਰਿਵਾਰ ਵਿੱਚੋਂ ਮੇਰੇ ਪੋਤੇ ਵੀ ਸ਼ਹੀਦ ਹੋਣਗੇ। ਮੇਰੀ ਅੰਸ ਇਸ ਤਰ੍ਹਾਂ ਚੱਲੇਗੀ। ਉਹ ਉਰਦੂ ਦਾ ਇੱਕ ਸ਼ਹਿਰ, ਉਹ ਕਹਿੰਦਾ, ਮੇਰੇ ਅਜਦਾਦ ਸੇ ਮਿਲਾ ਹੈ ਮੁਝ ਕੋ ਵਿਰਸਾ ਸ਼ਹਾਦਤ ਕਾ, ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਮੇਰੇ ਦਾਦੇ ਨੇ ਮੈਨੂੰ ਦਿੱਤਾ ਹੈ। ਗੁਰੂ ਅਰਜੁਨ ਦੇਵ, ਮੇਰੇ ਅਜਦਾਦ ਸੇ ਮਿਲਾ ਹੈ ਮੁਝ ਕੋ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੀ ਸ਼ਹਾਦਤ ਕੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਜਦੋਂ ਮੈਂ ਫਿਰ ਉਸੇ ਵਿਸ਼ੇ ਤੇ ਆਵਾਂਗਾ ਜਦੋਂ ਮੌਤ ਦੀ ਗੱਲ ਕਰ ਰਹੇ ਆ, ਇਹ ਸ਼ਬਦ ਕਹਿੰਦੇ ਆ, ਚਿੰਤਾ ਕਿਉਂ ਨੀ ਉਹਨਾਂ ਨੂੰ? ਸੱਚੀ ਜੀ, ਮੌਤ ਦਾ ਨਾਂ ਸੁਣਿਆ, ਵੱਡੇ ਵੱਡੇ ਕੰਬਦੇ ਆ, ਉਹ ਇੱਕੋ ਤੁੱਕ ਵਿੱਚ ਮੌਤ ਨੂੰ ਪਲਟ ਕੇ ਮਾਰਦੇ ਆ, ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਉਸ ਤੋਂ ਬਾਅਦ ਜੋ ਉਪਜੋ ਸੋ ਬਿਨ ਸਿਖੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਇ ਲੈ ਗਾਇ ਲੈ ਛਾੜ ਸਗਲ ਜੰਜਾਲ। ਉਸ ਦੇ ਸਾਰੀ ਗੱਲ ਕਰਦੇ ਹਾਂ ਕਿ ਸੰਗ ਸਖਾ ਸਭ ਤਜ ਗਏ, ਕੋਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੂ ਨਾਥ। ਇਹ ਅਰਥ ਪੜ੍ਹਨੇ ਆ ਤੇ ਮੈਂ ਥੋੜਾ ਜਿਹਾ ਇਹਨੂੰ ਫਿਰ ਬੇਨਤੀ ਕਰ ਦਿਆਂਗਾ। ਮੈਂ ਉਸ ਦਿਨ ਵੀ ਕਿਹਾ ਸੀ, ਇਹ ਮੈਂ ਰਿਪੀਟ ਕਰਨ ਲੱਗਾ ਵੀ ਜ਼ਿਹਨ ਚ ਬੈਠ ਜਾਏ। ਇਹਦਾ ਕਾਰਨ ਸੀ, ਪੰਜਾਬ ਚ ਇੱਕ ਬੜੀ ਵੱਡੀ ਇਮਾਰਤ ਦਾ ਉਦਘਾਟਨ ਹੋਇਆ ਤੇ ਸਾਡੀ ਕੌਮ ਦੀ ਇੱਕ ਸੁਭਾਅ ਹੈ, ਆਪਣੇ ਘਰ ਚ ਜਿੰਨਾ ਮਰਜ਼ੀ ਸਿਆਣਾ ਹੋਵੇ ਉਹਦੀ ਕੀਮਤ ਨਹੀਂ ਪਾਉਂਦੇ, ਦੂਜੇ ਮਤ ਵਾਲਾ ਭਾਵੇਂ ਗਪੌੜੀ ਛੱਡੇ ਜਾਏ ਉਹਨੂੰ ਇੰਨਾ ਸਨਮਾਨ ਦਿੰਦੇ ਆ। ਯਾਦ ਰੱਖਿਓ, ਰਾਮ ਚੰਦਰ ਜੀ ਤ੍ਰੇਤੇ ਵਿੱਚ ਹੋਏ ਆ, ਤ੍ਰੇਤੇ ਚ ਹੋਇਆ ਨਾ, ਦੁਆਪਰ ਚ ਕ੍ਰਿਸ਼ਨ ਜੀ ਨੇ। ਇਹਦਾ ਮਤਲਬ ਤ੍ਰੇਤੇ ਤੋਂ ਪਹਿਲਾਂ ਕਿਹੜਾ ਯੁੱਗ ਸੀ? ਸਤਯੁਗ ਸੀ ਨਾ। ਸਤਯੁਗ ਆਉਂਦਾ ਫਿਰ ਤ੍ਰੇਤਾ ਫਿਰ ਦੁਆਪਰ, ਇਸ ਤਰ੍ਹਾਂ ਗਿਣਤੀ ਹੁੰਦੀ ਹੈ। ਤੇ ਸਤਯੁਗ ਵਿੱਚ ਭਗਤ ਹੋਇਆ ਪ੍ਰਹਿਲਾਦ, ਉਦੋਂ ਤੇ ਰਾਮ ਚੰਦਰ ਜੀ ਪੈਦਾ ਵੀ ਨਹੀਂ ਹੋਏ, ਨਹੀਂ ਹੋਏ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਪ੍ਰਮਾਣ ਹੈ, ਵਾਹਿਗੁਰੂ ਜੀ ਪ੍ਰਹਿਲਾਦ ਜਦੋਂ ਪੜ੍ਹਨੇ ਪਾਇਆ ਤੇ ਪਿਓ ਨੇ ਚਲੋ ਕਿਹਾ ਵੀ ਤੂੰ ਮੈਨੂੰ ਜਪ, ਕਹਿੰਦੇ ਨੇ ਇਹ ਨਿਆਣਾ ਤਾੜੀਆਂ ਮਾਰ ਕੇ ਰਾਮ ਰਾਮ ਜਪੇ। ਮੇਰੇ ਮਨ ਚ ਉਦੋਂ ਤਾਂ ਰਾਮ ਚੰਦਰ ਹੋਏ ਨੀ ਤੇ ਪ੍ਰਹਿਲਾਦ ਕਿਹੜੇ ਰਾਮ ਨੂੰ ਜਪ ਰਿਹਾ। ਗੁਰੂ ਗ੍ਰੰਥ ਸਾਹਿਬ ਚ ਆਉਂਦਾ, ਰਾਮ ਨਾਮ ਜਪਬੋ ਕਰੇ ਹਿਰਦੈ ਹਰ ਜੀ ਕੋ ਸਿਮਰਨ ਧਰੈ, ਰਾਮ ਨਾਮ ਜਪੋ ਕਰੇ। ਇਹਦਾ ਮਤਲਬ ਜਿਸ ਦਾ ਵਜੂਦ ਹੀ ਨੀ ਅਵਤਾਰ ਦਾ, ਉਹਨੂੰ ਕਿਵੇਂ ਜਪ ਰਿਹਾ? ਉਸ ਵਕਤ ਵੀ ਰਾਮ ਸ਼ਬਦ ਦੇ ਅਰਥ ਨੇ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ। ਤੇ ਯਾਦ ਰੱਖਿਓ, ਰਘੂਨਾਥ ਦੇ ਅਰਥ ਕੀ ਨੇ? ਰਾਮ ਚੰਦਰ ਜੀ ਨੀ ਕੇਵਲ, ਰਘੂ ਮੀਨਸ ਪ੍ਰਕਾਸ਼ ਤੇ ਨਾਥ ਦਾ ਅਰਥ ਮਾਲਕ। ਇੱਥੇ ਗੁਰੂ ਤੇਗ ਬਹਾਦਰ ਇਹ ਨਹੀਂ ਕਹਿ ਰਹੇ ਕਿ ਸ਼੍ਰੀ ਰਾਮ ਜੀ, ਉਹ ਕਹਿ ਰਿਹਾ ਸੰਘ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਕਉ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ ਹੇ ਪ੍ਰਕਾਸ਼ ਦੇ ਸੂਮੇ ਹੇ ਪ੍ਰਕਾਸ਼ ਦੇ ਮਾਲਕ ਪ੍ਰਭੂ ਇਸ ਮੁਸੀਬਤ ਵਿੱਚ ਸਿਰਫ ਬੰਦੇ ਨੂੰ ਤੇਰਾ ਹੀ ਸਹਾਰਾ ਹੈ। ਪਹਿਲਾਂ ਮੈਂ ਸਾਖੀ ਬਹੁਤ ਕਰਦਾ ਸਾਂ ਤੇ ਜਿਹੜੇ ਸੱਜਣ ਸਾਡੇ ਸਨ ਜੀ ਸੰਗਤ ਨਹੀਂ ਉਹ ਛੱਡੋ ਪਰਾਂ ਭਿੰਦਰਪਾਲ ਤੇ ਐਵੇਂ ਨਾਨਕ ਪ੍ਰਕਾਸ਼ ਖੋਲ ਕੇ ਬਹਿ ਜਾਂਦਾ ਸਾਖੀ ਸਦਾਏ। ਫਿਰ ਮੇਰੇ ਮਨ ਚ ਆਇਆ ਵੀ ਚਲੋ ਬਾਣੀ ਦੇ ਪ੍ਰਮਾਣ ਉਹ ਕਹਿਣ ਲੱਗੇ ਨਹੀਂ ਚਲੋ ਸਹਿਜ ਪਾਠ ਹੀ ਕਰੀ ਜਾਂਦਾ ਫਾਇਦਾ ਕੀ। ਫਿਰ ਮੇਰੇ ਮਨ ਚ ਹੋਰ ਕਿੱਧਰ ਮਰੀਏ ਹੁਣ ਬੜਾ ਮੁਸ਼ਕਿਲ ਹੋਏ ਦਾ ਬੰਦੇ ਲਈ। ਫਿਰ ਮੇਰੇ ਮਨ ਚ ਆਇਆ ਵੀ ਸ਼ਬਦ ਦੇ ਵਿੱਚ ਡੁੱਬੋ ਤੇ ਸੱਚੀ ਮੁੱਚੇ ਇਹਦੇ ਵਰਗਾ ਆਨੰਦ ਕੋਈ ਨਹੀਂ ਜੇ ਇਹਦੇ ਵਰਗਾ ਕੋਈ ਆਨੰਦ ਨਹੀਂ। ਸ਼ਬਦ ਆਪਣੇ ਆਪ ਵਿੱਚ ਰੱਬ ਹੈ ਸ਼ਬਦ ਪਰਮੇਸ਼ਵਰ ਹੈ। ਪਰ ਮੈਂ ਇਸ ਕਰਕੇ ਅੱਜ ਆਪ ਜੀ ਨੂੰ ਥੋੜੀ ਜਿਹੀ ਬੇਨਤੀ ਕਿਉਂਕਿ ਮੈਂ ਵੀ ਸੋਚਿਆ ਮੈਨੂੰ ਥੋੜਾ ਜਿਹਾ ਸਾਖੀ ਕਹਾਣੀ ਕੋਈ ਚੇਖ ਹੈ ਸਤਿਗੁਰੂ ਦੀ ਕਿਰਪਾ ਨੂੰ ਸਭ ਕੋਈ ਝੋਲੀ ਚ ਦਾਤੇ ਪਾਇਆ। ਪਰ ਮੈਂ ਫਿਰ ਵੀ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਇੱਥੇ ਜਿਹੜਾ ਰਘੁਨਾਥ ਸ਼ਬਦ ਹੈ ਇਹਦਾ ਅਰਥ ਸ਼੍ਰੀ ਰਾਮ ਜੀ ਮਤ ਕਰੀਏ ਇਹਦਾ ਅਰਥ ਹੈ ਪ੍ਰਕਾਸ਼ ਸਵਰੂਪ ਪਰਮਾਤਮਾ ਪ੍ਰਕਾਸ਼ ਕਾ ਮਾਲਕ। ਫਿਰ ਉਸੇ ਵਿਸ਼ੇ ਤੇ ਆਵਾਂਗਾ ਸਭ ਕੁਝ ਬਿਨ ਜਾਣਾ। ਮਹਾਰਾਜ ਕਹਿ ਰਹੇ ਅਖੀਰ ਤੇ ਤੁਸੀਂ ਦੇਖੋ ਸ਼ਬਦ ਕੀ ਕਹਿੰਦੇ ਆ ਇਹ ਵੀ ਕਹਿਤਾ ਜੋ ਉਪਜੋ ਉਹ ਬਿਨਸ ਗਿਆ ਰਾਮ ਗਿਆ ਰਾਵਣ ਗਿਆ ਸਾਰੇ ਗਏ ਚਿੰਤਾ ਕਾਹਦੀ ਕਰਨੀ। ਅਖੀਰ ਤੇ ਗੁਰੂ ਤੇਗ ਬਹਾਦਰ ਇਸ ਨਾਸ਼ਵਾਨਤਾ ਵਿੱਚੋਂ ਇੱਕ ਉਹਦੀ ਝਲਕ ਦਿੰਦੇ ਨੇ ਜਿਹਨੂੰ ਮੌਤ ਵੀ ਨਹੀਂ ਖਾ ਸਕਦੀ ਉਹਨੂੰ ਕਹਿੰਦੇ ਆ ਨਾਮ ਰਹਿਓ ਸਾਧੂ ਰਹਿਓ। ਤੇ ਮਹਾਰਾਜ ਤੁਸੀਂ ਤੇ ਕਹਿ ਕੇ ਆਇਓ ਜੋ ਉਪਜੋ ਸੋ ਬਿਨਸ ਹੈ ਇਹਨਾਂ ਸ਼ਲੋਕਾਂ ਦੀ ਲੜੀ ਚ ਨਾਮ ਕਦੀ ਨਹੀਂ ਜਾਣਾ। ਵਾਹਿਗੁਰੂ ਸ਼ਬਦ ਜਿੱਦਣ ਨਹੀਂ ਸੀ ਸਿੱਖੋ ਖੁੱਲੇ ਦਿਮਾਗ ਨਾਲ ਸੁਣਿਓ ਨਾਮ ਉਦਣ ਵੀ ਸੀ ਜਿੱਦਣ ਮਾਨਵ ਜਾਤੀ ਵੀ ਨਹੀਂ ਸੀ ਨਾਮ ਉਦਣ ਵੀ ਸੀ। ਜਿਸ ਦਿਨ ਸਭ ਕੁਝ ਖਤਮ ਹੋ ਜਾਏਗਾ ਨਾਮ ਉਦਣ ਵੀ ਰਹੇਗਾ। ਅੱਖਰੀ ਨਾਮ ਤਾਂ ਸਿਰਫ ਬੰਦੇ ਤੱਕ ਪਹੁੰਚਾਉਣ ਲਈ ਹੈ ਨਾਮ ਨੂੰ ਤਾਂ ਅੱਖਰਾਂ ਨਾਲ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਇਹ ਅੱਖਰ ਖਿਰ ਜਾਹੇਗੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਅੱਖਰ ਖਤਮ ਹੋ ਜਾਣੇ ਨੇ ਉਹ ਅੱਖਰ ਇਨਮੈ ਨਾ। ਕਬੀਰ ਸਾਹਿਬ ਦਾ ਇੱਕ ਬਚਨ ਸਿਰਫ ਇਹ ਕਹਿ ਕੇ ਫਿਰ ਵਿਸ਼ੇ ਚ ਅੱਜ ਅਸੀਂ ਫੱਟੀ ਲਿਖਣਾ ਗੁਰੂ ਗ੍ਰੰਥ ਸਾਹਿਬ ਚ ਪੱਟੀ ਇਹ ਪੱਟੀ ਜੀ ਇੱਕ ਗੁਰੂ ਅਮਰਦਾਸ ਦੀ ਹੈ ਇੱਕ ਧੰਨ ਗੁਰੂ ਨਾਨਕ ਸਾਹਿਬ ਦੀ ਪੱਟੀ ਬਾਵਨ ਅੱਖਰੀ ਵੀ ਹੈ ਉਸ ਵਿੱਚ ਜਿਹੜੀ ਕਬੀਰ ਸਾਹਿਬ ਦੀ ਹੈ ਨਾ ਉਹ ਕਹਿੰਦੇ ਓਅੰਕਾਰ ਆਦਿ ਮੈਂ ਜਾਣਾ ਲਿਖ ਅਰ ਮੇਟੈ ਤਾਹੇ ਨਾ ਮੰਨ। ਉਹਨਾਂ ਨੇ ਕਿਹਾ ਵੀ ਇਹ ਪਾਂਧਾ ਜਿਹੜੀ ਤੂੰ ਪੱਟੀ ਲਿਖਾਨਾ ਹੈ ਨਾ ਤੂੰ ਲਿਖਾਨਾ ਜ਼ਰੂਰ ਹੈ ਓਅੰਕਾਰ ਓਅੰਕਾਰ ਫੱਟੀ ਤੇ ਲਿਖਾਨਾ ਪਰ ਕਹਿੰਦਾ ਜਿਹੜਾ ਤੂੰ ਲਿਖਣਾ ਮੈਂ ਨੀ ਇਹਨੂੰ ਮੰਨਦਾ ਇਹ ਨੀ ਫਿੱਟ ਬਹਿੰਦਾ ਮੇਰੇ। ਪਰ ਇਹਨੂੰ ਫਿਰ ਵੀ ਸੁਰਤ ਚੁੱਕ ਕੇ ਗੱਲ ਸੁਣੀ ਉਹਨੂੰ ਕੱਟੜਤਾ ਚ ਨਾ ਲਿਜਾਇਓ ਕਿ ਕਿਤੇ ਬਾਣੀ ਦੀ ਬੇਅਦਬੀ ਕਰ ਦਿੱਤੀ ਸੱਚਾਈ ਤਾਂ ਹੈ ਨਾ। ਉਹਦੇ ਵਿੱਚ ਉਹ ਕਹਿੰਦੇ ਨੇ ਕਿਉਂ ਨਹੀਂ ਮੰਨਦੇ ਕਹਿੰਦੇ ਨੇ ਤੂੰ ਓਅੰਕਾਰ ਫੱਟੀ ਤੇ ਲਿਖਣਾ ਨਿਆਣਿਆਂ ਤੋਂ ਲਿਖਾਨਾ ਤੇ ਫਿਰ ਤੂੰ ਉਸ ਓਅੰਕਾਰ ਤੇ ਗਾਚਨੀ ਨਾਲ ਗਾਚੀ ਵਰਦੇ ਸਾਂ ਉਹਦੇ ਨਾਲ ਫੱਟੀ ਪਹੁੰਚ ਦੇਣਾ ਤੇ ਜਿਹੜਾ ਓਅੰਕਾਰ ਲਿਖਿਆ ਤੂੰ ਮਿਟਾ ਦੇਣਾ ਉਹ ਤੇਰੇ ਕੋਲ ਕੀ ਤਾਕਤ ਤੂੰ ਲਿਖ ਸਕੇ ਤੇ ਮਿਟਾ ਸਕੇ ਓਅੰਕਾਰ ਤਾਂ ਹੋਵੇ ਜਿਹਨੂੰ ਨਾ ਕੋਈ ਲਿਖ ਸਕਦਾ ਨਾ ਕੋਈ ਮਿਟਾ ਸਕਦਾ। ਹੁਣ ਤੁਸੀਂ ਇਸ ਡਗਾਈ ਨੂੰ ਸੁਣੋ ਹੈ ਓਅੰਕਾਰ ਉਹਨਾਂ ਵਰਤਿਆ ਆਪਾਂ ਕਹਾਂਗੇ ਵੀ ਤੁਸੀਂ ਤਾਂ ਬਾਣੀ ਚ ਲਿਖਿਆ ਪਰ ਉਹ ਕਹਿੰਦਾ ਮੈਂ ਅੱਖਰ ਲਿਖੇ ਆ ਪਰ ਜਿਸ ਹਸਤੀ ਲਈ ਮੈਂ ਇਹ ਸ਼ਬਦ ਵਰਤਿਆ ਕਹਿ ਉਹ ਸ਼ਬਦ ਉਸ ਹਸਤੀ ਨੂੰ ਨਾ ਲਿਖਿਆ ਜਾਂਦਾ ਹੈ ਨਾ ਮੇਟਿਆ ਜਾਂਦਾ ਹੈ ਇਹ ਤਾਂ ਤੇਰੀ ਮਰਜ਼ੀ ਲਿਖ ਵੀ ਦਿੱਤਾ ਪੂੰਜਾ ਲਾ ਕੇ ਮਿਟਾ ਵੀ ਦਿੱਤਾ। ਓਅੰਕਾਰ ਆਦਿ ਮੈਂ ਜਾਣਾ ਲਖ ਲਿਖਰ ਮੇਟੈ ਤਾਹੇ ਨਾ ਮਾਨਾ ਉਹ ਨਾ ਲਿਖਿਆ ਜਾਂਦਾ ਹੈ ਨਾ ਮੇਟਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਕਹਿੰਦਾ ਹਾਂ ਨਾਸ਼ਵੰਤਾ ਹੈ ਪਰ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਨਾਮ ਰਹੇਗਾ ਇਹ ਤੇ ਸਾਧੂ ਦੇ ਸਿੱਧੇ ਅਰਥ ਨੇ ਬੰਦਗੀ ਕਰਨ ਵਾਲਾ ਸਾਧੂ ਇਹਦੇ ਗੁਰੂ ਅਰਥ ਨਹੀਂ ਬਣਨਗੇ ਕਿਉਂਕਿ ਅੱਗੇ ਗੁਰ ਗੋਬਿੰਦ ਹੈ ਗੁਰੂ ਰਹੇਗਾ ਪਰਮਾਤਮਾ ਰਹੇਗਾ। ਪਰ ਨਾਲ ਕਿਹਾ ਵੀ ਇਹ ਸਿਰਫ ਉਹਨਾਂ ਵਾਸਤੇ ਸ਼ਬਦ ਦੇ ਸਮਝ ਪਏਗਾ ਜਿਹੜਾ ਜਪੇਗਾ ਜਿਹੜਾ ਨਹੀਂ ਜਪੇਗਾ ਉਹਨੂੰ ਕੋਈ ਸਮਝ ਨਹੀਂ ਪੈਣੀ ਨਾਮ ਕਿਵੇਂ ਰਹੇਗਾ ਤੇ ਗੋਬਿੰਦ ਕਿਵੇਂ ਰਹੇਗਾ। ਇਹ ਸਲੋਕ ਦਾ ਅੱਧਾ ਹਿੱਸਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਅੱਗੇ ਕੀ ਹੈ ਕਹੋ ਨਾਨਕ ਇਹ ਜਗਤ ਮੈਂ ਇਸ ਜਗਤ ਵਿੱਚ ਜਿੰਨੇ ਬਿਨਸ ਨੇ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਸ ਕਿਸੇ ਨੇ ਨਾਮ ਜਪਿਆ। ਹੁਣ ਅਖੀਰ ਤੇ ਕੀ ਹੈ ਸਾਰੀ ਬਾਣੀ ਦਾ ਨਿਚੋੜ ਹੈ ਅਖੀਰ ਵਾਲਾ ਸਲੋਕ ਸਾਰਿਆਂ ਦਾ ਜ਼ਿਕਰ ਕੀਤਾ ਮਹਾਰਾਜ ਨੇ ਮੌਤ ਦਾ ਜ਼ਿਕਰ ਕੀਤਾ ਬੁਢੇਪੇ ਦਾ ਜ਼ਿਕਰ ਕੀਤਾ ਵਾਸ਼ਨਾ ਦਾ ਜ਼ਿਕਰ ਕੀਤਾ ਅਖੀਰ ਤੇ ਕਹਿਣ ਲੱਗੇ ਤੇਰੀ ਹਰ ਮੁਸੀਬਤ ਕੱਟੀ ਜਾਏਗੀ। ਬਸ ਇਹ ਸ਼ਲੋਕ ਨੂੰ ਘੁੱਟ ਕੇ ਪੱਲੇ ਬੰਨ ਲਈ ਰਾਮ ਨਾਮ ਉਰ ਮੈਂ ਗਇਓ ਜਾ ਕੇ ਸਮ ਨਹੀਂ ਕੋਏ। ਵੇਖੋ ਅਖੀਰਲੇ ਸਲੋਕ ਚ ਨਿਰਾਸ਼ਤਾ ਨਹੀਂ ਅਖੀਰਲੇ ਸਲੋਕ ਵਿੱਚ ਗੁਰੂ ਨੇ ਹਰ ਮੁਸੀਬਤ ਨੂੰ ਕੱਟ ਕੇ ਰੱਖ ਦਿੱਤਾ। राम नाम उर में गयो जिसने प्रभु दे नाम नू अपने गिरदे च गह लिया पकड़ लिया। राम नाम उर में गयो जाके सामने कोए। अगे महाराज कहने जे सिमरत संकट मिटे दर्श तुहारो होए। निचोड़ दे दिता भी नाम है जिन्हें कदी बिनसना नहीं ओ संकट मुसीबत नू टालदा है। हजूर गुरु तेग बहादुर सच्चा पातशाह उन्होंने बख्शिश की कह लगे के रे नर ए साची जीत हार। रे नर दा अर्थ ऐ बंदे ऐ इंसान। पर मैं फिर कहांगा भावे एदे च शब्द नर आवे एदा मतलब नहीं जेडे सिंह बैठे ने शब्द उन्हां वास्ते वे। ते जे गुरबाणी च सखी शब्द आवे एदा मतलब नहीं कि बीबियां वास्ते है। वह सब लिए मेल फीमेल ही सब कुछ है। मैं एक दिन क्या मारे ने किन्ने शब्द कई थावां ते दोनों ली वरते भरी है। हथ पैर तन दे तन शब्द पुलिंग है ते दे शब्द इस्त्री लिंग है दोनों नू वरत्या। पर जदों पढ़ने भई प्राप्त मान खुदे खुरिया ए दोनों वास्ते है। इस ते इत्थे रे नर दा अर्थ संबोधनी पदा ऐ बंदे ऐ इंसान एह साची जीत हार। जेड़ी मैं तेनू गल कहन लगा इनू सच्ची तरह अपने हिरदे विच धारण कर लै। ए झूठ नहीं हूं ए वापरना है। रे नर ए साची जी तार। अगे कहने सगल जगत है जैसे सुपना। सगल जगत जिन्ना जगत है सारा संसार है जिस तरह सुपना है ना। बिनसत लगत ना बार। बिनसत दर्द जानने एदे खत्म हुंदे आ एदे मुकदे आ। महाराज कहंदे ने बिनसत लगत ना बार देरी नहीं लगनी। मैं थोड़ा जा फिर इस बंदी क्योंकि ध्यान फिर सुरतोथी जांदी है। बार शब्द आया इनू ए बार नहीं समझना जिहड़ी अमरीका कनेडा वाली है। गुरु ग्रंथ साहिब जिहड़ा बार शब्द है बहु अर्थ रखदा है। ते स्पैलिंग भी इको ने। एक है बार दर ते दरवाजा। मोहे मरने का चाओ है मरू ता हर कै द्वार मत हर पूछे कौन कै परा हमारे बार। इत्थे बार दर हो गया दरवाजा। एक शब्द आउंदा है ए तेरा अवसर ए तेरी बार घट पेतर तू देख विचार। लफ्ज बारी है उथे बार दा लफ्जी अर्थ हो गया जी ए वारी मौका। एक शब्द आउंदा बार जवानी अर बिरध पुन उथे दरवाजा ते मौका नहीं उथे बार दा अर्थ बच्चा। एक शब्द आउंदा के बलहारी गुर अपने द्योहाड़ी सदवार जिन मानस ते देवते किए करतन लागी बार देरी नहीं लगी। मैं सिर्फ थोड़े जे इशारे करना ए तकरीबन मैं अज अर्थ जो देख रहा सा बहुत ज्यादा अर्थ ने। गुरु साहब इतने शब्द वरत रहे कि जो कुछ बंदिया तू गल सच्ची तार जिवें जो कोई तू वेख रहे है जो कोई दुनिया च है ये कला तेरा परिवार नहीं सारा जगत सिर्फ एक सुपने की तरह है। जिवें सानू सुपना आंदा है अख खोल दीए ते आपां कहने आ वेखो एवें सुपना आया। जो सुपने च देखिया वह सच कुछ भी नहीं होया। ते महाराज कहंदे ने जिहड़ी तेरी जिंदगी लंघ गई ने एक करी झाती मारी ये इक सुपना बन चुकी है। इस सुपने तो वध कुछ नहीं। इस गल नूं बंदे अपने दिन वी तार लै। इहदे अंदरूनी अर्थ करांगे थोड़ चिरा क्योंकि सुपना थोड़ चिरा है ते सच नहीं। रे नर ए साची जी तार सगल जगत कै जैसे सुपना बिनसत लगत ना बार। इहदे बिनसदिआं जगत दे खत्म हुंदिआं कोई देरी नहीं लगनी। जग जीवन ऐसा सुपने जैसा क्यों सुपना अर्पेखना ऐसे जग को जान इन में का साचो नहीं नानक बिन भगवान। महाराज कहते सुपने की तरह नाशवंत है। इसनू जीत धारण कर ले दा मतलब है थोड़ चिराग है इन्हें नहीं रहना सदीव काल वास्ते।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह की लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम का यह हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखों जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 एवेन्यू नॉर्थ ईस्ट कैलगरी। प्रोग्राम का यह हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैन ले तुसी आज ही निर्वैर जौहल जी नू 403-690-8700 यानी 403-690-8700 या फिर भजन सिंह जौहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैन ले तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैन ले तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: पैसा दौलत ऐशो वर्ज बंदे नू छेती कित्या समझ नहीं पहन देंदा। सारे धर्म जेड़े ने सारे दो गल्लां ते बड़ा जोर देंदे आ कि मौत आउणी है ते दूजी गल कहिंदे आ खसम नू भुलना रब नू याद कर खुदा नू याद कर। ते मैं एक वारी कहा सी कुछ चीजां ऐसियां ने जेड़ियां रोजमर्रा जिंदगी च वरतने आ उह सानू रोज उहदी कथा दी लोड़ नहीं पैंदी। उह अनपढ़ तो अनपढ़ बंदे दे ज़ेहन विच वी रहिंदियां ने। उहदे विच बंदे नू भुख लगे किसे ने लैक्चर दित्ता वी तू खा ली वक्त ना रोटी खा ली। अनपढ़ तो अनपढ़ बंदे नू पता मैं नाश्ता करना दुपहरे खाना रात नू खाना। नींद दा उनू पता मैं सौना। उनू प्यास लगे पानी पीने दा चेता है। कई बारी ओ मजाक शुगल मनोरंजन उनू याद रहिंदा है। ए चार चीजा किसे चेते नहीं कराईया बंदे नू याद ने सारी जिंदगी ला दिंदा महात्मा एक मौत ते रब चेते आ जाए। ए इस तरह चेते नहीं आउंदी जिवें रोटी चेते आउंदी है आउंदी जिस तरह चेते सवाल ही नहीं पैदा होंदा। इस तरह चेते नहीं आउंदी जिवें प्यास विच पानी चेते आउंदा। गुरु ग्रंथ साहिब ने शब्द वरत्या खाना पीना खसना सौना विसर गया कै मरना। ए भुल गया भी ए नाशवान तां मैं खत्म होना विसर गया कै मरना। खसम विसार खुवारी किन्नी त्रिग जीवन नहीं रहना नहीं रहना रे नर ए साची जी तार सगल जगत कै जैसे सुपना बिणसत लगत ना बार। ए छिन भंगरता विच सब कुछ चला जाना। दरवेश बैठा सी अपनी मौज विच घट मिलदा सी लोकां नू ते उंज दरवेश शब्द भी बहुत चंगा है पंजाबी विच दरवेश बन गया पर है फारसी दा शब्द दरवेज। ए असल च मूल शब्द दरवेज है दरवेश नहीं। दरवेज दा लफ्ज़ी अर्थ है जिहड़ा दरवाजे दे उत्ते डिग्गा होया जिहड़ा डिग पिया। उंज गुरु ग्रंथ साहिब ने इन्हां शब्दां दे जिहड़े अर्थ कीते मैं हैरान हुंना उहनां दे कोश तों विलखणे कीते। तुसी फारसी दी डिक्शनरी देखो च दरवेश दर ते दरवेज दरवाजे ते डिग्गिया ते जदों गुरु ग्रंथ साहिब दा पाठ करोगे गुरु ग्रंथ साहिब कहिंदा दिल दरवानी जो करे दरवेशी दिल रास। जिहड़ा अपने दिल दा पहरा देंदा प्यारे उही दरवेश हुंदा है। जिहड़ा लोकां दे दिलां दा पहरा देण लग पवे उह चौकीदार हुंदा है दरवेश अपने घर नूं वेखदा हुंदा। वेखो लफ्ज़ उहनां दा दिल दरवानी जो करे दरवेशी दिल रास। दरवेश अपनी मौज बैठा इन्हूं फिर याद रखियो ये लफ्ज गुरु साहब लई वरते गए। उहदा सुभाअ सी जो आउणा मूंह च बोल देना। सिर्फ एक चेला ते एक आप ਤੇ ਚੰਗੇ ਚੰਗੇ ਬੰਦੇ ਉਹਦੇ ਤੋਂ ਆਉਣ ਤੋਂ ਕੰਨੀ ਕਤਰਾਉਂਦੇ ਸਨ। ਰਾਜਾ ਆ ਗਿਆ ਜੀ, ਇੱਕ ਦਿਨ ਆਇਆ ਇਕੱਲਾ ਹੀ ਹਾਥੀ ਤੇ ਚੜ ਕੇ, ਆਪਣੇ ਸਿਪਾਹੀ ਫੌਜੀ ਪਿੱਛੇ ਰੋਕ ਦਿੱਤੇ। ਕਹਿੰਦਾ ਮੈਂ ਚੱਲਿਆ ਵੇ, ਤੇ ਮਨ ਚ ਇਹ ਸੀ ਪਤਾ ਨੀ ਬੋਲ ਕੀ ਦੇਵੇ, ਆਪਣੀ ਮੌਤ ਚ ਹੈ ਨਾ। ਜਦੋਂ ਇਹ ਜਾਣ ਲੱਗਾ ਉਹ ਦਰਵੇਸ਼ ਸੱਚੀ ਮੁੱਚੀ ਅੰਤਰ ਜਾਮੀ ਸੀ, ਅੰਦਰ ਜਾਣਦਾ ਸੀ ਉਹਨੇ ਆਪਣੇ ਚੇਲੇ ਨੂੰ ਆਵਾਜ਼ ਮਾਰੀ, ਬੇਟਾ ਆਹ ਜਿਹੜੀ ਮੇਰੇ ਸਾਹਮਣੇ ਚਟਾਈ ਵਿਛਾਈ ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਉਹਨੇ ਇਹ ਨੀ ਕਿਹਾ ਕਿਉਂ ਜੀ, ਉਹਨੇ ਕਿਹਾ ਸਤ ਬਚਨ ਜੀ, ਉਹ ਜਿਹੜੀ ਚਟਾਈ ਸਮਝਦੇ ਸੱਪ ਜਿਹੜੀ ਵਿਛਾਈ ਉਹਨੇ ਲਪੇਟ ਕੇ ਅੰਦਰ ਚ ਰੱਖੀ। ਇੰਨੀ ਦੇਰ ਨੂੰ ਰਾਜਾ ਆ ਗਿਆ, ਦਰਵੇਸ਼ ਦੇ ਨੇਤਰ ਬੰਦ ਸਨ। ਇਹ ਜਿਨ੍ਹਾਂ ਨੂੰ ਛੂ ਮਿਲ ਜਾਏ ਉਹਨਾਂ ਦੀ ਬਖਸ਼ਿਸ਼ ਹੈ। ਮੈਂ ਆਪ ਨੂੰ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਨਾਨਕ ਸਾਹਿਬ ਬਗਦਾਦ ਗਏ, ਅਸੀਂ ਤਾਂ ਬਣਾ ਦਿੱਤਾ ਨਾ ਨਾਨਕ ਆਇਆ ਨਾਨਕ ਗਿਆ। ਉਹ ਨਹੀਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਿਰੰਕਾਰ ਦੀ ਪ੍ਰਤੱਖ ਜੋਤ ਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਹੈ, ਜੋਤ ਰੂਪ ਹਰ ਆਪ। ਇੱਕ ਕਿਤਾਬ ਹੈ ਦਾ ਸਨੋ ਬਰਡਸ, ਉਸ ਵਿੱਚੋਂ ਲਿਖਦਾ ਜਿੱਥੇ ਗੁਰੂ ਨਾਨਕ ਨੇ ਸ਼ੇਖ ਬਹਿਲੋਲ ਤੇ ਕਿਰਪਾ ਕੀਤੀ। ਸ਼ੇਖ ਬਹਿਲੋਲ ਗੁਰੂ ਨਾਨਕ ਸਾਹਿਬ ਤੋਂ ਬਾਅਦ 60 ਸਰਦੀਆਂ ਉਹ ਦਰਵੇਸ਼ ਉਸੇ ਥਾਂ ਤੇ ਬੈਠਾ ਰਿਹਾ ਜਿੱਥੇ ਬਾਬਾ ਨਿਵਾਜ ਕੇ ਗਿਆ ਸੀ। ਉਹਦੀ ਸਾਖੀ ਦੇ ਆਧਾਰਤ ਪ੍ਰੋਫੈਸਰ ਪੂਰਨ ਸਿੰਘ ਨੇ ਕਿਤਾਬ ਲਿਖੀ ਸੀ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ। ਉਹ ਕਦੀ ਕਦੀ ਨੇਤਰ ਖੋਲਦਾ ਸੀ ਬਹਿਲੋਲ, ਪਰ ਉਹਦੇ ਨੇਤਰਾਂ ਚ ਉਹਦੇ ਨੇੜੇ ਇੰਨੀ ਜ਼ਬਰਦਸਤ ਰੂਹਾਨੀਅਤ ਦਾ ਆਭਾ ਮੰਡਲ ਸੀ, ਖਿੰਡੇ ਤੋਂ ਖਿੰਡਿਆ ਹੋਇਆ ਮਨ ਜਦੋਂ ਨੇੜੇ ਚਲਾ ਜਾਂਦਾ ਸੀ ਉਹ ਟਿਕ ਜਾਂਦਾ ਸੀ। ਬਗਦਾਦ ਦਾ ਹਾਕਮ ਹੋਇਆ, ਬੈਠਾ ਸੀ ਆਪਣੀ ਮੌਜ ਚ, ਇੱਥੇ ਨਿਕਲਿਆ ਫਿਰ ਮੈਂ ਬੇਨਤੀ ਉਹ ਕਰਾਂਗਾ, ਬੜਾ ਸੌਖਾ ਜਿਹਾ ਰੱਖਾਂ ਕੰਮ ਅੱਜ। ਉਹ ਬਗਦਾਦ ਦਾ ਹਾਕਮ ਆਇਆ, ਉਹਨੇ ਆ ਕੇ ਕਿਹਾ ਬਾਬਾ ਕੋਈ ਮੈਨੂੰ ਕੋਈ ਖਿਦਮਤ, ਮੈਨੂੰ ਕੋਈ ਸੇਵਾ ਦੱਸੋ। ਨੇਤਰ ਖੋਲੇ, ਕਹਿਣ ਲੱਗੇ ਵਕਤ ਬੜਾ ਕੀਮਤੀ ਹੈ, ਤੂੰ ਆਪਣਾ ਵਕਤ ਵੀ ਬਰਬਾਦ ਨਾ ਕਰ ਤੇ ਮੇਰਾ ਵੀ ਨਾ ਕਰ। ਕਹਿੰਦਾ ਮੈਂ ਕੁਛ ਦੇਣ ਆਇਆ। ਕਹਿੰਦਾ ਬਸ ਇੱਕ ਦਿਨ ਆਇਆ ਸੀ ਰਬਾਬ ਵਾਲਾ, ਇੱਕ ਵਾਰੀ ਝੋਲੀ ਅੱਡੀ, ਹੁਣ ਝੋਲੀ ਅੱਡਣੀ ਬੰਦ ਕਰ ਦਿੱਤੀ ਹੈ, ਚਲਾ ਗਿਆ। ਚੇਲੇ ਕੋਲ ਸਨ, ਕਈ ਵਾਰੀ ਨੇੜੇ ਰਹਿੰਦਿਆਂ ਦੀ ਸੂਰਤ ਸਭ ਦੀ ਇੱਕੋ ਜਿਹੀ ਨਹੀਂ ਹੁੰਦੀ, ਪਰਿਵਾਰ ਦੀ ਸੂਰਤ ਇੱਕੋ ਜਿਹੀ ਨਹੀਂ ਹੁੰਦੀ। ਉਹ ਕਹਿੰਦਾ ਬਾਬਾ ਤੂੰ ਕਿਹੜਾ ਮੰਗਣ ਗਿਆ, ਉਹ ਦੇਣ ਆਇਆ ਸੀ, ਤੂੰ ਕੁਛ ਨੀ ਮੰਗਦਾ, ਜਿੱਥੇ ਬੈਠਾ ਇਸ ਇਬਾਦਤ ਖਾਨੇ ਦਾ ਤੇਰੇ ਖੁਜਰੇ ਦਾ ਉੱਤੋਂ ਛੱਤ ਡਿੱਗਦਾ ਪੈਂਦਾ, ਛੱਤ ਡਿੱਗ ਰਿਹਾ। ਬਹਿਲੋਲ ਨੇ ਨੇਤਰ ਖੋਲੇ, ਕਹਿਣ ਲੱਗਾ ਜਦੋਂ ਆਇਆ ਸੀ ਮੈਂ ਬੈਠਾ ਕਿਵੇਂ ਸੀ? ਮੁਰੀਦ ਕਹਿੰਦਾ ਲੱਤਾਂ ਪਸਾਰ ਕੇ। ਹੱਸ ਕੇ ਕਹਿੰਦਾ ਬੇਟਾ ਚੇਤੇ ਰੱਖਿਓ, ਜਿਹੜੇ ਬੰਦੇ ਖੱਤ ਪਸਾਰਨਾ ਸ਼ੁਰੂ ਕਰ ਦੇਣ ਉਹ ਲੱਤਾਂ ਪਸਾਰ ਕੇ ਕਦੀ ਨਹੀਂ ਬੈਠ ਸਕਦੇ, ਉਹਨਾਂ ਨੂੰ ਉੱਠਣਾ ਪੈਂਦਾ ਜਿਸ ਤੋਂ ਲੋੜ ਪੂਰੀ ਕਰਨ। ਉਹ ਦਰਵੇਸ਼ ਆਪਣੀ ਮੌਤ ਚ ਬੈਠਾ, ਬਾਦਸ਼ਾਹ ਆ, ਦਰਵੇਸ਼ ਨੇ ਅੱਖਾਂ ਨਹੀਂ ਖੋਲੀਆਂ। ਉਸ ਬਾਦਸ਼ਾਹ ਨੇ ਸ਼ਬਦ ਕਿਹਾ ਕਿ ਸਲਾਮ ਕੀਤਾ ਉਹਨੇ, ਦਰਵੇਸ਼ ਬਾਬਾ ਸਲਾਮ, ਜਾਂ ਉਹਨੇ ਸ਼ਬਦ ਵਰਤੇ। ਦਰਵੇਸ਼ ਦੀਆਂ ਅੱਖਾਂ ਬੰਦ ਸਨ, ਕਹਿਣ ਲੱਗਾ ਇਸ਼ਾਰਾ ਕੀਤਾ ਹੱਥ ਨਾਲ ਬੈਠ ਜਾ। ਉਹਦੇ ਅੰਦਰ ਦੇ ਹਉਮੈ ਨੂੰ ਸੱਟ ਵੱਜੀ, ਮੈਂ ਬਾਦਸ਼ਾਹ ਤੇ ਬਵਾਂਗਾ ਕਿੱਥੇ, ਬਹਿਣਾ ਕਿੱਥੇ ਵੇ, ਥੱਲੇ ਮਿੱਟੀ ਰੇਤਾ। ਉਹਨੇ ਫਿਰ ਕਿਹਾ, ਸ਼ਾਇਦ ਇਹਨੂੰ ਸਮਝ ਨਹੀਂ ਪਈ, ਉਹਨੂੰ ਉੱਚੀ ਆਵਾਜ਼ ਚ ਬੋਲਿਆ ਕਿ ਦਰਵੇਸ਼ ਬਾਬਾ ਮੈਂ ਬਾਦਸ਼ਾਹ ਹਾਂ, ਸਮਰਾਟ ਹਾਂ, ਮੈਂ ਸਲਾਮ ਕਰਨਾ। ਉਹਨਾਂ ਨੇ ਕਿਹਾ ਬੈਠ ਜਾ, ਹੱਥ ਨਾਲ ਹੀ ਕਿਹਾ ਬੈਠ ਜਾ। ਉਹਨੇ ਤੀਜੀ ਵਾਰ ਕਿਹਾ ਵੀ ਤੁਸੀਂ ਮੈਨੂੰ ਪਹਿਚਾਣਿਆ ਨਹੀਂ? ਉਹ ਨੇਤਰ ਬੰਦ ਕਰਕੇ ਕਹਿੰਦਾ ਜਦੋਂ ਤੁਰਿਆ ਸਾਂ ਉਦੋਂ ਹੀ ਪਤਾ ਸੀ ਤੂੰ ਆ ਰਿਹਾ। ਉਹਨੇ ਕੀ ਕੀਤਾ ਜੀ, ਬਹਿ ਜਾ ਥੱਲੇ, ਦਬਕਾ ਇਹੋ ਜਿਹਾ ਲਾਇਆ, ਕਮਾਈ ਵਾਲਾ ਸੀ ਉਹ, ਜਦੋਂ ਬਹਿਣ ਲੱਗਾ ਤੇ ਨਿੱਠ ਕੇ ਨਾ ਬਵੇ, ਪੁਸ਼ਾਕ ਬੜੀ ਕੀਮਤੀ ਸੀ। ਉਹਨੇ ਆਪਣੀ ਪੁਸ਼ਾਕ ਨਾ ਜਿਹੜਾ ਚੋਲਾ ਸੀ ਜਾਂ ਚੋਗਾ ਸੀ ਉਹਨੂੰ ਪਿੱਛੋਂ ਚੱਕ ਕੇ ਝੋਲੀ ਚ ਪਾ ਲਿਆ, ਨਿੱਠ ਕੇ ਚੌਂਕੜੀ ਮਾਰਨ ਦੀ ਥਾਂ ਤੇ ਨਾ ਪੈਰਾਂ ਭਰ ਬਹਿ ਗਿਆ, ਗੋਡਿਆਂ ਪਰ ਨੇ ਬਹਿ ਗਿਆ। ਦਰਵੇਸ਼ ਉੱਠਿਆ ਤੇ ਤਾੜੀ ਮਾਰੀ, ਕਹਿੰਦਾ ਉਹ ਚੇਲਿਆ, ਉਹ ਮੁਰੀਦ, ਆ ਮੈਂ ਬੰਦੇ ਦਾ ਤਮਾਸ਼ਾ ਤੈਨੂੰ ਦਿਖਾਵਾਂ। ਹੁਣ ਉਹ ਰਾਜਾ ਸੋਚੀ ਪੈ ਗਿਆ, ਇੱਕ ਮੈਂ, ਇੱਕ ਦਰਵੇਸ਼ ਤੇ ਤੀਜਾ ਚੇਲਾ, ਇਹ ਤਮਾਸ਼ਾ ਕਿੱਦਾਂ ਦਿਖਾਉਣ ਲੱਗਾ। ਚੇਲਾ ਬਾਹਰ ਆਇਆ, ਬਾਦਸ਼ਾਹ ਸੋਚਦਾ ਵੀ ਇਹ ਕੀ ਕਰੇਗਾ। ਉਹ ਹੱਸਿਆ, ਤਾੜੀ ਮਾਰੀ ਉਹਨੇ ਤੇ ਵੇਖ ਕੇ ਖਲੋ ਕੇ ਕਹਿੰਦਾ ਬੇਟਾ ਇਹ ਦੇਖ, ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼। ਕਹਿੰਦਾ ਦੇਖ ਬੰਦੇ ਦੀ ਕਰਤੂਤ, ਕਹਿੰਦਾ ਆਪਣੇ ਰਾਜ ਭਾਗ ਚ ਮਸਤੇ ਨੂੰ ਪਤਾ ਨੀ ਮੈਂ ਕੱਲ ਕਬਰਾਂ ਚ ਜਾਣਾ। ਸ਼ਬਦ ਵੇਖੋ, ਉਹਨੇ ਕਹਿੰਦਾ ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਗਏ। ਤੇ ਅਗਲੀ ਗੱਲ ਕਹੀ, ਉਹ ਬਾਦਸ਼ਾਹ ਜੇ ਖਾਕ ਉਭਰੀ ਹੋਈ ਖਾਕ ਹੈ, ਗਿਰ ਪੜੀ ਧੋ ਵੀ ਖਾਕ ਹੈ, ਫਿਰ ਇਸ ਖਾਕ ਪੇ ਇਤਨਾ ਗਰੂਰੋ ਨਾਜ਼ ਕਿਉਂ? ਬਾਦਸ਼ਾਹ ਦੇ ਅੰਦਰ ਦੀ ਤਸੱਲੀ ਕਰਾ ਦਿੱਤੀ। ਕਹਿੰਦਾ ਤੂੰ ਛਿੰਨ ਭੰਗਰਤਾ ਨੂੰ ਸਮਝ ਨਹੀਂ ਰਿਹਾ, ਜਿਹੜਾ ਤੇਰਾ ਅੱਜ ਤਨ ਦਿਸਦਾ ਪਿਆ ਇਹ ਕੱਲ ਨੂੰ ਮਿੱਟੀ ਹੈ, ਇਹਨੇ ਕਬਰਾਂ ਵੀ ਜਾਣਾ, ਜਦੋਂ ਮੈਂ ਇਹ ਦਰਵੇਸ਼ ਦਾ ਜੀਵਨ ਪੜ੍ਹਿਆ, ਇਸ ਘਟਨਾ ਨੂੰ ਪੜ੍ਹਿਆ, ਮੈਨੂੰ ਫਿਰ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਯਾਦ ਆਇਆ, ਬੁੱਲੇ ਦੀ ਰਚਨਾ ਯਾਦ ਆਈ। ਬੁੱਲਾ ਕਹਿੰਦਾ ਹੈ, ਉਹ ਬੰਦਿਓ ਇਹ ਗੱਲ ਸੱਚੀ ਧਾਰੋ, ਇੱਕ ਦਿਨ ਜਾਣਾ ਹੈ। ਉਹਦੀ ਇੱਕ ਰਚਨਾ ਹੈ, ਇੱਕ ਰੋਜ਼ ਜਹਾਨੋਂ ਜਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ। ਇਹ ਡਰਾਉਣ ਵਾਸਤੇ ਨਹੀਂ, ਮੈਂ ਫਿਰ ਵੀ ਬੇਨਤੀ ਕਰਾਂਗਾ, ਇਹ ਮੇਰੇ ਤੁਹਾਡੇ ਨਾਲ ਵਾਪਰਨਾ। ਇਹ ਮਿਲੀ ਹੈ ਸਵਾਰੀ। ਇਹ ਗੁਰੂ ਗ੍ਰੰਥ ਸਾਹਿਬ ਕਹਿੰਦਾ ਦੇਈ ਘੋੜੀ ਏ, ਤੇ ਘੋੜੀ ਨੂੰ ਇਕੱਲਾ ਵੰਡ ਪਾਉਂਦੇ ਹੁੰਦੇ ਸੰਸਾਰ, ਖਲ ਵੰਡ ਤੂੰ ਪੱਠੇ ਪਾਈ ਜਾਂਦੇ, ਖਰਕਣਾ ਕਰੀ ਜਾਂਦੇ, ਇਹਦੇ ਗਲ ਟੱਲੀਆਂ ਬੰਨੀ ਜਾਂਦੇ, ਥੱਲੇ ਜੀਨ ਪਾਈ ਜਾਂਦੇ, ਘੁੰਗਰੂ ਗਲ ਚ ਪਾਈ ਬੈਠੇ, ਕੜਿਆਲੇ ਨੂੰ ਘੁੰਗਰੂ ਬੰਨੇ, ਨਿਕੰਮਿਆਂ ਇਹਨੂੰ ਇਕੱਲਾ ਸ਼ਿੰਗਾਰਿਆ ਨਾ ਕਰੇ, ਇਹਦੇ ਉੱਤੇ ਬਲਾਕੀ ਮਾਰ, ਬਲਾਕੀ ਸਮਝਦੇ ਨਾ, ਹਾਂ ਛਾਲ ਮਾਰ ਕੇ, ਬਲਾਕੀ ਮਾਰ ਕੇ ਬਹਿ ਕੇ ਸਫ਼ਰ ਕਰ, ਇਹ ਘੋੜੀ ਇੱਕ ਦਿਨ ਤੇਰੇ ਹੱਥੋਂ ਨਿਕਲ ਜਾਣੀ। ਦੇ ਤੇਜਣ ਜੀ ਰਾਮ ਉਪਾਈਆ ਰਾਮ, ਇਹ ਘੋੜੀ ਹੈ। ਬੁੱਲੇ ਨੇ ਕਿਹਾ ਇੱਕ ਰੋਜ਼ ਜਹਾਨੋਂ ਜਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ, ਕਰ ਚੇਤਾ ਮਰਗ ਵਿਸਾਰਨੀ, ਉੱਠ ਜਾ ਕੁਰਾੜੇ ਮਾਰਨੀ। ਬੁੱਲੇ ਦੀ ਰਚਨਾ ਚ ਜੀ ਇੱਕ ਗੱਲ ਹੋਰ, ਉਹਨੇ ਗੁਰੂ ਤੇਗ ਬਹਾਦਰ ਨੂੰ ਗਾਜ਼ੀ ਲਿਖਿਆ। ਉਹ ਕਹਿੰਦਾ ਕਿਤੇ ਤੇਗ ਬਹਾਦਰ ਗਾਜ਼ੀ ਹੋ, ਕਹਿੰਦਾ ਵੇਖ ਵਾਹ ਰੱਬਾ, ਕਿਤੇ ਤੇਗ ਬਹਾਦਰ ਵਰਗਾ ਗਾਜ਼ੀ ਹੋ ਕੇ ਤੂੰ ਜੂਝਣਾ ਪਿਆ। ਚਲੋ ਖੈਰ, ਉਹਨੇ ਸ਼ਬਦ ਵਰਤੇ ਇੱਕ ਰੋਜ਼ ਜਹਾਨੋਂ ਜਾਣਾ ਹੈ, ਪੰਜਾਬੀ ਦੇ ਸ਼ਬਦ ਨੇ ਤੇਰਾ ਗੋਸ਼ਤ ਕੀੜਿਆਂ ਖਾਣਾ ਹੈ, ਕਰ ਚੇਤਾ ਮਰਗ ਵਿਸਾਰਨੀ, ਉੱਠ ਜਾ ਕੁਰਾੜੇ ਮਾਰ ਨਹੀਂ। ਅੱਗੇ ਕਹਿੰਦਾ ਕਿੱਥੇ ਹੈ ਸੁਲਤਾਨ ਸਿਕੰਦਰ, ਸਗਲ ਜਗਤ ਹੈ ਜੈਸੇ ਸੁਪਨਾ, ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨੇ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾ ਕੁਰਾੜੇ ਮਾਰ ਨਹੀਂ। ਤੂੰ ਸੁੱਤਿਆਂ ਉਮਰ ਮਝਾਈ ਨੀ, ਸੁਪਨਾ ਲੈ ਰਿਹਾ, ਤੂੰ ਸੁੱਤਿਆਂ ਉਮਰ ਮਝਾਈ ਨੀ, ਤੂੰ ਚਰਖੇ ਤੰਦ ਨਾ ਪਾਈ ਨੀ। ਚਰਖਾ ਪਿਛਲਾ ਸ਼ਬਦ ਚਰਖੇ, ਉਂਝ ਵੈਸੇ ਚਰਖ ਸ਼ਬਦ ਫਾਰਸੀ ਦਾ, ਇਹ ਚਰਖਾ ਜਿਹੜਾ ਪੰਜਾਬੀ ਕਹਿੰਦੇ ਆ ਇਹ ਵੀ ਫਾਰਸੀ ਚੋਂ ਆਇਆ ਚਰਖਾ। ਅਸੀਂ ਕਹਿੰਦੇ ਹਾਂ ਦੋ ਸਾਈਕਲ, ਉਹ ਕਹਿੰਦੇ ਦੋ ਚਰਖ, ਇਹਦਾ ਮਤਲਬ ਦੋ ਪਹੀਏ ਜਿਹੜੇ ਘੁੰਮਦੇ ਪਏ ਆ, ਉਹ ਇਹਨੂੰ ਸਾਈਕਲ ਨੀ ਕਹਿਣਗੇ। ਇੱਥੇ ਹੈ ਤੂੰ ਚਰਖੇ ਚੰਦ ਨਾ ਪਾਈ ਨੀ, ਤੂੰ ਸੁੱਤਿਆਂ ਉਮਰ ਮਝਾਈ ਨੀ, ਤੂੰ ਚਰਖੇ ਚੰਦ ਤੰਦ ਨਾ ਪਾਈ ਨੀ, ਕੀ ਕਰਸੈ ਤਾਜ ਤਿਆਰ ਨਹੀਂ, ਉੱਠ ਜਾ ਕੁਰਾੜੇ ਮਾਰ ਨਹੀਂ। ਇਸ ਸੁਪਨੇ ਤੋਂ ਸੁਚੇਤ ਟੁੱਟਣ ਵਾਲਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਚ ਪਾਠ ਕੀਤਾ ਤੇ ਫਰੀਦ ਸਾਹਿਬ ਦੇ ਦੋ ਸ਼ਲੋਕ ਜਿਹੜੇ ਪਾਠ ਕਰਦੇ ਨੂੰ ਪਤਾ, ਇਹ ਜਿਹੜੀਆਂ ਕਬਰਾਂ ਹੁੰਦੀਆਂ ਸਨ ਨਾ ਪਹਿਲਾਂ, ਹੁਣ ਤੇ ਚਲੋ ਆ ਵੇਚੇ ਤੁਹਾਡੇ, ਉਹ ਕਹਿੰਦੇ ਹੁੰਦੇ ਸਨ ਸਿਆਣੇ ਸਾਡੇ, ਕਹਿੰਦੇ ਕਬਰਾਂ ਵਰਗੀ ਉਜਾੜ, ਕਹਿੰਦੇ ਬਸਤੀ ਵੱਖਰੀ ਹੈ ਜਿੱਥੇ ਵਸਦੇ ਨੇ, ਇਹ ਤਾਂ ਸ਼ਮਸ਼ਾਨ ਘਾਟ ਦੀ ਉਜਾੜ ਹੈ, ਇਹ ਸ਼ਬਦ ਹੀ ਗਲਤ ਹੈ। ਜਿਹਨੂੰ ਅਸੀਂ ਬਸਤੀ ਕਹਿੰਦੇ ਹਾਂ ਇਹ ਉੱਜੜਨ ਵਾਲੀ ਹੈ, ਜਿਹਨੂੰ ਅਸੀਂ ਕਬਰਾਂ ਨੂੰ ਉਜਾੜ ਕਹਿੰਦੇ ਹਾਂ ਵਸੀ ਹੋਈਏ, ਕਿਉਂਕਿ ਜਿਹੜੇ ਇੱਕ ਵਾਰੀ ਉੱਥੋਂ ਉਸ ਗਏ ਦੁਬਾਰਾ ਘਰਾਂ ਨੂੰ ਕਦੇ ਨਹੀਂ ਆਏ। ਉੱਜੜ ਦਾ ਤਿਆਹ ਪਿਆ ਜਿੱਥੇ ਅਸੀਂ ਬੈਠੇ ਹਾਂ। ਫਿਰ ਮੇਰੀ ਬੇਨਤੀ ਸਮਝ ਗਏ ਨਾ ਜੀ। ਫਰੀਦ ਨੇ ਕਿਹਾ ਗੋਰ ਨਿਮਾਣੀ ਸੱਡ ਕਰੈ ਨੇ ਘਰਿਆ ਘਰ ਆਓ, ਕਬਰਾਂ ਕੋਲੋਂ ਲੰਘਦਾ ਬੰਦਾ ਅਕਸਰ ਜ਼ਿਆਦਾ ਪਿੰਡਾਂ ਦੀਆਂ ਜਿਹੜੇ ਸ਼ਮਸ਼ਾਨ ਭੂਮੀਆਂ ਸਨ ਉੱਥੇ ਜਾ ਕੇ ਰਾਹ ਮੁੱਕ ਜਾਂਦਾ ਸੀ, ਸਾਰੇ ਨਹੀਂ ਉੱਥੇ ਰਾਹ ਮੁੱਕ ਜਾਂਦਾ ਸੀ। ਸਿਆਣਿਆਂ ਨੇ ਤਾਂ ਹੀ ਬਣਾਈਆਂ ਵੀ ਇੱਥੋਂ ਤੱਕ ਹੀ ਹੈਗਾ, ਕੋਈ ਨਹੀਂ ਰਾਹ ਜਾਂਦਾ। ਕਈ ਪਿੰਡਾਂ ਵੇਖਿਆ ਪਲਾਟੀ ਉੱਥੇ ਜਾ ਕੇ ਮੁੱਕ ਜਾਣੀ। ਉਹ ਕਹਿੰਦਾ ਜਦੋਂ ਲੰਘੇ ਤੇ ਕਬਰ ਕੋਲੋਂ ਲੰਘਦਿਆਂ ਅੰਦਰ ਡਰਦਾ ਹੈ, ਤੇ ਕਹਿੰਦੇ ਨੇ ਕਬਰ ਵਿੱਚੋਂ ਆਵਾਜ਼ ਆਈ ਫਰੀਦ, ਲੋਕ ਤਾਂ ਦੌੜ ਦੌੜਦੇ ਨੇ, ਤੂੰ ਕਿਉਂ? ਕਹਿਣ ਲੱਗੇ ਮੈਂ ਆਪਣੇ ਘਰ ਚੱਲਾਂ, ਮੈਨੂੰ ਕਾਹਲੀ ਹੈ। ਕਹਿਣ ਲੱਗੀ ਨੀ ਤੈਨੂੰ ਘਰ ਦੀ ਵਿਆਖਿਆ ਨਹੀਂ ਕਰਨੀ ਹੁੰਦੀ, ਤੂੰ ਨਿਕਰਾ ਹੈ, ਜਿਹੜਾ ਤੂੰ ਘਰ ਕਹਿੰਦਾ ਤੇਰਾ ਦਾਦਾ ਵੀ ਕਹਿੰਦਾ ਸੀ, ਤੇਰਾ ਬਾਪ ਵੀ ਕਹਿੰਦਾ ਸੀ, ਤੂੰ ਨਿਕਰਾ ਹੈ। ਮੇਰੇ ਤੋਂ ਡਰਨ ਵਾਲਿਆ, ਜਿੱਦਣ ਉਸ ਘਰ ਚੋਂ ਤੈਨੂੰ ਕੱਢਿਆ ਮੈਂ ਤੇਰੀ ਇੰਤਜ਼ਾਰ ਕਰਾਂਗੀ, ਮੇਰੇ ਘਰ ਵਿੱਚ ਵਸ ਜੀ, ਕੋਈ ਤੈਨੂੰ ਕੱਢ ਕੇ ਬਾਹਰ ਦਿਖਾਏ, ਅਸਲੀ ਤੇਰਾ ਘਰ ਨਹੀਂ, ਉਹ ਘਰ ਸੁਪਨਾ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਓ, ਸਰ ਪਰ ਮੈਥੈ ਆਵਣਾ, ਸਰ ਪਰ ਦਰ ਤੇ ਜ਼ਰੂਰੀ, ਮੈਥੈ ਲੈਂਦੀ ਹੈ ਪੰਜਾਬੀ, ਸਰ ਪਰ ਮੈਥੈ ਆਵਣਾ ਮਰਨੂ ਨਾ ਡਰਿਆਓ। ਦੋ ਬਚਨ ਹੋਰ, ਕਿਉਂਕਿ ਬੰਦਿਆ ਸੁਪਨਾ ਹੈ। ਦੇਖੋ, ਕਿਉਂਕਿ ਸਲਾਮੀ ਮਤ ਦੀ ਗੱਲ ਕੀਤੀ ਨਾ ਕਬਰ ਦੀ, ਉਂਝ ਵੈਸੇ ਮੈਂ ਸਿੱਧੀ ਗੱਲ ਕਹਾਂ ਅਸੀਂ ਫੂਕਨੇ ਆ, ਪਰ ਜੇ ਮੰਨ ਲਓ ਫੂਕਣ ਦਾ ਪ੍ਰਬੰਧ ਨਾ ਹੋਵੇ ਤੇ ਜਲ ਵੀ ਪ੍ਰਵਾਹ ਕੀਤਾ ਜਾ ਸਕਦਾ, ਇਹ ਸੈਂਸ ਵਿੱਚ ਨਹੀਂ ਪੈਣਾ, ਦੱਬਿਆ ਵੀ ਜਾ ਸਕਦਾ। ਅੰਦਰ ਵਾਲੇ ਦਾ ਕੀ ਪਤਾ ਕਿੱਥੇ ਤੁਰ ਗਏ, ਇੱਕ ਦੱਜੇ ਇੱਕ ਦੱਬੀਏ, ਇਕਣਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਏ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਬੰਦਾ ਜਿਉਂਦੇ ਜੀ ਕਹਿੰਦਾ ਮੇਰਾ ਆ ਘਰ ਆ ਸਭ ਕੁਛ, ਜਿਸ ਦਿਨ ਕਬਰ ਚ ਪਾਉਂਦੇ ਨੇ ਕੀ ਕਰਦੇ ਆ। ਚਲੋ ਕਈ ਡੱਬੇ ਚੋਂ ਅੱਜ ਕੱਲ ਕਹਿੰਦੇ ਆ, ਫਰੀਦ ਕਹਿੰਦਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਕਿ ਜ਼ਮੀਨ ਪੱਟ ਕੇ ਕਬਰ ਬਣਾਈ, ਸਰਾਣੇ ਦੋ ਇੱਟਾਂ ਰੱਖ ਦਿੱਤੀਆਂ ਪੱਕੀਆਂ, ਇੱਕ ਪਾਸੇ ਲਟਾ ਗਏ ਤੇ ਜਨਾਜ਼ੇ ਦੀ ਨਮਾਜ਼ ਪੜ ਗਏ, ਉੱਤੇ ਮਣਾ ਮਿੱਟੀ ਪਾ ਗਏ ਤੇ ਕਹਿੰਦੇ ਮੈਂ ਕਬਰ ਕੋਲ ਜਾ ਕੇ ਪੁੱਛਣਾ, ਉਹ ਬੰਦਿਆ ਜਦੋਂ ਤੂੰ ਜਿਉਂਦਾ ਸੈਂ ਤੇ ਵਾਣ ਦੀ ਮੰਜੀ ਤੇ ਸੁੱਤਿਆਂ ਕਹਿੰਦਾ ਸੈਂ, ਦਰੀ ਵਿੱਚ ਵੱਟ ਪੈ ਜਾਣ ਤੇ ਮੈਨੂੰ ਰਾਤ ਨੀਂਦ ਨਹੀਂ ਪੈਂਦੀ। ਇੱਕ ਸੂਤਰੀ ਮੰਜੀ ਹੁੰਦੀ ਸੀ, ਇੱਕ ਵਾਣ ਵਾਲੀ ਹੁੰਦੀ ਸੀ, ਵੀ ਤੂੰ ਇੰਨੇ ਪਾਸੇ ਮਾਰਦਾ ਸੈਂ, ਅੱਜ ਤੂੰ ਕਿੱਥੇ ਗਿਆ, ਅੱਜ ਤਾਂ ਤੇਰੀ ਬਾਡੀ ਨੂੰ ਕੀੜੇ ਨੋਚ ਨੋਚ ਕੇ ਮਿੱਟੀ ਚੁਖਾ ਰਹੇ। ਉਹ ਸਲੋਕ ਹੈ, ਇੱਟ ਸਰਾਣੇ ਭੋਏ ਸਵਣ, ਜ਼ਮੀਨ ਤੇ ਸਵੇਗਾ, ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਜ਼ਮੀਨ ਵਿੱਚੋਂ ਨਿਕਲ ਕੇ ਕੀੜੇ ਤੈਨੂੰ ਲੜੇ, ਇਹ ਕੇਤੜਿਆਂ ਜੁਗ ਵਾਪਰੇ ਇੱਕ ਤਪਿਆ ਪਾਸ਼, ਜਿੱਧਰ ਘਰ ਦੇ ਲਟਾ ਗਏ ਬਸ ਇੱਥੇ ਹੀ ਲਟਿਆ ਰਹਿਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ, ਬੰਦੇ ਹੋ ਮੇਰੀ ਗੱਲ ਨੂੰ ਸੱਚ ਜਾਣੋ। ਮੈਂ ਕਹਿੰਦਾ ਜਿਵੇਂ ਨਾ ਇਹ ਸ਼ਬਦ ਜਦੋਂ ਅੰਜ ਸੀ ਨਾ, ਰੇ ਨਰ ਇਹ ਸਾਚੀ ਜੀ ਧਾਰ, ਉਂਜ ਤਾਂ ਬਾਣੀ ਸੱਚੀ ਤੇ ਜਦੋਂ ਮਨ ਪੜਦਾ ਪਤਾ ਨੀ ਐਵੇਂ ਮਹਾਰਾਜ ਕਰਦੇ ਹੋਣੇ। ਗੁਰੂ ਸਾਹਿਬ ਨੇ ਕਿਹਾ, ਮੇਰੀ ਗੱਲ ਨੂੰ ਇਗਨੋਰ ਨਾ ਕਰ, ਮੈਂ ਤੈਨੂੰ ਸੱਚ ਕਹਿਣਾ ਪਿਆ ਵਾਪਰਨ ਵਾਲਾ ਤੇਰੇ ਨਾਲ। ਰੇ ਨਰ ਇਹ ਸਾਚੀ ਜੀ ਧਾਰ, ਜਗ ਸਗਲ ਜਗਤ ਕੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ ਰਹਾਓ। ਅੱਗੇ ਸਵਾਲ ਉੱਠਿਆ, ਜੀ ਇੰਨਾ ਕੁਝ ਬਣਾਇਆ ਪਿਆ, ਮਕਾਨ ਬਣਾਏ, ਗੱਡੀਆਂ ਬਣਾਈਆਂ, ਹਾਥੀ ਘੋੜੇ ਸਭ ਕੁਝ ਬਣਾਇਆ, ਪੁਰਾਣੇ ਸਮੇਂ ਇਹੀ ਸੀ। ਮਹਾਰਾਜ ਕਹਿੰਦੇ ਜੋ ਕੁਝ ਬਣਾਇਆ ਨਾ, ਇਹ ਰੇਤ ਦੀ ਕੰਧ ਨੂੰ ਰੋਜ਼ ਪੋਚਾ ਨਾ ਫੇਰੀ ਜਾਇਆ ਕਰ। ਅਗਲੀ ਤੋਕ ਹੈ, ਬਾਰੂ ਭੀਤ ਬਣਾਈ ਰਚ ਪਚ, ਸ਼ਬਦ ਹੈ ਬਾਲੂ, ਰੇਤ ਜਿਹਨੂੰ ਕਹਿੰਦੇ ਬਾਰੂ, ਗੁਰੂ ਗ੍ਰੰਥ ਸਾਹਿਬ ਚ ਬਾਰੂ ਸ਼ਬਦ ਹੈ, ਬਾਰੂ ਭੀਤ ਬਣਾਈ ਰਚ ਪਚ, ਆ ਰੇਤ ਦੀ ਕੰਧ ਤਿਆਰ ਕਰੀ, ਕਿੰਨਾ ਪੋਚਾ ਫੇਰਦੇ ਹੋ ਜੀ, ਸਾਰੀ ਫੇਰਨੇ ਅਸੀਂ, ਇਹ ਆ ਵੀ ਤਾਂ ਰੇਤ ਦੀ ਕੰਧ ਹੈ ਨਾ। ਤੇ ਮੇਰਾ ਖਿਆਲ ਹੈ ਜਿੰਨਾ ਬੰਦਾ ਸਵੇਰ ਤੋਂ ਸ਼ਾਮ ਵਾਲਾਂ ਤੋਂ ਲੈ ਕੇ ਪੂਰੇ ਜਿਸਮ ਤੇ ਜਿੰਨੇ ਸਕਿਨ ਤੇ ਪੋਚੇ ਫੇਰਦਾ ਪਿਆ, ਇੰਨਾ ਬਾਹਰ ਆਈ। ਗੁਰੂ ਤੇਗ ਬਹਾਦਰ ਕਹਿੰਦਾ, ਉਹ ਬੰਦਿਆ ਬੰਦੇ ਵਾਲੇ ਕੰਮ ਕਰ, ਰੇਤ ਉੱਤੇ ਤੂੰ ਪੋਚੇ ਫੇਰੀ ਜਾਣਾ ਮਿੱਟੀ ਦੇ, ਇਹ ਕਿਰਨ ਵਾਲੀ ਏ। ਫਿਰ ਬੇਨਤੀ ਸੁਣਿਓ, ਇਹ ਤਾਂ ਕਿਆ ਆ ਪੋਚੇ ਫੇਰਿਆ ਨਾ। ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਇਸ ਰੇਤ ਦੀ ਕੰਧ ਨੇ ਚਾਰ ਦਿਨ ਨਹੀਂ ਰਹਿਣਾ, ਜਿੰਨੇ ਮਰਜ਼ੀ ਪੋਚੇ ਫੇਰ ਲਾ, ਕਰੀਮਾ ਲਾਈ ਜਾ ਤੂੰ, ਕੇਸ ਕਾਲੇ ਕਰੀ ਜਾ, ਭਾਵੇਂ ਤੂੰ ਜ਼ੋਰ ਲਾਈ ਜਾ, 50 ਤੋਂ ਵੱਧ ਉਮਰ ਲਗਾਉਣ ਲੱਗ ਪਓ, ਇਹਨੇ ਕਿਰਨਾ ਹੀ ਕਿਰਨਾ ਹੈ। ਤੇ ਉਂਝ ਵੈਸੇ ਮੈਂ ਆਪੋ ਆਪਣਾ ਨਿੱਜੀ ਜੀਵਨ ਹੁੰਦਾ, ਮੈਂ ਕਹਾਂਗਾ ਗੁਰਮਤ ਵਿੱਚ ਇਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸ਼ੇਖ ਸਾਦੀ ਕਹਿੰਦਾ, ਤੂੰ ਕੇਸ ਤਾਂ ਕਾਲੇ ਕਰ ਲੈ, ਪਰ ਜਿਹੜਾ ਪਿੱਛੇ ਕੁੱਬ ਪੈ ਗਿਆ ਹੱਡੀ ਦਾ, ਇਹ ਕਿਹੜੇ ਵਿਧਾਨ ਨਾਲ ਠੀਕ ਕਰੇਗਾ, ਇਹ ਕੁੱਬ ਕਢਾਉਂਦਿਆਂ ਤਾਂ ਉਂਝ ਕੁੱਬ ਪੂਰਾ ਹੋ ਜਾਣਾ। ਗੁਰੂ ਸਾਹਿਬ ਕਹਿ ਰਿਹਾ, ਇਹ ਇਨਸਾਨ ਤੂੰ ਯਾਦ ਰੱਖ, ਇਹ ਰੇਤ ਦੀ ਕੰਧ ਹੈ, ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਇਹਨੇ ਚਾਰ ਦਿਨ ਹੀ ਰਹਿਣਾ। ਇਹ ਜਿਹੜਾ ਦਿਨ ਚਾਰ ਸ਼ਬਦ ਹੈ ਨਾ ਜੀ, ਇਹ ਸਾਡੇ ਪੰਜਾਬੀ ਵਿੱਚ, ਹਿੰਦੀ ਵਿੱਚ ਵੀ ਵਰਤਿਆ ਜਾਣ ਵਾਲਾ ਮੁਹਾਵਰਾ ਹੈ। ਮੈਂ ਇਹ ਨਹੀਂ ਕਹਾਂਗਾ ਵੀ ਇਹਦੀ ਕੋਈ ਸਪਿਰਚੁਅਲ ਤਾਕਤ ਘੱਟ ਹੈ, ਕਿਉਂਕਿ ਸ਼ਬਦ ਵਰਤਿੰਦਾ। ਤੁਸੀਂ ਇੱਕ ਪੜ੍ਹ ਦਿਓ, ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ। ਮੈਂ ਜਦੋਂ ਅੱਜ ਚਾਰ ਸ਼ਬਦ ਆਇਆ ਤੇ ਚਲੋ ਇੱਥੇ ਗਿਣਤੀ ਦਾ ਚਾਰ ਹੈ, ਇੱਕ ਫਾਰਸੀ ਵਿੱਚ ਚਾਰ ਸ਼ਬਦ ਹੈ, ਚਾਰ ਸ਼ਬਦ ਦੇ 29 ਅਰਥ ਨੇ। ਗਾਵੇ ਕੋ ਗੁਣ ਵਡਿਆਈਆਂ, ਉੱਥੇ ਚਾਰ ਦਾ ਅਰਥ ਸੋਹਣਾ ਹੈ, ਉਹ ਫਾਰਸੀ ਚੋਂ ਹੈ, ਤੇਰੀਆਂ ਸੋਹਣੀਆਂ ਵਡਿਆਈਆਂ। ਇੱਥੇ ਚਾਰ ਦਾ ਅਰਥ ਗਿਣਤੀ। ਜਦੋਂ ਮੈਂ ਜਿਹਨੂੰ ਸ਼ਬਦ ਪੜਿਆ ਮੇਰੇ ਮਨ ਚ ਆਏ ਤੇ ਮਹਾਰਾਜ ਨੇ ਬੜੀ ਵਾਰੀ ਵਰਤੇ, ਚਾਰ ਦਿਨ ਆਪਣੀ ਨੌਬਤ ਚਲੋ ਬਜਾਏ, ਧਨ ਜੋਬਨ ਅਰ ਫੁੱਲੜਾ ਨਿਆ ਨਾਠੀ ਅੜੇ ਦਿਨ ਚਾਰ, ਚਾਰ ਦਿਵਸ ਕੇ ਬਹੁ ਪੌਣੇ ਬੜ ਬੜ ਰੂੰਦਾ ਠਾਉ। ਇੱਥੇ ਚਾਰ ਦਾ ਲਫ਼ਜ਼ੀ ਅਰਥ ਥੋੜ ਚਿਰਾਕ ਹੈ, ਥੋੜੇ ਸਮਝੀ, ਉਹ ਬੰਦਿਆ ਇਹ ਰੇਤ ਦੀ ਕੰਧ ਹੈ, ਜਿੰਨੇ ਤੂੰ ਸੁੱਖ ਪੈਦਾ ਕਰੀ ਬੈਠਾ, ਇਹ ਰੇਤ ਦੀ ਕੰਧ ਦੀ ਤਰ੍ਹਾਂ ਸਾਰੇ ਡਿੱਗ ਪੈਣ ਨੇ, ਕਿੰਨਾ ਕੁ ਪੋਚਾ ਫੇਰੇਗਾ। ਇਹਨੂੰ ਫਿਰ ਬੇਨਤੀ ਨੂੰ ਸੁਣਿਓ, ਰੇਤ ਦੀ ਗਿੱਲੀ ਕੰਧ, ਉਂਝ ਗੁਰੂ ਸਾਹਿਬ ਨੇ ਜਗਤ ਨੂੰ ਕਿਹਾ, ਜਗ ਰਚਨਾ ਸਭ ਝੂਠਾ, ਜਾਣ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। ਉੱਥੇ ਬਾਲੂ ਸ਼ਬਦ ਵਰਤੇ, ਰੇਤ ਗਿੱਲੀ ਲੈ ਕੇ ਤੁਸੀਂ ਕੰਧ ਕੜੀ ਕਰ ਦਿਓ, 2 ਫੁੱਟ 4 ਫੁੱਟ ਹੋ ਜੂ, ਉਦੋਂ ਬਾਅਦ ਕਹਾਣੀ ਮਾਰੋ। ਕਹਾਣੀ ਮਾਰਦੇ ਸਾਂ ਜੀ, ਇੱਕ ਕਹਾਣੀ ਹੁੰਦੀ ਸੀ ਆਪਣੀ ਸਰੋਂ ਦੀ, ਕਹਾਣੀ ਪਾ ਕੇ ਤੇਲ, ਇੱਕ ਕਹਾਣੀ ਸਾਡੇ ਬਾਰ ਚ ਕਹਿੰਦੇ ਹੁੰਦੇ ਸਨ ਜੀ, ਅਜੋ ਕੋਠੇ ਲਿੰਬਦੇ ਸਾਂ, ਮਿੱਟੀ ਦੀ ਕਹਾਣੀ ਮਾਰਦੇ ਸਨ। ਹਾਂਜੀ, ਉਹ ਤੁਸੀਂ ਰੇਤ ਦੀ ਕੰਧ ਨੂੰ ਲਿੰਬੀ ਜਾਓ, ਲਿੰਬ ਕੇ ਜਾਓ, ਸੁੱਕਣ ਦੀ ਦੇ ਰਹੇ ਹੋ, ਲੇ ਜਿਹੜੇ ਨਾ, ਲੇ ਜਿਹੜੇ ਉੱਤੇ ਲੇ ਲੱਗੇ ਨੇ, ਉਹ ਸਾਰੇ ਠਾਹ ਕਰਕੇ ਥੱਲੇ ਡਿੱਗਣੇ, ਰੇਤ ਦੀ ਕੰਧ ਥੱਲੇ ਉਹ ਭੁਰਨ ਲੱਗ ਪੈਣੀ ਹੈ, ਕਿਰੇਗੀ। ਉਹ ਬੰਦਿਆ ਤੂੰ ਇਹਨੂੰ ਬਾਹਰੋਂ ਕਹਾਣੀ ਮਾਰ ਮਾਰ ਕੇ ਸਵੇਰ ਤੋਂ ਸ਼ਾਮ ਤੱਕ ਲਿੰਬੀ ਜਾਂਦਾ, ਤੈਨੂੰ ਪਤਾ ਨਹੀਂ ਕਿ ਸਵਾਸਾਂ ਨੂੰ ਕੇਰਾ ਪੈ ਗਿਆ ਹੈ, ਤੂੰ ਜਿੰਨਾ ਮਰਜ਼ੀ ਲੰਬੀ ਜਾ, ਮੌਤ ਨੇ ਇੱਕ ਦਿਨ ਇਸ ਕੰਧ ਨੂੰ ਧਰਤੀ ਉੱਤੇ ਸੱਟ ਦੇਣਾ ਹੈ। ਇਹ ਥੋੜ ਚਿਰਾ ਹੈ, ਪਰ ਜਿਹਨੂੰ ਸਮਝ ਪੈ ਜਾਏ ਜਿੰਦਾ ਉਹ ਵੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਲਾਹੌਰ ਜਾਂਦੇ ਆ, ਸੱਚੇ ਪਾਤਸ਼ਾਹ ਤੇ ਦੁਨੀ ਚੰਦ ਦੇ ਡਿਊਟੀ ਚ ਪਹੁੰਚਦੇ ਆ ਮਹਾਰਾਜ ਸਤਿਗੁਰੂ ਜੀ। ਸਾਡੇ ਪੁਰਾਤਨ ਵਿਦਵਾਨ ਕਹਿੰਦੇ ਸਨ ਵੀ ਆਸਾ ਕਿਵਾਰ ਦੀਆਂ ਜਿਹੜੀਆਂ 24 ਪੌੜੀਆਂ ਨੇ, ਇਹ 15 ਪੌੜੀਆਂ ਦੁਨੀ ਚੰਦ ਦੀ ਡਿਊਟੀ ਚ ਤੇ 9 ਪੌੜੀਆਂ ਬਾਬੇ ਫਰੀਦ ਦੇ ਸਥਾਨ ਤੇ ਉਚਾਰਨ ਕੀਤੀਆਂ ਦੁਨੀ ਚੰਦ ਕੋਲ। ਉਹਨੂੰ ਲੱਖਪਤੀਆ ਕਰੋੜਪਤੀਆ ਪਰ ਆ ਜਿਹੜਾ ਕਰਤਾਰਪੁਰ ਆਪ ਦਰਸ਼ਨ ਕਰਦੇ ਹੋ, ਇਹ ਵੀ ਦੁਨੀ ਚੰਦ ਨੇ ਫਿਰ ਹਜ਼ੂਰ ਦੀ ਸੇਵਾ ਕੀਤੀ। ਅਜਿੱਤਾ ਰੰਧਾਵਾ ਤੇ ਦੁਨੀ ਚੰਦ ਮਹਾਰਾਜ ਦੇ ਘਰ ਗਏ, ਇਹ ਘਰ ਇਹਨੇ ਬੁਲਾਇਆ। ਅਸਲ ਚ ਇਹਦੇ ਫਾਦਰ ਦਾ, ਇਹਦੇ ਪਿਤਾ ਦਾ ਸਰਾਧ ਸੀ ਤੇ ਇਹਨੇ ਮਹਾਰਾਜ ਨੂੰ ਆਮੰਤ੍ਰਿਤ ਕੀਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਚਲੇ ਗਏ। ਉਹਨਾਂ ਸਰਾਧ ਤਾਂ ਕੀ ਖਾਣਾ ਸੀ, ਮਹਾਰਾਜ ਕਹਿੰਦੇ ਕਾਹਦੇ ਨੇ ਕੀਤਾ ਹੀ। ਚਲੋ ਉੱਥੇ ਬਘਿਆੜ ਦੀ ਸਾਖੀ ਵੀ ਗਏ, ਕਹਿਣ ਲੱਗਾ ਜੀ ਆਪਣੇ ਪਿਤਾ ਜੀ ਨੂੰ ਭੋਜਨ ਸਾਰਾ ਭੇਜਣਾ, ਇਹ ਖੀਰ ਇਹ ਪੂੜੇ ਇਹ ਸਭ ਕੁਝ। ਤੇ ਜਿਵੇਂ ਆਪਣੇ ਬੰਦੇ ਵੀ ਅੱਜ ਕੱਲ ਕਰਦੇ ਆ, ਜਦੋਂ ਕੋਈ ਮਰ ਜਾਂਦਾ ਉਹ ਬਿਸਤਰੇ ਚੁੱਕੀ ਆਉਂਦਾ, ਕੋਈ ਕੰਬਲ ਚੁੱਕੀ ਆਉਂਦਾ, ਕੋਈ ਇੰਡੀਆ ਵਿੱਚ ਤੇ ਬੰਦਾ ਐਨਕ ਤੇ ਖੂੰਡੀ ਨਾਲ ਚੱਪਲਾਂ ਵੀ ਚੁੱਕੀ ਆਉਂਦਾ ਨਵੀਆਂ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਜੇ ਕਿਸੇ ਨੂੰ ਅੱਗੇ ਕੁਝ ਪਹੁੰਚਾਉਣਾ ਹੈ ਨਾ, ਸੁਰਤ ਟਿਕਾ ਕੇ ਉਹਦੇ ਲਈ ਗੁਰਬਾਣੀ ਦਾ ਪਾਠ ਕਰੋ। ਸ਼ਬਦ ਹੀ ਅੱਗੇ ਜਾਂਦਾ ਹੈ, ਸੂਖਸ਼ਮਤਾ ਨੇ ਅੱਗੇ ਜਾਣਾ। ਮਹਾਰਾਜ ਕਹਿੰਦਾ ਮੈਂ ਪਿੱਛੇ, ਕੀਰਤਨ ਕਰਿਓ, ਨਿਰਬਾਣ ਜੀਓ। ਉਹਨੇ ਕਿਹਾ ਸਭ ਕੁਝ ਅੱਗੇ ਜਾਣਾ। ਮਹਾਰਾਜ ਕਹਿੰਦੇ ਆ ਤੇ ਗੱਲ ਬੜੀ ਨਵੀਂ ਦੱਸੀ ਵੀ ਦੁਨੀ ਚੰਦ ਅੱਗੇ ਜਾਣਾ। ਕਹਿੰਦਾ ਬਿਲਕੁਲ। ਮਹਾਰਾਜ ਨੇ ਕਿਹਾ ਆ ਝੰਡੇ ਕਾਹਦੇ ਨੇ ਤੇਰੇ ਘਰ ਉੱਤੇ ਨੇ, ਕਰੋੜੀਆ ਕੇ ਕਹਿੰਦੇ ਲੱਖਪਤੀਆ। ਉਹ ਕਹਿੰਦਾ ਮਹਾਰਾਜ ਜਿੰਨਾ ਜਿੰਨੇ ਲੱਖ ਹੋਵੇ, ਕੁਝ ਕੁ ਕਹਿੰਦੇ ਆ ਕਰੋੜੀਆ ਕਰੋੜ, ਇਹ ਝੰਡੇ ਦੱਸ ਦਿਆ, ਇਹ ਇੰਨੀ ਇੰਨਾ ਰੁਪਈਆ ਇਹਦੇ ਕੋਲ ਹੈ। ਮਹਾਰਾਜ ਕਹਿੰਦੇ ਦੁਨੀ ਚੰਦਾ ਤੇਰਾ ਤੇ ਕੰਮ ਸੁੱਖ ਆ, ਮੇਰੀ ਇੱਕ ਸੂਈ ਲੈ ਲੈ, ਕਿਉਂਕਿ ਉਹਨੂੰ ਬੜਾ ਮਾਣ ਸੀ, ਸਭ ਕੁਝ ਮੇਰਾ, ਇਹ ਮੈਂ ਬਾਪੂ ਲਈ ਸਭ ਕੁਝ ਕੀਤਾ। ਹਜ਼ੂਰ ਨੇ ਕਿਹਾ ਸੂਈ ਲੈ ਲੈ ਜੀ, ਇਹ ਕੀ ਕਰਾਂ। ਕਹਿਣ ਲੱਗੇ ਤੇਰੀ ਵਾਹ ਵਾਹ ਚੱਲਦੀ ਹੈ ਨਾ, ਇਹ ਸੂਈ ਮੈਂ ਤੈਨੂੰ ਰੱਬ ਦੀ ਦਰਗਾਹ ਜਾ ਕੇ ਤੇਰੇ ਤੋਂ ਲੈ ਲਾਂਗਾ। ਕਹਿੰਦਾ ਇਹ ਕਿਹੜੀ ਗੱਲ ਹੈ, ਕਿਉਂਕਿ ਉਹਦੇ ਅੰਦਰ ਇਹ ਭਰਮ ਬਿਠਾਇਆ ਹੋਇਆ ਸੀ ਉਸ ਵਕਤ ਦੇ ਬ੍ਰਾਹਮਣ ਸਿਸਟਮ ਨੇ ਵੀ ਜੋ ਕੋਈ ਤੂੰ ਸਾਨੂੰ ਦਏਗਾ ਅੱਗੇ ਜਾਣਾ ਹੈ। ਜਦੋਂ ਉਹਦੀ ਸਾਈਕੀ ਉਹ ਜੀ ਬਣੀ ਪਈ, ਉਹਨੇ ਕਿਹਾ ਜੀ ਲਓ ਆ ਫੜੋ ਸੂਈ, ਲੈ ਗਿਆ ਘਰ। ਤੇ ਮਹਾਰਾਜ ਜਦੋਂ ਇਹ ਘਰ ਗਿਆ, ਉੱਥੇ ਹੀ ਸਤਿਗੁਰੂ ਲਾਹੌਰ ਹੀ, ਇਹਨੇ ਘਰ ਵਾਲੇ ਨੂੰ ਕਿਹਾ ਸ਼ੇਖੀ ਮਾਰ ਕੇ, ਕਹਿੰਦਾ ਦਰਵੇਸ਼ ਆਇਆ ਬਾਬਾ ਸੰਤ ਆਇਆ, ਉਹਨੇ ਸੂਈ ਦਿੱਤੀ ਏ, ਜਦੋਂ ਮੈਂ ਮਰਨ ਵਾਲਾ ਹੋਵਾਂਗਾ ਨਾ ਮੈਨੂੰ ਸੂਈ ਪਕੜਾ ਦੀ, ਮੈਂ ਅੱਗੇ ਲਿਜਾਣੀ। ਉਹਨੇ ਦੋਵਾਂ ਹੱਥਾਂ ਨਾਲ ਮੱਥਾ ਫੜ ਲਿਆ, ਕਹਿੰਦੀ ਹੇ ਮੇਰੇ ਪਤੀ ਮੈਂ ਅਦਬ ਤੇਰਾ ਕਰਨੀ ਆ, ਕਿਹਨਾਂ ਨਾਲ ਵਾਅਦੇ ਕਰਕੇ ਤੁਰ ਕੇ ਆਏ ਗਏ। ਉਹ ਕਹਿੰਦਾ ਸੰਤ ਆਇਆ। ਉਹਨੇ ਕਿਹਾ, ਕਹਿਣ ਲੱਗੀ ਆ ਮੇਰਾ ਤੇਰਾ ਜੋ ਕੁਝ ਹੈ ਇਹ ਸਰੀਰ ਨੇ ਅੱਗੇ ਜਾਣਾ, ਸਾਡੇ ਪਿਤਾ ਜੀ ਸਾਡੇ ਬਜ਼ੁਰਗ ਚੜਾਈ ਕਰ ਗਏ, ਉਹ ਖੱਫਣ ਵੀ ਸੜ ਗਿਆ, ਇਹ ਅੱਗੇ ਨਹੀਂ ਜਾਣਾ। ਉਹਨੂੰ ਰਾਤ ਨੀਂਦ ਨਾ ਪਈ, ਸਵੇਰੇ ਆ ਗਿਆ, ਮਹਾਰਾਜ ਜੀ ਨੂੰ ਸੂਈ ਦੇ ਕੇ ਕਹਿੰਦਾ ਕਿ ਸੰਤ ਜੀ ਇਹ ਵਾਪਸ ਨਹੀਂ, ਇਹ ਵਾਪਸ ਲੈ ਲਓ, ਮੈਂ ਵਾਅਦਾ ਨਹੀਂ ਪੂਰਾ ਕਰ ਸਕਦਾ, ਅੱਗੇ ਨਹੀਂ ਜਾਣੀ। ਹਜ਼ੂਰ ਕਹਿੰਦੇ ਕਿਉਂ, ਕਹਿੰਦਾ ਤੁਸੀਂ ਸਿਆਣੇ ਬਾਣੇ ਹੋ, ਇਹ ਤਾਂ ਸਰੀਰ ਨੂੰ ਅੱਗ ਲੱਗ ਜਾਣੀ ਹੈ, ਸੜ ਜਾਣਾ, ਸੂਈ ਕਿੱਥੇ ਜਾਏਗੀ। ਹਜ਼ੂਰ ਕਹਿਣ ਲੱਗੇ ਮੈਂ ਤਾਂ ਸਿਆਣਾ ਬਿਆਣਾ ਹੈ ਤੇ ਤੈਨੂੰ ਵੀ ਸਿਆਣੇ ਹੀ ਬਣਾਉਣਾ ਆ, ਪਤਾ ਮੈਨੂੰ ਵੀ ਸੂਈ ਕੋਈ ਨਹੀਂ ਜਾਣੀ। ਤੇ ਕਹਿੰਦਾ ਦਿੱਤੀ ਕਿਉਂ। ਕਹਿਣ ਲੱਗੇ ਬਸ ਮੈਂ ਤੈਨੂੰ ਇਹੀ ਦੱਸਣ ਆਇਆ, ਜੇ ਤੈਨੂੰ ਰੱਬ ਨੇ ਸੋਝੀ ਦਿੱਤੀ ਏ ਸੂਈ ਨਹੀਂ ਜਾਣੀ, ਤੇ ਜੋ ਕੋਈ ਤੂੰ ਇਕੱਠਾ ਕਰੀ ਬੈਠਾ ਲੋਕਾਂ ਨੇ ਠੱਗੀਆਂ ਮਾਰ ਮਾਰ ਕੇ, ਸੂਈ ਜਿਨਾ ਅੱਗੇ ਨਹੀਂ ਜਾਣਾ। ਸ਼ਬਦ ਸੁਣਿਓ, ਸੂਈ ਦਿੱਤੀ ਹੈ, ਸੂਈ ਨਹੀਂ ਜਾਣੀ। ਆ ਝੰਡੇ ਏਡੇ ਏਡੇ ਵੱਡੇ ਗੱਡੀ ਫਿਰਨਾ, ਇੱਕ ਸੂਈ ਜਿੰਨਾ ਤੇਰੇ ਨਾਲ ਨਹੀਂ ਜਾਣਾ। ਸੋਚੀ ਪੈ ਗਿਆ, ਹਜ਼ੂਰ ਦੇ ਚਰਨ ਪਕੜ ਲੈ। ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਹੁੰਦੇ ਸਨ, ਸੂਈ ਦੋ ਹੀ ਕੰਮ ਕਰਦੀ ਏ, ਇਹਦੇ ਦੋ ਸਿਰੇ ਨੇ, ਇੱਕ ਪਾਸਿਓਂ ਤਿੱਖੀ ਹੈ ਨੋਕ, ਪਿੱਛੇ ਦੇ ਸ਼ੇਖ ਹੈ। ਜਦੋਂ ਅੱਗੇ ਤੁਰਦੀ ਏ ਸੱਚੀ ਮੁੱਚੀ ਰਾਹ ਬਣਾਈ ਜਾਂਦੀ ਹੈ, ਤੇ ਪਿਛਲਾ ਧਾਗਾ ਜਿਹੜਾ ਉਹ ਰਾਹ ਬਣਾਏ ਰਾਹੀਂ ਸੀਤੇ ਹੋਏ ਨੂੰ ਜੋੜੀ ਜਾਂਦਾ, ਸੀ ਜਾਂਦਾ। ਕਹਿੰਦਾ ਗੁਰੂ ਨਾਨਕ ਨੇ ਸੂਈ ਨਹੀਂ ਦਿੱਤੀ, ਉਹਨੇ ਸ਼ਬਦ ਦੀ ਸੂਈ ਨਾਲ ਇਹਨੂੰ ਸੁਚੇਤ ਕਰ ਦਿੱਤਾ, ਚੁਬੋ ਦਿੱਤੀ ਇਹਨੂੰ, ਸਿਰਾ ਚੁਬੋਇਆ ਵੀ ਬੰਦਾ ਬਣ। ਕਹਿੰਦਾ ਅਗਲਾ ਸਿਰਾ ਇੰਨਾ ਤਿੱਖਾ ਸੀ ਬਾਬੇ ਦੇ ਬੋਲ ਦਾ, ਤੇ ਉਂਝ ਸੂਈ ਬੜਾ ਫਰੀਦ ਨੂੰ ਕਿਸੇ ਨੇ ਸੋਨੇ ਦੀ ਖੈਂਚੀ ਦਿੱਤੀ, ਤੇ ਜਦੋਂ ਫੜਾਉਣ ਲੱਗਾ ਉਹ ਹੱਸ ਪਏ, ਕਹਿਣ ਲੱਗੇ ਜੇ ਕੁਝ ਲੈ ਕੇ ਆਇਆ ਸਾਂ, ਦਰਵੇਸ਼ਾਂ ਨੂੰ ਕੈਂਚੀਆਂ ਨਹੀਂ ਦੇਈਦੀਆਂ, ਦਰਵੇਸ਼ਾਂ ਨੂੰ ਸੂਈ ਦੀਆਂ ਸੂਈਆਂ ਦੇਈਦੀਆਂ ਹੁੰਦੀਆਂ, ਕੈਂਚੀ ਕੱਟਦੀ ਹੈ ਸੂਈ ਜੋੜਦੀ ਹੈ। ਹਜ਼ੂਰ ਨੇ ਸੂਈ ਦਿੱਤੀ, ਉਹਨੇ ਸੂਈ ਨੇ ਸੱਚੀ ਮੁੱਚੀ ਇਹਨੂੰ ਸੁਪਨੇ ਚ ਸੁੱਤੇ ਨੂੰ ਜਗਾ ਦਿੱਤਾ ਤਿੱਖੇ ਪਾਸੇ ਨੇ, ਤੇ ਇਹ ਨਹੀਂ ਜਗਾ ਕੇ ਕਹਿ ਦਿੱਤਾ ਤੇਰਾ ਸਭ ਕੁਝ ਝੂਠਾ। ਉਹਨੇ ਚਰਨ ਪਕੜੇ, ਗੁਰੂ ਨੇ ਸ਼ਬਦ ਦਾ ਧਾਗਾ ਪਾ ਕੇ ਦੁਨੀ ਨੂੰ ਦੀਨ ਨਾਲ ਬੰਨ ਕੇ ਰੱਖ ਦਿੱਤਾ। ਕਹਿਣ ਲੱਗੇ ਅੱਜ ਸੀ ਦਿੱਤਾ, ਖੂਨ ਨਹੀਂ ਪਾਟੇਗਾ ਕਦੀ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸਮਝ ਓਏ, ਕਿ ਆ ਜੋ ਕੋਈ ਤੂੰ ਦੇਖ ਰਿਹਾ ਸਿਰਫ ਰੇਤ ਦੀ ਕੰਧ ਹੀ। ਫਿਰ ਬੇਨਤੀ ਹੈ ਕਿ ਹਜ਼ੂਰ ਨੇ ਫਰਮਾਇਆ ਕਿ ਦੇਖੋ ਭਾਈ, ਬਾਹਰੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕਿ ਜਿਵੇਂ ਰੇਤ ਦੀ ਕੰਧ ਇਸੇ ਤਰ੍ਹਾਂ ਹੀ ਆ ਜਾਣੇ ਨੇ ਸਾਰੇ, ਤੈਸੇ ਇਹ ਸੁੱਖ ਮਾਇਆ ਕਿ ਉਰਜਿਓ ਕਹਾਂ ਗਵਾਰ, ਇੱਥੇ ਪਾਠ ਨਾਸ ਕੀ ਕਰਾਂਗੇ ਕਹਾਂ ਕਿੱਥੇ, ਤੂੰ ਕਿੱਥੇ ਉਰਜਿਆ ਪਿਆ ਬੰਦਿਆ। ਹੁਣ ਅਗਲੀ ਗੱਲ, ਇੰਨੀਆਂ ਗੱਲਾਂ ਕਰਕੇ ਨਾ ਜੀ, ਆ ਜੇ ਗੁਰੂ ਗ੍ਰੰਥ ਸਾਹਿਬ ਦੀ ਚੜ੍ਹਦੀ ਕਲਾ, ਚਲੋ ਉਂਝ ਸਾਰੇ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ, ਪਰ ਚੇਤੇ ਰੱਖਿਓ ਚੜ੍ਹਦੀ ਕਲਾ ਸਿਰਫ ਸੁਰਤ ਦੀ ਅਡੋਲਤਾ ਦਾ ਨਾਮ ਏ, ਕੱਲਾ ਉੱਚੀ ਬੋਲਣ ਨਾਲ ਚੜ੍ਹਦੀ ਕਲਾ ਨਹੀਂ। ਇੱਥੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਇੰਨੀ ਗੱਲ ਕਰਕੇ ਕਹਿਣ ਲੱਗੇ, ਅਜੂ ਸਮਝ ਕਮਾਲ ਕਰ ਦਿੱਤੀ, ਅਜੂ ਸਮਝ, ਇਹਦਾ ਮਤਲਬ ਜਿਹੜੀ ਗੱਲ ਕੱਲ ਕਹੀ ਨਾ ਉਹ ਅੱਜ ਫਿਰ ਕਹਿੰਦੇ ਪਿਆ, ਇਹ ਸ਼ਬਦ ਤੁਸੀਂ 10 ਸਾਲ ਪਹਿਲਾਂ ਪੜਿਆ ਉਦਣ ਵੀ ਕਹਿ ਰਹੇ ਸਨ ਅਜੂ ਸਮਝ, ਤੇ ਅੱਜ ਪੜਿਆ ਅੱਜ ਵੀ ਕਹਿੰਦੇ ਅਜੂ ਸਮਝੋ। ਏਦੋ ਵੱਡਾ ਮੁਰਸ਼ਦ ਕਿਹੜਾ ਮਿਲੇਗਾ ਕਹੇਗਾ ਚੱਲ ਜਿੰਨਾ ਸਮਾਂ ਵੇਸਟ ਹੋ ਗਿਆ ਗੋਲੀ ਮਾਰ, ਸਿੱਧੀ ਜਟਕੀ ਗੱਲ, ਜਿਹੜਾ ਹੋਣੇ ਬਸ ਇਹ ਸਾਂਭ ਲੈ। ਅਜੂ ਸਮਝ ਕੁਛ ਵਿਗੜਿਓ ਨਾ, ਇਹ ਚੜ੍ਹਦੀ ਕਲਾ ਪੋਜ਼ਿਟਿਵ ਲੈ ਕੇ ਚੱਲਣਾ, ਤੇਰਾ ਕੁਛ ਨਹੀਂ ਵਿਗੜਿਆ, ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਅਜੂ ਸਮਝ ਕੱਚ ਵਿਗੜਿਓ ਨਾਹਿਨ, ਕੀ ਕਰ ਜੀ ਭੱਜ ਲੇ ਨਾ ਮੁਰਾਰ, ਤੂੰ ਮੁਰਾਰੀ ਦਾ ਨਾਮ, ਮੁਰਾਰੀ ਦਾ ਇਹ ਸ਼ਬਦ ਵੈਸੇ ਕਿਰਤਮ ਨਾਮ ਹੈ ਜੀ, ਮੁਰ ਦੈਂਤ ਨੂੰ ਮਾਰਨ ਕਰਕੇ ਬਣੇ। ਅਜੂ ਸਮਝ ਕੱਚ ਵਿਗੜਿਓ ਨਾਹਿਨ, ਭੱਜ ਲੇ ਨਾਮ ਮੁਰਾਰ, ਪਰਮਾਤਮਾ ਦੇ ਨਾਮ ਨੂੰ ਜਪ ਲਾ, ਕੁਝ ਨਹੀਂ ਵਿਗੜਿਆ। ਅੱਜ ਮਨਸ ਵੀ ਜੇ ਮੰਨ ਲਓ ਬੰਦੇ ਦੇ ਸਾਹ ਹੀ 2 ਰਹਿ ਜਾਣ, ਫਿਰ ਉੱਥੇ ਕੀ ਕਰਾਂਗੇ, ਵੀ ਫਿਰ ਹੀ ਮਾਰੇ ਕਹਿਣਗੇ ਜੋ। ਹਾਂ ਮਨ ਚ ਆਇਆ ਬਿਲਕੁਲ ਉਦੋਂ ਕਹਿਣਗੇ ਜੋ। ਦੇਖੋ ਇੱਕ ਪਾਸੇ ਬਾਬਾ ਸਾਹਿਬ ਕਹਿੰਦੇ ਆ ਫਰੀਦ ਜੀ ਕਿ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ, ਸਾਰੀ ਉਮਰ ਲੱਗ ਗਈ ਕਹਿੰਦਾ ਅਜੇ ਨਹੀਂ ਆਇਆ, ਤੇ ਫਿਰ ਇਹ ਤੇ ਉਦਾਸਤਾ ਲੱਗੇਗੀ ਨਾ ਸਾਰੀ ਲੰਘ ਗਈ। ਅੱਗੇ ਫਿਰ ਕਹਿੰਦੇ ਕਾਗਾ ਕਰਨ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂ, ਫਿਰ ਦੇਖਣ ਕੀ ਆਸ, ਨਹੀਂ ਆਇਆ ਪਰ ਆਖਰੀ ਸਾਹ ਤੱਕ ਵੀ ਡੇਲੇ ਨਾ ਬਾਹਰ ਕੱਢੀ, ਮੈਨੂੰ ਆਸ ਆਵੇਗਾ ਜ਼ਰੂਰ। ਅਜੂ ਸਮਝ, ਹੁਣ ਅਜੂ ਸਮਝ ਦੇ ਅਰਥ ਸੌਖੇ ਸਮਝਣ ਲਈ ਹੈ। ਇੱਕ ਅਸੀਂ ਬਾਲਟੀ ਲਟਕਾਈ ਹੋਵੇ ਖੂਹ ਚ, ਲੱਜ ਬੰਨ ਕੇ, ਲਾਂ ਬੰਨ ਕੇ, ਰੱਸਾ ਬੰਨ ਕੇ, ਰਜੂ ਬੰਨ ਕੇ, ਉਹ ਬਾਲਟੀ ਪਾਣੀ ਸਾਰੀ ਲੱਜ ਵੀ ਪਾਣੀ ਚ ਗਈ, ਤੇ ਜਿਹੜਾ ਰੱਸਾ ਹੈ ਨਾ ਸਾਡੇ ਹੱਥ ਰਹਿ ਗਿਆ ਸਿਰਫ 2 ਫੁੱਟ, 2 ਫੁੱਟ ਕੀ 2 ਗਿੱਠਾਂ ਰਹਿ ਗਿਆ। ਹੁਣ ਬੰਦਾ ਜਦੋਂ ਵੇਖੇਗਾ ਸੋਚੇਗਾ ਇਹ ਕੀ ਕਰੇਗਾ, ਸਾਰੀ ਲੱਜ ਖੂਹ ਚ ਨਿਕਲ ਗਈ, 2 ਹੱਥ ਇਹਦੇ ਚ ਰਹਿ ਗਈ। ਸਿਆਣਾ ਬੰਦਾ ਕਹੇਗਾ ਕੋਈ ਗੱਲ ਨੀ, ਆ 2 ਹੱਥ ਨਾ ਛੱਡੀ, ਇਹ ਭਾਵੇਂ ਲੱਜ 100 ਫੁੱਟ ਥੱਲੇ ਗਈ ਏ, ਬਾਲਟੀ ਡੁੱਬੀ ਹੋਈ ਹੈ, ਆ 2 ਹੱਥ ਹੀ ਤੂੰ ਸਾਂਭ ਲੈ, ਬਸ ਇਹ 2 ਹੱਥ ਨਾ ਛੱਡੀ, ਪੂਰੀ ਦੀ ਪੂਰੀ ਬਾਲਟੀ ਭਰ ਕੇ ਬਾਹਰ ਆ ਜਾਏਗੀ, ਤੇਰੀ ਸਾਰੀ ਜ਼ਿੰਦਗੀ ਲੰਘ ਗਈ ਬੰਦਿਆ, ਛੱਡ ਪਰਾਂ, ਲੱਜ ਪਾਣੀ ਚ ਡਿੱਗ ਪਈ ਏ, ਜਿਹੜੇ 2 ਸਾਹ ਰਹਿ ਗਏ ਨੇ ਇਹ ਨਾ ਛੱਡੀ, ਹੁਣ ਇਹ ਬਾਲਟੀ ਨੂੰ ਖਿੱਚ ਲਿਆਉਣਗੇ ਬਾਹਰ। ਸਿਰਫ ਇੱਕ ਉਦਾਹਰਨ, ਅਜੂ ਸਮਝ ਕੱਚ ਵਿਗੜਿਓ ਨਾਹਿਨ, ਕੁਛ ਨੀ ਵਿਗੜਿਆ ਏਡੀ ਵੱਡੀ, ਮੈਂ ਹੁਣ ਸਾਡੇ ਵਰਗਾ ਕਿਉਂ ਦਾ ਨਹੀਂ, ਤੇਰਾ ਤੇ ਇਲਾਜ ਹੀ ਕੋਈ ਨੀ ਰਹਿ ਗਿਆ, ਜਿੰਨੇ ਤੂੰ ਪਾਪ ਕਰਨੇ ਤੂੰ ਮਰ ਜਾਣਾ, ਤੈਨੂੰ ਤੇ ਜੰਮ ਮਾਰਨਗੇ। ਵਾਹ ਵਾਹ, ਗੁਰੂ ਤੇਗ ਬਹਾਦਰ ਕਹਿੰਦਾ ਛੱਡ ਪਰਾਂ, ਕੁਝ ਨੀ ਵਿਗੜਿਆ, ਉੱਠ ਤਗੜਾ ਹੋ, ਹੁਣੀ ਚੱਲ, ਅਗਾਂਹ ਕੋ ਤਰੰਗ ਪਿਛਾਂ ਫੇਰ ਨਾ ਮੋਢੜਾ, ਅਗਾਂਹ ਨੂੰ ਤੁਰ, ਬੈਕ ਨਾ ਵੇਖ ਕੀ ਤੇਰੇ ਨਾਲ ਵਾਪਰਿਆ ਹੈ, ਕੰਡਾ ਤੈਨੂੰ ਉੱਥੇ ਚੁੱਭਿਆ, ਸੱਟ ਪਰਾਂ ਕੰਡੇ ਨੂੰ ਬਾਰ ਮਾਰ, ਤੂੰ ਅਗਾਂਹ ਤੁਰ। ਹੁਣ ਸੱਚਾ ਪਾਤਸ਼ਾਹ ਕਹਿੰਦਾ ਅਜੂ ਸਮਝ। ਇੱਕ ਭਾਈ ਨੰਦ ਲਾਲ ਇਹ ਜ਼ਿਕਰ ਕੀਤਾ ਸੀ ਦਰਬਾਰੀ ਰਤਨ ਦਾ, ਇਹ ਨਹੀਂ ਕਿ ਮੈਂ ਕੋਈ ਚੋਖੀ ਨੌਲੇਜ ਦੇਣ ਆਇਆ, ਮੇਰੀ ਇੱਛਾ ਹੈ ਕਿ ਜਿੰਨੀ ਕੁ ਸਮਝ ਪਏ ਮੈਂ ਇਮਾਨਦਾਰੀ ਨਾਲ ਇਹਦੀ ਸੇਵਾ ਕਰ ਸਕਾਂ। ਇੱਕ ਦਿਨ ਸੱਜਣ ਕਹਿ ਰਹੇ ਸਨ, ਭਾਈ ਨੰਦ ਲਾਲ ਗੋਵਾ ਕਹਿੰਦੇ ਆ, ਇੱਕ ਦਿਹਾੜੇ ਸਤਿਗੁਰੂ ਪਾਸੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਖਰਕੀ ਭਗਤ ਨਾ ਕੀਤੀ, ਭਾਏ ਅਸਾਡੀ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ, ਖਰਕੀ ਭਗਤ ਨਾ ਕੀਤੀ, ਆਗੇ ਸੁਧਰ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਬੀਤੀ। ਇਹ ਗੱਲ ਯਾਦ ਰੱਖਿਓ, ਇਹ ਰਚਨਾ ਭਾਈ ਨੰਦ ਲਾਲ ਗੋਇਆ ਦੀ ਨਹੀਂ, ਜਿਹੜੀ ਇਹ ਹੈ, ਇਹ ਨੰਦ ਲਾਲ ਗੁਰੂ ਸਾਹਿਬ ਦਾ ਇੱਕ ਹੋਰ ਕਵੀ ਹੋਇਆ, ਇਹ ਬ੍ਰਾਹਮਣ ਸਨ ਜੀ, 2 ਭਰਾ ਸਨ, ਪਿੰਡੀ ਲਾਲ ਤੇ ਨੰਦ ਲਾਲ, ਨਾਂ ਉਹਦਾ ਵੀ ਨੰਦ ਲਾਲ। ਭਾਈ ਨੰਦ ਲਾਲ ਜੀ ਗੋਇਆ ਨੇ, ਜਿਹੜੇ ਫਾਰਸੀ ਦੇ ਸ਼ਾਇਰ ਨੇ, ਇਹ ਨੰਦ ਲਾਲ ਦੂਸਰਾ ਹੈ, ਇਸ ਕਰਕੇ ਜਦੋਂ ਨੰਦ ਲਾਲ ਆਉਂਦਾ ਨਾ ਸਮਝਣੇ ਵੀ ਇਹ ਭਾਈ ਨੰਦ ਲਾਲ ਸਾਹਿਬ ਗੋਆ ਨਹੀਂ, ਉਹ ਨਹੀਂ। ਇਸ ਵਿੱਚ ਉਹਨੇ ਦੇਖੋ ਕਿੱਡੀ ਵੱਡੀ ਗੱਲ ਕਹੀ, ਪੰਜਾਬੀ ਦੀਆਂ 17 ਨੇ, ਇੱਕ ਦਿਹਾੜੇ ਸਤਿਗੁਰ ਪਾਸੋਂ ਅਸਾਂ ਪ੍ਰੇਮ ਸੁਰਾਹੀ ਪੀਤੀ, ਸਿੱਧੇ ਸੁਰਾਹੀ ਵਿੱਚ ਪਾਉਂਦੇ ਆ, ਵੈਸੇ ਪਾਣੀ ਪਾਇਆ ਜਾਂਦਾ ਸੁਰਾਹੀ ਚ, ਲੋਕ ਸ਼ਰਬਤ ਨਸ਼ੇ ਹੀ ਪਾਉਂਦੇ ਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨਾਲ ਪ੍ਰੇਮਾ ਭਗਤੀ ਦੀ ਸੁਰਾਹੀ ਭੜ ਕੇ ਬੈਠਾ। ਲੋਕੋ ਤੁਸੀਂ ਦੇਖੋ ਤਾਂ ਸਹੀ, ਤੇ ਅੱਜ ਵੀ ਅਸੀਂ ਗੱਲ ਕਰ ਰਹੇ ਸੀ ਵੀ ਜੀ ਫਲਾਣੇ ਬੰਦੇ ਕੋਲ ਫਲਾਣੀ ਕੌਮ ਕੋਲ ਇੰਨਾ ਪੈਸਾ, ਇਹ ਸਿੱਖ ਕਿਵੇਂ ਕਰ ਲੈਂਦੇ ਆ 2%। ਮੈਂ ਕਹਿੰਦਾ ਪੈਸਾ ਤੁਹਾਡੇ ਕੋਲ ਅਰਬਾਂ ਹੋਵੇਗਾ, ਪਰ ਤੁਹਾਡੇ ਕੋਲ ਗੁਰੂ ਨਾਨਕ ਵਾਲੀ ਬਖਸ਼ੀਸ਼ ਨਹੀਂ ਹੈਗੀ ਜਿਹੜੀ ਦਿਸਦੀ ਨਹੀਂ। ਤੁਹਾਡਾ ਘਰ ਨਾ ਵੀ ਹੋਵੇ, ਤੁਸੀਂ ਝੰਡਾ ਲਾ ਕੇ ਬਹਿ ਜਾਓ ਗੁਰਦੁਆਰਾ ਬਣਾਉਣਾ, ਅਗਲੇ ਸਾਲ ਤੱਕ ਗੁੰਬਦ ਬਣਿਆ ਹੁੰਦਾ। ਮੈਂ ਇਹਨੂੰ ਮੋਸ਼ਨ ਕਰ ਲਈ, ਕੇਵਲ ਉਹ ਬਖਸ਼ਿਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਉਹਨਾਂ ਦੀ ਨਦੌਣ ਦੀ ਜੰਗ ਕਿਤੇ ਬਚਿੱਤਰ ਨਾਟਕ ਚ ਪੜਿਓ, ਭੰਗਾਣੀ ਦਾ ਜੰਗ ਦਾ ਬੜਾ ਵੇਰਵਾ ਦਿੱਤਾ, ਉਹ ਪੂਰੀ ਸਹੀ ਜਾਣਕਾਰੀ ਹੈ ਬਚਿੱਤਰ ਨਾਟਕ ਵੀ ਜਿਹੜੀ ਨਦੌਣ ਦੀ ਜੰਗ, ਇਹ ਜਿੰਨੀਆਂ ਜੰਗਾਂ ਨੇ ਉਸ ਵਿੱਚ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਮੈਂ ਗੋਲੀਆਂ ਚਲਾਈਆਂ। ਤੁਸੀਂ ਦੇਖੋ ਤੀਰ ਅੰਦਾਜ਼ ਹਮੇਸ਼ਾ ਸੱਜੇ ਹੱਥ ਨੂੰ ਤੰਦੀ ਖਿੱਚ ਕੇ ਤੀਰ ਚਲਾਉਂਦਾ। ਗੁਰੂ ਗੋਬਿੰਦ ਸਿੰਘ ਆਪਣੀ ਲਿਖਤ ਚ ਲਿਖਦੇ ਆ ਮੈਂ 7 ਤੀਰ ਚਲਾਏ, 4 ਤੀਰ ਮੈਂ ਸੱਜੇ ਹੱਥ ਨਾਲ ਚਲਾਏ ਤੇ 3 ਮੈਂ ਖੱਬੇ ਹੱਥ ਨਾਲ ਚਲਾਏ, ਦੋਨਾਂ ਨੇ ਮਾਰ ਇੱਕੋ ਜਿਹੀ ਨਹੀਂ ਕੀਤੀ। ਜਿੰਨਾ ਸੱਜਾ ਹੱਥ ਚੱਲਦਾ ਗੁਰੂ ਗੋਬਿੰਦ ਸਿੰਘ, ਇੰਨਾ ਖੱਬਾ ਚੱਲਦਾ ਸੀ। ਮੈਂ ਫਿਰ ਬੇਨਤੀ ਕਰਾਂ, ਉਹ ਸ਼ਬਦ ਕੀ ਕਹਿ ਰਿਹਾ ਉਹ ਭਾਈ ਨੰਦ ਲਾਲ ਦੂਜਾ, ਅਜੂ ਸਮਝ ਕੱਚ ਵਿਗੜਿਓ ਨਾ ਹਨ। ਕਹਿੰਦਾ ਇੱਕ ਦਿਹਾੜੇ ਸਤਿਗੁਰ ਪਾਸੋਂ ਅਸੀਂ ਪ੍ਰੇਮ ਸੁਰਾਹੀ ਪੀਤੀ, ਉਹ ਭਾਏ ਸਾਡੀ ਲੱਕੀ ਫਕੀਰੀ ਸੋ ਮਸਤਕ ਧਰ ਲੀਤੀ, ਸਾਡੇ ਭਾਗਾਂ ਚ ਬੰਦਗੀ ਲਿਖੀ ਸੀ ਮਸਥੇ ਰੱਖ ਲਈ, ਸਾਰੀ ਉਮਰ ਗੁਨਾਹੀ ਬੀਤੀ ਖਰ ਕੀ ਭਗਤ ਨਾ ਕੀਤੀ। ਤੇ ਜਦੋਂ ਗੁਰੂ ਤੋਂ ਪ੍ਰੇਮ ਦੀ ਸਰਾਈ ਪੀਤੀ, ਮੈਂ ਕਿਹਾ ਜੀ ਮੈਂ ਇੰਨੇ ਬੱਜਰ ਪਾਪ ਕੀਤੇ, ਇੰਨੀਆਂ ਗਲਤੀਆਂ ਕੀਤੀਆਂ, ਇੰਨੇ ਗੁਨਾਹ ਕੀਤੇ। ਕਹਿੰਦਾ ਮੈਨੂੰ ਇਹ ਨਹੀਂ ਉਹਨੇ ਕਿਹਾ ਤੈਨੂੰ ਜੰਮ ਲੁੱਟਣਗੇ। ਗੁਰੂ ਇੱਕੋ ਗੱਲ ਕਹਿੰਦਾ ਆਗੇ ਸੁਧਰ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਗੁਰੂ ਤੇਗ ਬਹਾਦਰ ਕਹਿੰਦਾ ਅਜੂ ਸਮਝ, ਛੱਡ ਦੇ ਕੱਲ ਜਿਹੜੀ ਤੈਨੂੰ ਗੱਲ ਕਹੀ ਸੀ ਉਹਨੂੰ ਛੱਡ, ਮੈਂ ਤੈਨੂੰ ਹੋਰ ਦਿਨ ਦੇਣਾ, ਅੱਜ ਸਮਝ ਜਾ, ਅੱਜ ਸਮਝ, ਸਵੇਰੇ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦੇ, ਸ਼ਾਮ ਨੂੰ ਸੋਹਿਲਾ ਸਾਹਿਬ ਪੜ੍ਹ ਕੇ ਸਮਝ, ਅੱਜ ਹੀ ਸਮਝ। ਸੱਚੀ ਤੁਸੀਂ ਗੁਰਮੁਖੋ ਮੈਂ ਹੋਕਾ ਦੇਣਾ, ਇੱਕ ਵਾਰੀ ਮਹੀਨਾ ਪ੍ਰੈਕਟੀਕਲ ਜੀ ਕੇ ਦੇਖੀ, ਪਰ ਕਿਸੇ ਤੋਂ ਪਰਿਭਾਸ਼ਾ ਨਾ ਲਈਏ ਲੋਕ ਮੇਰੇ ਜੀਵਨ ਬਾਰੇ ਕੀ ਵਿਊ ਦੇਣਗੇ, ਕਿਉਂਕਿ ਅੱਜ ਬੰਦਾ ਲੋਕਾਂ ਦੇ ਵਿਊ ਤੇ ਜਿਉਂਦਾ ਹੈ। ਇਸ ਤਰ੍ਹਾਂ ਹੀ ਹੈ ਨਾ ਜੀ, ਲੋਕ ਮੇਰੇ ਬਾਰੇ ਕੀ ਸੋਚਦੇ ਆ, ਇਹ ਸੋਚਣਾ ਸ਼ੁਰੂ ਕਰੀਏ ਵੀ ਜਿਹੜੇ ਮੈਂ ਕਰਮ ਕਰਨਾ ਗੁਰੂ ਮੇਰੇ ਬਾਰੇ ਕੀ ਸੋਚੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆ ਅਜੂ ਸਮਝ, ਹੁਣ ਸਮਝ, ਅਜੂ ਸਮਝ ਕੱਚ ਵਿਗੜਿਓ ਨਾ। ਰਾਤ ਨੂੰ ਸੌਣ ਲੱਗਿਆ ਕਹਿੰਦੇ ਔਦ ਘਟੈ, ਅਜੂ ਸਮਝ ਦਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ, ਅਜੂ ਸਮਝ ਕੱਚ ਵਿਗੜਿਓ ਨਾਹਿਨ ਭਜਲੇ ਨਾਮ ਮੁਰਾਰ। ਤੇ ਮਹਾਰਾਜ ਕਹਿੰਦੇ ਮੈਂ ਕੱਲਾ ਨਹੀਂ ਕਹਿੰਦਾ, ਕਹੋ ਨਾਨਕ ਨਿਜ ਮਤ ਸਾਧਨ ਕੋ। ਇੱਥੇ ਨਿਜ ਦਾ ਅਰਥ ਹੈ ਆਪਣਾ ਤਜਰਬਾ, ਮਤ ਦਾ ਅਰਥ ਖਿਆਲ, ਉਹਨਾਂ ਦੇ ਵਿਚਾਰ। ਇੱਥੇ ਜਿਹੜਾ ਸ਼ਬਦ ਸਾਧਨ ਆਇਆ ਨੰਨੇ ਨਾਲੇ ਬਹੁ ਵਚਨ ਹੋ ਗਿਆ, ਇਹਦਾ ਅਰਥ ਹੋ ਗਿਆ ਸਾਧ, ਗੁਰਮੁਖ, ਮਹਾਂਪੁਰਖ। ਕਹਿੰਦੇ ਨੇ ਮੈਂ ਸਿਰਫ ਇਹ ਨਹੀਂ ਕਹਿ ਰਿਹਾ ਕਿ ਮੈਂ ਤੈਨੂੰ ਕਹਿ ਰਿਹਾ, ਮੈਂ ਤੂੰ ਨਾ ਸਾਰਿਆਂ ਨੂੰ ਪੁੱਛੀ, ਮੈਂ ਸਾਰਿਆਂ ਸਾਧੂਆਂ ਦਾ ਤੱਤ ਤੈਨੂੰ ਕਹਿ ਰਿਹਾ। ਕੋਈ ਵੀ ਬੰਦਗੀ ਵਾਲਾ ਤੈਨੂੰ ਢਹਿੰਦੀ ਕਲਾ ਚ ਲੈ ਜਾਏਗਾ, ਉਹ ਸਾਰੇ ਕਹਿਣਗੇ ਚਲੋ ਜੂ ਪਿੱਛੇ ਹੋਇਆ ਹੁਣ ਸੁਧਰ ਜਾ, ਹੁਣ ਚੱਲ ਪੋ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਏ ਪੁਕਾਰ। ਭਾਖਿਓ ਦਰਤ ਮੈਂ ਬੋਲਿਆ ਹੈ, ਉਹ ਜੋ ਕਹਿ ਰਹੇ ਨੇ ਮੈਂ ਪੁਕਾਰ ਕੇ ਕਹਿ ਰਿਹਾ, ਤੈਨੂੰ ਜ਼ਿੰਦਗੀ ਚ ਕਮਾਲ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਉਹ ਸਾਨੂੰ ਅੱਜ ਦੇ ਸ਼ਬਦ ਛਿਨ ਭੰਗਰਤਾ ਸਿਖਾਉਂਦੇ ਆ ਵੀ ਤੁਸੀਂ ਬੰਦਿਓ ਥੋੜੇ ਸਮੇਂ ਲਈ, ਅਸੀਂ ਵੀ ਉਂਝ ਤਾਂ ਥੋੜਾ ਸਮਾਂ ਵੀ ਲਫ਼ਜ਼ ਨਹੀਂ ਵਰਤਣਾ ਚਾਹੀਦਾ। ਨਾ ਪਾਏਦਾਰ ਜ਼ਿੰਦਗਾਨੀ ਦੁਨੀਆਂ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ। ਕਹਿੰਦੇ ਜਦੋਂ ਸਾਹ ਬਾਹਰ ਨਿਕਲਦਾ ਸ਼ੱਕ ਜਿਹਾ ਪੈ ਜਾਂਦਾ ਵਾਪਸ ਆਵੇਗਾ ਕਿ ਨਹੀਂ, ਹਰ ਸਾਹ ਤੇ ਭਰੋਸਾ ਨਹੀਂ। ਇਸ ਕਰਕੇ ਯਤਨ ਕਰੀਏ ਜੀ, ਅੰਮ੍ਰਿਤਧਾਰੀ ਹੋਈਏ, ਨਿਤਨੇਮੀ ਹੋਈਏ, ਤੇ ਜਿੰਨੀ ਵੱਧ ਤੋਂ ਵੱਧ ਨੇਮ ਨਿਭਾ ਸਕਦੇ ਹਾਂ ਵੱਧ ਤੋਂ ਵੱਧ ਨੇਮ ਨਿਭਾਈਏ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਧੰਨ।

ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ।

ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਰਹੇ ਹਾਂ। ਗੁਰਮੁਖ ਪਿਆਰਿਓ, ਪਿਛਲੇ ਸਮਿਆਂ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਹੁਤ ਔਖੇ ਸਨ। ਇਸ ਕਰਕੇ ਸਾਡੇ ਜਿਹੜੇ ਬਜ਼ੁਰਗ ਸੀ, ਉਹਨਾਂ ਨੇ ਇਹ ਬਚਨ ਅਰਦਾਸ ਦੇ ਵਿੱਚ ਸ਼ਾਮਲ ਕੀਤੇ। ਜੋ ਰੋਜ਼ਾਨਾ ਹੀ ਆਪਾਂ ਸਤਿਗੁਰਾਂ ਦੇ ਅੱਗੇ ਜਦੋਂ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਇਹ ਰੋਜ਼ਾਨਾ ਸਿੱਖ ਅਰਦਾਸ ਦੇ ਵਿੱਚ ਮੰਗ ਕਰਦਾ ਹੈ। ਸਤਿਗੁਰੂ ਜੀ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਣ, ਇਸ਼ਨਾਨ ਹੋਣ। ਸੋ ਆਪਾਂ ਭਾਗਾਂ ਵਾਲੇ ਹਾਂ, ਕਰਮਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਸਮੇਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਉਸ ਤੋਂ ਉੱਤਮ ਭਾਗ ਨੇ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤਾਂ ਸਤਿਗੁਰਾਂ ਦੀ ਗੁਰਬਾਣੀ ਦਾ ਹਰੀ ਜਸ ਕੀਰਤਨ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਕੀਰਤਨ ਸਰਵਣ ਕੀਤਾ ਹੈ। ਕਿਉਂਕਿ ਸਤਿਗੁਰਾਂ ਦੇ ਪਾਵਨ ਅੰਦਰ, ਗੁਰਬਾਣੀ ਦੇ ਅੰਦਰ ਵਚਨ ਆਉਂਦੇ ਨੇ, ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕਾਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹ ਦੇਵੈ ਮਾਨਾ ਹੈ। ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਇੱਜ਼ਤ ਪ੍ਰਾਪਤ ਹੁੰਦਾ ਹੈ, ਜਿਹੜੇ ਗੁਰੂ ਘਰ ਦੇ ਵਿੱਚ ਆ ਕਰਕੇ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਦੇ ਨੇ। ਔਰ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਰੋਜ਼ਾਨਾ ਆਪਾਂ ਲਾਈਵ ਵੀ ਘਰਾਂ ਦੇ ਵਿੱਚ ਸਰਵਣ ਕਰਦੇ ਹਾਂ। ਉਹ ਭਾਗਾਂ ਵਾਲੀਆਂ ਰੂਹਾਂ ਰੋਜ਼ਾਨਾ ਜੋ ਇੱਥੇ ਹਾਜ਼ਰੀ ਭਰ ਕੇ ਸਰਵਣ ਕਰਦੇ ਹਨ। ਸੋ ਗੁਰਮੁਖ ਪਿਆਰਿਓ, ਗੁਰੂ ਦੀ ਸੰਗਤ ਵਿੱਚ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਉਹਨਾਂ ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਹੁੰਦੇ ਨੇ ਕਿਹਨਾਂ ਦੇ, ਜੋ ਗੁਰਚਰਨੀ ਸਿੱਖ ਪੜਦੇ ਆ, ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦੇ ਨੇ, ਜਿਹੜੇ ਸਤਸੰਗ ਦੇ ਵਿੱਚ ਆ ਕਰਕੇ ਬੈਠਦੇ ਨੇ, ਉਹਨਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਰਮਹੰਸ ਦੀ ਉਪਾਧੀ ਦਿੱਤੀ ਹੈ ਵੀ ਉਹ ਪਰਮਹੰਸ ਨੇ। ਗੁਰਸਿੱਖਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ ਵੀ ਭਾਈ ਸਾਹਿਬ ਜੀ, ਇੱਕ ਤਾਂ ਹੰਸ ਹੁੰਦੇ ਨੇ ਤੇ ਤੁਸੀਂ ਗੁਰਸਿੱਖਾਂ ਨੂੰ ਪਰਮ ਹੰਸ ਕਹਿੰਦੇ ਹੋ, ਤੇ ਹੰਸ ਤੇ ਪਰਮ ਹੰਸ ਦੇ ਵਿੱਚ ਕੀ ਫਰਕ ਹੈ, ਇਸ ਦੇ ਬਾਰੇ ਦੱਸੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਿਤ ਸਬਈਆਂ ਦੇ ਅੰਦਰ ਬਚਨ ਕੀਤੇ ਨੇ, ਕਹਿੰਦੇ ਮਾਨਸਾਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਧੁਜਾ ਧਰਮ ਸਾਲਾ ਚੱਲ ਆਵਹੀ। ਕਹਿੰਦੇ ਜਿਹੜਾ ਹੰਸ ਹੈ, ਹੰਸ ਨੇ ਇੱਕ ਨਿਸ਼ਾਨੀ ਰੱਖੀ ਆ, ਮਾਨ ਸਰੋਵਰ ਜਿੱਥੇ ਉਸਨੂੰ ਦਿਸਦਾ ਹੈ ਤੇ ਉੱਥੇ ਹੰਸ ਭਾਵੇਂ ਉਡਾਰੀ ਮਾਰਦਾ ਹੋਵੇ ਉਹ ਮਾਨ ਸਰੋਵਰ ਤੇ ਆ ਕੇ ਬੈਠ ਜਾਂਦਾ। ਪਰ ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੱਖ ਜਦੋਂ ਆਪਣੇ ਘਰ ਤੋਂ ਗੁਰੂ ਘਰ ਦੇ ਵੱਲ ਨੂੰ ਤੁਰਦਾ ਹੈ ਤੇ ਗੁਰੂ ਦਾ ਸਿੱਖ ਵੀ ਇੱਕ ਨਿਸ਼ਾਨੀ ਰੱਖ ਕੇ ਤੁਰਦਾ ਵੀ ਜਿੱਥੇ ਗੁਰੂ ਦਾ ਧਰਮ ਧੁਜਾ ਧੁਜਾ ਭਾਵ ਗੁਰੂ ਦਾ ਨਿਸ਼ਾਨ ਲੱਗਿਆ ਹੋਵੇ, ਤੇ ਗੁਰੂ ਦਾ ਸਿੱਖ ਤੁਰਦਾ ਹੈ ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਧੁਜਾ ਧਰਮ ਸਾਲਾ ਚੱਲ ਆਵਹੀ। ਉਹ ਧਰਮਸਾਲ ਤੋਂ ਭਾਵ ਪਹਿਲਾਂ ਧਰਮਸਾਲਾ ਕਹਿੰਦੇ ਸੀ, ਹੁਣ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ। ਗੁਰੂ ਦਾ ਸਿੱਖ ਗੁਰੂ ਦੀ ਨਿਸ਼ਾਨੀ ਵੇਖ ਕੇ ਉਹ ਧਰਮਸਾਲਾਂ ਦੇ ਅੰਦਰ ਗੁਰੂ ਘਰ ਦੇ ਵਿੱਚ ਆਉਂਦਾ ਹੈ, ਰਸਤੇ ਦੇ

ਚ ਭਾਵੇਂ ਜਿੱਡੇ ਮਰਜ਼ੀ ਮਹਿਲ ਹੋਣ, ਭਾਵੇਂ ਮਹਿੰਗੀਆਂ ਕੋਠੀਆਂ ਪਾਈਆਂ ਹੋਣ, ਗੁਰੂ ਦਾ ਸਿੱਖ ਕਿਸੇ ਕੋਠੀ ਨੂੰ ਮਹਿਲ ਨੂੰ ਮੱਥਾ ਨਹੀਂ ਟੇਕਦਾ, ਉੱਥੇ ਜਾ ਕੇ ਨਹੀਂ ਬੈਠਦਾ। ਗੁਰੂ ਦਾ ਸਿੱਖ ਗੁਰੂ ਘਰ ਦੇ ਵਿੱਚ ਜਾ ਕਰਕੇ ਸੰਗਤ ਦੇ ਵਿੱਚ ਬੈਠਦਾ ਹੈ। ਫਿਰ ਭਾਈ ਗੁਰਦਾਸ ਜੀ ਨੂੰ ਸਿੱਖ ਕਹਿਣ ਲੱਗੇ ਮਹਾਰਾਜ, ਭਾਈ ਗੁਰਦਾਸ ਜੀ ਨੂੰ ਸਿੱਖ ਕਹਿਣ ਲੱਗੇ ਭਾਈ ਸਾਹਿਬ ਜੀ। ਫਿਰ ਪਰਮ ਹੰਸ ਤੇ ਹੰਸ ਦੇ ਵਿੱਚ ਫਰਕ ਕੀ ਆ? ਇਹ ਤਾਂ ਇੱਕੋ ਹੀ ਗੱਲ ਆ, ਉਹ ਮਾਨਸਰੋਵਰ ਤੇ ਬੈਠ ਜਾਂਦਾ ਤੇ ਸਿੱਖ ਸਤਸੰਗ ਦੇ ਵਿੱਚ ਚਲਿਆ ਜਾਂਦਾ। ਫਿਰ ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ। ਉਹ ਭਾਈ ਗੁਰਦਾਸ ਜੀ ਕਹਿੰਦੇ ਨੇ, ਉਤ ਮੁਕ ਤਾਹਲ ਆਹਾਰ ਦੁਤੀਆ ਨਾਸਤ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਹੰਸ ਹੈ ਉਹ ਮਾਨਸਰੋਵਰ ਤੇ ਜਾ ਕੇ ਮੋਤੀ ਚੁਗਦਾ ਹੈ, ਮੋਤੀਆਂ ਦੇ ਚੋਕ ਚੁਗਦਾ, ਹੋਰ ਕੋਈ ਚੀਜ਼ ਨਹੀਂ ਚੁਗਦਾ, ਹੋਰ ਡੱਡੂ ਮੱਛੀਆਂ ਨਹੀਂ ਖਾਂਦਾ। ਕਹਿੰਦੇ ਇਤ ਗੁਰ ਸ਼ਬਦ ਸੁਰਤ ਲਿਵ ਲਾਵਈ। ਕਹਿੰਦੇ ਇੱਧਰ ਜਿਹੜਾ ਗੁਰੂ ਦਾ ਸਿੱਖ ਹੈ, ਜਿਵੇਂ ਮਾਨ ਸਰੋਵਰ ਤੇ ਜਾ ਕੇ ਹੰਸ ਮੋਤੀਆਂ ਦੇ ਚੋਕ ਚੁਗਦਾ ਹੈ, ਤੇ ਗੁਰੂ ਦਾ ਸਿੱਖ ਸਤਸੰਗ ਦੇ ਵਿੱਚ ਆ ਕਰਕੇ ਗੁਰੂ ਦੇ ਸ਼ਬਦ ਰੂਪੀ ਮੋਤੀਆਂ ਦੇ ਚੋਗ ਨੂੰ ਚੁਗਦਾ ਹੈ। ਗੁਰੂ ਦਾ ਇੱਕ ਇੱਕ ਸ਼ਬਦ ਮੋਤੀਆਂ ਦੀ ਨਿਆਈ ਹੈ, ਤੇ ਗੁਰੂ ਦਾ ਸਿੱਖ ਮੋਤੀਆਂ ਦੇ ਚੋਗ ਗੁਰੂ ਦੇ ਸ਼ਬਦ ਨੂੰ ਚੁਗਦਾ ਹੈ। ਸਿੱਖ ਕਹਿਣ ਲੱਗੇ ਜੀ, ਫਿਰ ਸਾਨੂੰ ਅਜੇ ਤਸੱਲੀ ਨਹੀਂ ਹੋਈ ਵੀ ਮਾਨ ਸਰੋਵਰ ਤੇ ਹੰਸ ਮੋਤੀ ਚੁਗ ਲੈਂਦਾ, ਤੇ ਇੱਧਰ ਗੁਰੂ ਦਾ ਸਿੱਖ ਗੁਰੂ ਦਾ ਸ਼ਬਦ ਸੁਣ ਲੈਂਦਾ ਸਤਸੰਗ ਦੇ ਵਿੱਚ ਆ ਕਰਕੇ। ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਣ ਦੇ ਕੇ ਸਮਝਾਇਆ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਨੀਰ ਖੀਰ ਨਿਰਵਾਰੋ ਵਖਾਨੀਅਤ। ਕਹਿੰਦੇ ਉਤ ਖੀਰ ਨੀਰ ਨਿਰਵਾਰੋ ਵਖਾਨੀਅਤ। ਕਹਿੰਦੇ ਉੱਧਰ ਮਾਨ ਸਰੋਵਰ ਤੇ ਜਿਹੜਾ ਹੰਸ ਹੈ, ਹੰਸ ਦੀ ਜਿਹੜੀ ਚੁੰਝ ਹੈ ਉਹਦੇ ਵਿੱਚ ਪਰਮਾਤਮਾ ਨੇ ਖਟਿਆਈ ਭਰੀ ਹੈ। ਜੇ ਹੰਸ ਦੇ ਅੱਗੇ ਪਾਣੀ ਦੇ ਵਿੱਚ ਦੁੱਧ ਮਿਲਾ ਕੇ ਰੱਖਿਆ ਜਾਵੇ, ਹੰਸ ਆਪਣੀ ਚੁੰਝ ਪਾਣੀ ਦੇ ਵਿੱਚ ਮਾਰਦਾ ਤੇ ਜਿਹੜੀ ਦੁੱਧ ਦੀ ਫੁੱਟੀ ਹੁੰਦੀ ਆ ਉਹ ਚੁੱਕ ਲੈਂਦਾ ਤੇ ਪਾਣੀ ਛੱਡ ਦਿੰਦਾ। ਤੇ ਇਤ ਗੁਰ, ਇੱਧਰ ਕਹਿੰਦੇ ਇਤ ਗੁਰ ਮਤ ਦੁਰਮਤ ਸਮਝਾਵਹੀ। ਇੱਧਰ ਜਿਹੜੇ ਗੁਰੂ ਦੀ ਸੰਗਤ ਹੈ, ਗੁਰੂ ਦੀ ਸੰਗਤ ਵਿੱਚ ਗੁਰੂ ਦਾ ਸਿੱਖ ਜਦੋਂ ਆ ਕਰਕੇ ਬੈਠਦਾ ਹੈ, ਗੁਰੂ ਦਾ ਸਿੱਖ ਭੈੜੀ ਮਤ ਦੁਰਮਤ ਜਿਹੜੀ ਆ ਉਹਦਾ ਤਿਆਗ ਕਰ ਦਿੰਦਾ, ਤੇ ਗੁਰ ਮਤ ਗੁਰੂ ਦੀ ਮਤ ਤੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਖੀਰ ਤੇ ਬਚਨ ਕੀਤਾ। ਕਹਿੰਦੇ ਜੀ ਫਿਰ ਫਰਕ ਕੀ ਆ, ਪਰਮ ਹੰਸ ਤੇ ਹੰਸ ਦੇ ਵਿੱਚ ਫਰਕ ਕੀ ਆ? ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰਲੀ ਪੰਗਤੀ ਵਿੱਚ ਕਹਿੰਦੇ ਨੇ, ਦੱਸਦੇ ਨੇ ਵੀ ਕਿੰਨਾ ਫਰਕ ਹੈ। ਕਹਿੰਦੇ ਉਧਰ ਉਤ ਬਾਗ ਹੰਸ ਬੰਸ ਦੁੱਬ ਦਾ ਨਾ ਮੇਟ ਸਾਕ ਹੈ। ਕਹਿੰਦੇ ਜਿਹੜਾ ਹੰਸ ਆ, ਹੰਸ ਜੇ ਕੋਈ ਹੋਰ ਉਹਦੇ ਕੋਲੇ ਕਾਂ ਜਾਂ ਕੋਈ ਹੋਰ ਆ ਜਾਵੇ, ਉਹਦੀ ਸੰਗਤ ਕਰ ਲਵੇ, ਉਹਦੀ ਦੁਬਦਾ ਨਹੀਂ ਮੇਟ ਸਕਦਾ, ਉਹਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ ਜਿਹੜਾ ਹੰਸ ਹੈ। ਇਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ। ਕਹਿੰਦੇ ਇੱਧਰ ਜਿਹੜੀ ਗੁਰੂ ਦੀ ਸੰਗਤ ਹੈ, ਗੁਰੂ ਦੀ ਹਜ਼ੂਰੀ ਆ, ਇੱਥੇ ਕਹਿੰਦੇ ਜੇ ਕਾਂ ਬਿਰਤੀ ਦਾ ਬੰਦਾ ਵੀ ਆ ਜਾਵੇ, ਕਾਂ ਦਾ ਸੁਭਾਅ ਹੁੰਦਾ ਗੰਦਗੀ ਖਾਣੀ, ਕਾਂ ਗੰਦੇ ਥਾਵਾਂ ਤੇ ਜਾ ਕੇ ਚੁੰਝਾਂ ਠੁੰਗਾਂ ਮਾਰਦਾ ਹੈ, ਕਾਂ ਦਾ ਸੁਭਾਅ ਗੰਦਗੀ ਫਰੋਲਣੀ, ਪਰ ਕਹਿੰਦੇ ਜਿਹੜਾ ਗੁਰੂ ਦਾ ਦੁਆਰ ਹੈ, ਇਸ ਗੁਰੂ ਨਾਨਕ ਦੇ ਦਰ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਕਾਂ ਬਿਰਤੀ ਦਾ ਬੰਦਾ ਵੀ ਆ ਜਾਵੇ ਤੇ ਸਤਿਗੁਰੂ ਜੀ ਉਹਨੂੰ ਵੀ ਸਤਸੰਗਤ ਦੇ ਨਾਲ ਮਿਲਾ ਦਿੰਦੇ ਨੇ, ਗੁਰੂ ਦਾ ਗਿਆਨ ਬਖਸ਼ਿਸ਼ ਕਰ ਦਿੰਦੇ ਨੇ, ਤੇ ਐਡੀ ਕਿਰਪਾ ਹੈ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸਤਸੰਗਤ ਦੇ ਵਿੱਚ ਬੈਠਣਾ। ਤੇ ਗੁਰਮੁਖ ਪਿਆਰਿਓ, ਜਿਹੜਾ ਸੰਗਤ ਹੁੰਦੀ ਆ ਨਾ, ਜੇ ਮਨੁੱਖ ਨੂੰ ਮਾੜੀ ਸੰਗਤ ਮਿਲ ਜਾਵੇ ਜੇਲ੍ਹਾਂ ਤੱਕ ਪਹੁੰਚਾ ਦਿੰਦੀ ਹੈ। ਮਾੜੀ ਸੰਗਤ ਮਨੁੱਖ ਨੂੰ ਨਰਕਾਂ ਦਾ ਭਾਗੀ ਬਣਾ ਦਿੰਦੀ ਹੈ, ਨਰਕਾਂ ਤੱਕ ਪਹੁੰਚਾ ਦਿੰਦੀ ਹੈ, ਪਰ ਜਿਹੜੀ ਗੁਰੂ ਦੀ ਸੰਗਤ ਹੈ,
ਰੱਬ ਦੇ ਪਿਆਰਿਆਂ ਦੀ ਸੰਗਤ ਜਿਹੜੀ ਆ ਉਹ ਤਾਰ ਦਿੰਦੀ ਹੈ। ਦੇਖੋ ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਉਹਨਾਂ ਦਾ ਪਹਿਲਾ ਜੀਵਨ ਕਿਹੋ ਜਿਹਾ ਸੀ? ਚੋਰੀਆਂ ਕਰਨੀਆਂ ਉਹਨਾਂ ਦਾ ਜੀਵਨ ਸੀ। ਤੇ ਇੱਕ ਦਿਨ ਤੇ ਕਿਸੇ ਨਗਰ ਦੇ ਵਿੱਚੋਂ ਮੱਝਾਂ ਚੋਰੀ ਕਰਕੇ ਲਿਜਾ ਰਹੇ ਨੇ। ਉਹ ਮੱਝਾਂ ਦਾ ਮਾਲਕ ਤੇ ਪਿੰਡ ਦੇ ਲੋਕ ਭਾਈ ਵਿਧੀ ਚੰਦ ਜੀ ਦੇ ਮਗਰ ਲੱਗੇ। ਅੱਗੇ ਕੀ ਹੋਇਆ ਤੇ ਬਾਬਾ ਅਦਲੀ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਬਾਬਾ ਅਦਲੀ ਜੀ ਬੈਠੇ ਨੇ, ਸਮਾਧੀ ਲਾਈ ਤੇ ਗੁਰਮੁਖ ਪਿਆਰਿਓ ਰਾਤ ਦਾ ਅੰਮ੍ਰਿਤ ਵੇਲੇ ਦਾ ਸਮਾਂ, ਭਾਈ ਵਿਧੀ ਚੰਦ ਜੀ ਮੱਝਾਂ ਲੈ ਕੇ ਬਾਬਾ ਅਦਲੀ ਜੀ ਦੇ ਕੋਲ ਚਲੇ ਗਏ। ਕੋਲ ਨੇੜੇ ਛੱਪੜ ਸੀ, ਭਾਈ ਵਿਧੀ ਚੰਦ ਜੀ ਨੇ ਮੱਝਾਂ ਛੱਪੜ ਦੇ ਵਿੱਚ ਵਾੜ ਦਿੱਤੀਆਂ। ਬਾਬਾ ਅਦਲੀ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਅੱਜ ਬਚਾ ਲਵੋ। ਤੇ ਉਸ ਸਮੇਂ ਭਾਈ ਅਦਲੀ ਜੀ ਨੇ ਕਿਹਾ ਵੀ ਅੱਜ ਤੋਂ ਤੂੰ ਇਹ ਪਰਨ ਕਰ ਵੀ ਮੈਂ ਅੱਗੇ ਵਾਸਤੇ ਚੋਰੀ ਨਹੀਂ ਕਰਾਂਗਾ, ਜੇ ਤੂੰ ਇਹ ਪਰਨ ਕਰੇਗਾ ਤਾਂ ਤੈਨੂੰ ਬਚਾਉਣ ਵਾਲੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ, ਉਹ ਬਚਾ ਲੈਣਗੇ। ਤੇ ਉਸ ਸਮੇਂ ਭਾਈ ਵਿਧੀ ਚੰਦ ਜੀ ਨੇ ਪਰਨ ਕੀਤਾ ਕਿ ਮਹਾਰਾਜ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਤੇ ਅੱਜ ਮੈਨੂੰ ਬਖਸ਼ ਦੇਵੋ। ਤੇ ਗੁਰਮੁਖ ਪਿਆਰਿਓ ਭਾਈ ਵਿਧੀ ਚੰਦ ਜੀ ਨੂੰ ਸੰਗਤ ਬਾਬਾ ਅਦਲੀ ਜੀ ਦੀ ਪ੍ਰਾਪਤ ਹੋਈ ਤੇ ਕਿੱਡਾ ਉੱਚਾ ਤੇ ਸੁੱਚਾ ਜੀਵਨ ਬਣ ਗਿਆ ਬਾਬਾ ਵਿਧੀ ਚੰਦ ਜੀ ਦਾ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਲਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕੀਤੀ ਤੇ ਸੇਵਾ ਕਰਕੇ ਬਰ ਮਿਲਿਆ ਵਿਧੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ। ਸੋ ਇਸ ਕਰਕੇ ਗੁਰਮੁਖ ਪਿਆਰਿਓ ਜਿਹੜੀ ਸੰਗਤ ਹੈ ਉਹ ਮਨੁੱਖ ਨੂੰ ਤਾਰ ਦਿੰਦੀ ਆ ਤੇ ਗੁਰਮੁਖ ਪਿਆਰਿਓ ਸੰਗਤ ਜਿਹੜੀ ਆ ਉਹ ਮਨੁੱਖ ਨੂੰ ਡੋਬ ਦਿੰਦੀ ਆ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨੈਕਟ ਜੋ ਬੇਰ, ਉਹ ਝੂਲਾ ਉਹ ਚੀਰੀ ਐ, ਸਾਕਤ ਸੰਗ ਨਾ ਹੇਰ। ਸੋ ਇਸ ਕਰਕੇ ਗੁਰਮੁਖ ਪਿਆਰਿਓ ਮਾੜੀ ਸੰਗਤ ਤੋਂ ਬਚ ਕੇ ਗੁਰੂ ਦੀ ਸੰਗਤ ਕਰੀਏ। ਤੇ ਸਤਿਗੁਰੂ ਜੀ ਕਹਿੰਦੇ ਜੇ ਰੱਬ ਦੀ ਪ੍ਰਾਪਤੀ ਹੁੰਦੀ ਆ ਤਾਂ ਉਹ ਸੰਗਤ ਦੇ ਵਿੱਚੋਂ ਹੁੰਦੀ ਆ। ਸੰਗਤ ਦੇ ਵਿੱਚ ਉਹ ਆਉਂਦੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਵੱਡੇ ਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਆ ਕਰਕੇ ਮੱਥੇ ਦੇ ਭਾਗ ਵੱਡੇ ਹੋ ਜਾਂਦੇ ਨੇ। ਸਤ ਸੰਗਤ ਮਿਲ ਭਜ ਰਾਮ, ਵੱਡ ਹੋ ਭਾਗ ਮਥਾਮ, ਉਹਨਾਂ ਦੇ ਮੱਥੇ ਦੇ ਭਾਗ ਵੱਡੇ ਹੋ ਜਾਂਦੇ ਨੇ। ਗੁਰੂ ਸਾਹਿਬ ਜੀ ਦੇ ਸੰਗਤ ਪ੍ਰਤੀ ਬਚਨ ਵੀ ਹਨ, ਖੋਜਤ ਖੋਜਤ ਸੁਣੀਐ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤ ਸੰਗਤ ਤੋਂ ਬਿਨਾਂ ਗੁਰਮੁਖ ਪਿਆਰਿਓ ਜੀਵ ਦਾ ਪਾਰ ਉਤਾਰਾ ਨਹੀਂ ਹੁੰਦਾ। ਸੋ ਇਸ ਕਰਕੇ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ, ਅੱਜ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਜਿਹੜੀ ਆ ਉਹਨੂੰ ਆਰੰਭ ਕਰੀਏ। ਆਰੰਭ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰ ਦੇਵਾਂ, ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਦੇ ਸਪੁੱਤਰ ਬਾਬਾ ਅਟਲ ਰਾਏ ਜੀ ਅੱਜ ਵਾਲੇ ਦਿਨ ਉਹ ਸੱਚਖੰਡ ਨੂੰ ਗਏ ਸਨ। ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਅੱਜ ਦਿਹਾੜਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦਾ 9 ਮੰਜ਼ਿਲਾ ਸਥਾਨ ਵੀ ਬਣਿਆ ਹੋਇਆ ਹੈ। ਬਾਬਾ ਅਟਲ ਪੱਕੀਆਂ ਪਕਾਈਆਂ ਘੱਲ, ਜਿਹੜਾ ਵੀ ਸਿੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦਾ ਤੇ ਗੁਰਮੁਖ ਪਿਆਰਿਓ ਉਸ ਗੁਰਸਿੱਖ ਭਾਵਨਾ ਦੇ ਨਾਲ ਜਦੋਂ ਬਾਬਾ ਅਟਲ ਰਾਏ ਜੀ ਦੇ ਅਸਥਾਨ ਤੇ ਜਾ ਕੇ ਨਮਸਕਾਰ ਕਰਦਾ ਭਾਵਨਾ ਦੇ ਨਾਲ, ਤੇ ਉਹਨਾਂ ਦੀ ਯਾਤਰਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੂਰੀ ਕਰਦੇ ਨੇ। ਅੱਜ ਬਾਬਾ ਅਟਲ ਰਾਏ ਜੀ ਦਾ ਜੋਤੀ ਜੋਤ ਸਮਾਉਣ ਦਾ ਵੀ ਦਿਵਸ ਹੈ। ਸੋ ਆਓ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਉਸ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਸਾਂਝ ਪਾਈਏ।

ਸਭ ਰੱਖੇ ਕੁਟੰਬਾਂ ਨਾਲ। ਅੱਜ ਦਾ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 957 ਅੰਗ ਦੇ ਉੱਪਰ ਰਾਮ ਕੱਲੀ ਦੀ ਦੂਜੀ ਵਾਰ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਦੇ ਰਚਨਹਾਰ ਧੰਨ ਸਤਿਗੁਰੂ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਕੁਝ ਵਿਦਵਾਨ ਲਿਖਦੇ ਨੇ ਕਿ ਜਿਹੜੇ ਸ਼ਬਦ ਅੱਜ ਦਾ ਸ੍ਰੀ ਹੁਕਮਨਾਮਾ ਸਾਹਿਬ ਹੈ, ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਹੋਏ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਗਏ ਸਨ, ਤੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਗੱਦੀ ਤੇ ਵਿਰਾਜਮਾਨ ਹੋਏ, ਉਸ ਸਮੇਂ ਜਿਹੜਾ ਪਿਰਥੀ ਚੰਦ ਸੀ, ਕਿਉਂਕਿ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਵੱਡੇ ਸਨ, ਉਹ ਕਹਿੰਦੇ ਸੀ ਵੀ ਗੁਰਗੱਦੀ ਦਾ ਹੱਕ ਜਿਹੜਾ ਹੈ ਉਹ ਮੇਰਾ ਹੈ। ਉਹਨਾਂ ਨੂੰ ਗੁਰਗੱਦੀ ਨਾ ਮਿਲੀ ਤਾਂ ਉਹਨਾਂ ਨੇ ਜਹਾਂਗੀਰ ਤੱਕ ਪਹੁੰਚ ਕੀਤੀ ਕਿ ਮੈਨੂੰ ਗੁਰਗੱਦੀ ਜਿਹੜੀ ਆ ਉਹ ਦਵਾਈ ਜਾਵੇ। ਉਹ ਗੁਰਗੱਦੀ ਤਾਂ ਨਾ ਦਵਾ ਸਕੇ, ਜੋ ਕੋਠਾ ਗੁਰੂ ਕਾ ਭਾਈ ਭਗਤੇ ਦੇ ਕੋਲ ਇੱਕ ਪਿੰਡ ਜਹਾਂਗੀਰ ਨੇ ਪਿਰਥੀ ਚੰਦ ਨੂੰ ਦੇ ਦਿੱਤਾ। ਪਿਰਥੀ ਚੰਦ ਜਿਹੜਾ ਸੀ ਉਹਨੇ ਫਿਰ ਸੁਲਹੀ ਖਾਂ ਤੇ ਸੁਲੱਭੀ ਖਾਂ ਜਿਹੜੇ ਸੀ ਉਹਨਾਂ ਦੇ ਕੋਲ ਪਹੁੰਚ ਕੀਤੀ, ਉਹਨਾਂ ਨੂੰ ਕਿਹਾ ਕਿ ਮੇਰਾ ਖਰਚਾ ਬਹੁਤ ਹੋ ਗਿਆ ਹੈ, ਮੇਰੀ ਮਦਦ ਕੀਤੀ ਜਾਵੇ। ਤੇ ਸੁਲਹੀ ਖਾਂ ਤੇ ਸੁਲੱਭੀ ਖਾਂ ਨੂੰ ਜਿਹੜਾ ਪਿਰਥੀ ਚੰਦ ਸੀ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਚੜ੍ਹਾਈ ਕਰਵਾ ਕੇ ਲੈ ਕੇ ਆਉਣ ਲੱਗਿਆ। ਤੇ ਜਿਸ ਸਮੇਂ ਸੁਲਹੀ ਖਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਚੜ੍ਹਾਈ ਕਰਕੇ ਆਉਣ ਲੱਗਿਆ, ਤੇ ਉਸ ਸਮੇਂ ਪਹਿਲਾਂ ਉਹ ਪਿਰਥੀ ਚੰਦ ਦੇ ਕੋਲ ਗਿਆ ਘਰ। ਪਿਰਥੀ ਚੰਦ ਦੇ ਕੋਲ ਗਿਆ, ਉੱਥੇ ਉਹਨੇ ਜਲ ਪਾਨ ਕੀਤਾ। ਉਸ ਤੋਂ ਬਾਅਦ ਤੇ ਗੁਰਮੁਖ ਪਿਆਰਿਓ ਜਦੋਂ ਇਸ ਪਾਸੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਲ ਨੂੰ ਆਉਣ ਲੱਗੇ, ਘੋੜੇ ਦੇ ਉੱਪਰ ਸਵਾਰ ਹੈ ਤੇ ਗੁਰਮੁਖ ਪਿਆਰਿਓ ਘੋੜਾ ਜਿਹੜਾ ਸੀ ਰਸਤੇ ਦੇ ਵਿੱਚ ਭੱਠਾ ਸੀ, ਭੱਠੇ ਦੇ ਉੱਪਰ ਘੋੜਾ ਚੜ੍ਹਿਆ ਤੇ ਭੱਠੇ ਦੇ ਉੱਪਰ ਜਦੋਂ ਘੋੜਾ ਚੜ੍ਹਿਆ ਤੇ ਘੋੜਾ ਇੱਕਦਮ ਤ੍ਰਭਕ ਗਿਆ, ਘੋੜਾ ਤ੍ਰਭਕਿਆ ਤੇ ਘੋੜਾ ਜਿਹੜਾ ਸੀ ਉਹ ਭੱਠੇ ਦੇ ਵਿੱਚ ਜਾ ਵੜਿਆ, ਡਿੱਗਿਆ। ਤੇ ਉਸ ਸਮੇਂ ਸੁਲਹੀ ਖਾਂ ਜਿਹੜਾ ਸੀ ਉਹਦੀ ਮੌਤ ਹੋ ਗਈ। ਤੇ ਉਸ ਨਾਲ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਗੁਰਬਾਣੀ ਦੇ ਜਿਹੜੇ ਸ਼ਬਦ ਸੀ ਉਚਾਰਨ ਕੀਤੇ, ਸੁਲਹੀ ਹੋਏ ਮੂਆ ਨਾ ਪਾ ਕੇ ਸ਼ਬਦ ਵੀ ਸਤਿਗੁਰਾਂ ਨੇ ਉਚਾਰਨ ਕੀਤਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਫਿਰ ਉਸ ਸਮੇਂ ਇਹ ਸ਼ਬਦ ਜਿਹੜੇ ਸੀ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜਿਹੜਾ ਹੁਕਮਨਾਮਾ ਸਾਹਿਬ ਆਇਆ, ਇਹ ਸ਼ਬਦ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਭੀੜ ਹੋ ਮੁੱਕ ਲਾਈ ਕੀਤੀਅਨ, ਭੀੜ ਹੋ ਤੋਂ ਭਾਵ ਜਦੋਂ ਵਿਪਤਾ ਦਾ ਸਮਾਂ ਬਣਿਆ ਤੇ ਉਸ ਸਮੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਕਹਿੰਦੇ ਨੇ, ਹੇ ਭਾਈ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ ਹੈ। ਸਭ ਰੱਖੇ ਕੁਟੰਬਾਂ ਨਾਲ, ਸਾਰੇ ਪਰਿਵਾਰ ਦੇ ਸਮੇਤ, ਸਾਰੇ ਗੁਰਸਿੱਖਾਂ ਦੇ ਸਮੇਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਡੀ

ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ, ਜਿਹੜਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਯਾਦ ਕਰਦਾ ਹੈ, ਉਹਦੀ ਯਾਦ ਦੇ ਵਿੱਚ ਜੁੜਦਾ ਹੈ, ਉਹ ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰਿਆਂ ਦੇ ਕਾਰਜ ਆਪ ਸਵਾਰਦਾ ਹੈ ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ। ਉਹ ਪਰ ਕਾਰਜ ਤਾਂ ਸਵਾਰਦਾ ਹੈ, ਉਹਦੀ ਭਗਤੀ ਕਰਨੀ ਪੈਂਦੀ ਆ, ਪਰਮੇਸ਼ਰ ਨੂੰ ਯਾਦ ਕਰਨਾ ਪੈਂਦਾ ਹੈ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹਨਾਂ ਦੇ ਕਾਰਜ ਪਰਮੇਸ਼ਰ ਵਾਹਿਗੁਰੂ ਸਵਾਰਦਾ ਹੈ ਜਿਹੜੇ ਭਾਈ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਯਾਦ ਕਰਦੇ ਨੇ। ਕਾਰਜ ਆਪ ਸਵਾਰਨ ਤੇ ਸਤਿਗੁਰੂ ਜੀ ਉਹ ਆਪ ਆਪਣੇ ਸੇਵਕਾਂ ਦੇ ਕਾਰਜ ਸਵਾਰਦਾ ਹੈ। ਸੋ ਪ੍ਰਭ ਸਦਾ ਸੰਭਾਲ, ਉਹ ਆਪਣੇ ਪਿਆਰਿਆਂ ਦੀ ਹਮੇਸ਼ਾ ਭਾਈ ਪਰਮੇਸ਼ਰ ਵਾਹਿਗੁਰੂ

ਉਹ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ ਉਹ ਸਾਡਾ ਮਾਤਾ ਹੈ, ਉਹੀ ਸਾਡਾ ਪਿਤਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰ ਆ, ਉਹ ਪਰਮੇਸ਼ੁਰ ਵਾਹਿਗੁਰੂ ਸਾਡੀ ਮਾਂ ਹੈ। ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਉ ਕਿਹਾ ਕਾੜਾ ਜੀਓ। ਉਹੀ ਪਰਮੇਸ਼ੁਰ ਵਾਹਿਗੁਰੂ ਸਾਡੀ ਮਾਂ ਹੈ, ਉਹ ਪਰਮਾਤਮਾ ਹੀ ਸਾਡਾ ਪਿਤਾ ਹੈ, ਤੇ ਉਹ ਸਾਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ। ਲਹੁੜੇ ਬਾਲਕ ਪਾਲ, ਲਹੁੜੇ ਦਾ ਅਰਥ ਹੁੰਦਾ ਛੋਟਾ। ਉਹ ਜਿਵੇਂ ਮਾਂ ਪਿਓ ਛੋਟੇ ਬੱਚਿਆਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦੇ ਨੇ, ਤੇ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦਾ, ਤੇ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਜੀ ਉਹਨਾਂ ਨੂੰ ਜਿਵੇਂ ਮਾਂ ਪਿਓ ਆਪਣੇ ਬੱਚਿਆਂ ਨੂੰ ਗਲ ਦੇ ਨਾਲ ਲਾ ਕੇ ਰੱਖਦੇ ਨੇ, ਤੇ ਪਰਮੇਸ਼ੁਰ ਵੀ ਭਾਈ ਉਸ ਪਰਮਾਤਮਾ ਆਪਣੇ ਸੇਵਕਾਂ ਨੂੰ, ਗੁਰਸਿੱਖਾਂ ਨੂੰ ਆਪਣੇ ਗਲ ਦੇ ਨਾਲ, ਕੰਠ ਦੇ

ਉਹਨਾਂ ਦੇ ਉੱਪਰ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਨਜ਼ਰ ਦ੍ਰਿਸ਼ਟੀ ਪੈ ਜਾਂਦੀ ਹੈ ਤੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਕਿਰਪਾ ਇੰਨੀ ਕਰ ਦਿੰਦਾ ਹੈ ਜਿੰਨੇ ਵੀ ਜੀ ਯੰਤਰ ਨੇ ਸਾਰੇ ਉਹਨਾਂ ਗੁਰਸਿੱਖਾਂ

ਸਤਿਗੁਰੂ ਜੀ ਬਚਨ ਕਰਦੇ ਨੇ ਕਿ ਆਪਾਂ ਜਦੋਂ ਗੁਰੂ ਦੇ ਦਰ ਤੇ ਆਉਂਦੇ ਹਾਂ ਆਪਾਂ ਆ ਕੇ ਬਹੁਤ ਪਦਾਰਥਾਂ ਦੀ ਮੰਗ ਕਰਦੇ ਹਾਂ। ਸਤਿਗੁਰੂ ਜੀ ਮੈਨੂੰ ਦੁੱਧ ਦਿਓ, ਮੈਨੂੰ ਪੁੱਤ ਦਿਓ, ਮੇਰਾ ਆਹ ਕਾਰਜ ਕਰ ਦਿਓ। ਆਪਾਂ ਸਤਿਗੁਰਾਂ ਦੇ ਦਰ ਤੇ ਆ ਕੇ ਇਹ ਦਾਤਾਂ ਮੰਗਦੇ ਹਾਂ, ਪਰ ਗੁਰਮੁਖ ਪਿਆਰਿਓ ਉਹ ਬਿਰਲੇ ਹੁੰਦੇ ਨੇ ਜਿਹੜੇ ਗੁਰੂ ਦੇ ਦਰ ਤੇ ਆ ਕੇ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਦਰ ਦੇ ਮੰਗਤੇ ਹਾਂ, ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ, ਸਾਡੀ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਦਿਓ, ਸਾਡਾ ਪਰਿਵਾਰ ਗੁਰਸਿੱਖ ਬਣ ਜਾਵੇ, ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਪਾ ਦਿਓ। ਤੇ ਗੁਰਮੁਖ ਪਿਆਰਿਓ ਉਹ ਬਿਰਲੇ ਨੇ ਜਿਹੜੇ ਇਹ ਦਾਤਾਂ ਮੰਗਦੇ ਨੇ, ਪਰ ਜਿਹੜੀਆਂ ਦਾਤਾਂ ਆਪਾਂ ਮੰਗਦੇ ਹਾਂ ਇਹ ਸਾਰੀਆਂ ਦੁੱਖ ਦੇਣ ਵਾਲੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਵਚਨ ਕਰਦੇ ਨੇ, ਵੈਣ ਦੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਜਿਹੜੀਆਂ ਦਾਤਾਂ ਆਪਾਂ ਮੰਗਦੇ ਹਾਂ ਪਿਆਰਿਓ ਇਹ ਦੁਖਦਾਈ ਨੇ। ਘਰ ਦੇ ਵਿੱਚ ਬੱਚਾ ਨਹੀਂ ਹੁੰਦਾ ਤੇ ਆਪਾਂ ਬੇਨਤੀ ਕਰਦੇ ਹਾਂ ਮਹਾਰਾਜ ਘਰ ਦੇ ਵਿੱਚ ਪੁੱਤ ਹੋ ਜਾਵੇ, ਪੁੱਤ ਹੋ ਗਿਆ ਮਹਾਰਾਜ ਪੜ੍ਹਨ ਲੱਗ ਜਾਵੇ, ਚੰਗੀ ਅਕਲ ਆ ਜਾਵੇ, ਅਕਲ ਆ ਗਈ ਪੜ੍ਹਨ ਲੱਗ ਗਿਆ ਮਹਾਰਾਜ ਵਿਆਹ ਹੋ ਜਾਵੇ, ਵਿਆਹ ਹੋ ਗਿਆ ਮਹਾਰਾਜ ਨੂੰਹ ਚੰਗੀ ਹੋਵੇ, ਮਹਾਰਾਜ ਕਿਰਪਾ ਕਰਿਓ ਅੱਗੇ ਪੋਤਰਾ ਹੋ ਜਾਵੇ। ਸਾਡੀਆਂ ਮੰਗਾਂ ਨੇ ਇਹ, ਅਸੀਂ ਮੰਗੀ ਜਾਂਦੇ ਹਾਂ, ਪਰ ਇਹ ਸਾਰੀਆਂ ਮੰਗਾਂ ਦੁਖਦਾਇਕ ਬਣ ਜਾਂਦੀਆਂ ਨੇ ਜਦੋਂ ਅਸੀਂ ਪਰਮਾਤਮਾ ਦੇ ਨਾਮ ਤੋਂ ਟੁੱਟ ਜਾਂਦੇ ਹਾਂ, ਗੁਰੂ ਦੀ ਬਾਣੀ ਤੋਂ ਟੁੱਟ ਕੇ, ਪਰਮਾਤਮਾ ਦੇ ਨਾਮ ਤੋਂ ਟੁੱਟ ਕੇ। ਇਹ ਸਾਰੀਆਂ ਮੰਗਾਂ ਦੁਖਦਾਈ ਨੇ, ਫਿਰ ਮੰਗਣਾ ਕੀ ਆ? ਸਤਿਗੁਰੂ ਜੀ ਦੱਸਦੇ ਨੇ ਮੰਗਣਾ ਕੀ ਆ। ਸਤਿਗੁਰੂ ਜੀ ਕਹਿੰਦੇ ਜੇ ਮੰਗਣਾ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਹੈ ਗੁਰੂ ਦੇ ਦਰ ਤੋਂ ਆ ਕੇ ਗੁਰੂ ਦਾ ਜਸ ਮੰਗ। ਜੇ ਤੂੰ ਗੁਰੂ ਦਾ ਜਸ ਮੰਗੇਗਾ, ਪਰਮਾਤਮਾ ਦਾ ਨਾਮ ਮੰਗੇਗਾ ਤੇ ਪਰਮਾਤਮਾ ਤੇਰੀਆਂ ਝੋਲੀਆਂ ਭਰ ਦੇਵੇਗਾ। ਮਹਾਂਪੁਰਖ ਧੰਨ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਜੇ ਮੰਗਣਾ ਹੈ ਤਾਂ ਰੁੱਖ ਮੰਗ, ਜੇ ਰੁੱਖ ਮੰਗੇਗਾ ਛਾਂ ਤੇਰੇ ਘਰ ਦੇ ਵਿੱਚ ਆਪ ਹੀ ਆ ਜਾਵੇਗੀ। ਜੇ ਤੂੰ ਗੁਰੂ ਨਾਨਕ ਦੇ ਦਰ ਤੇ ਆ ਕੇ ਪਰਮਾਤਮਾ ਦਾ ਨਾਮ ਮੰਗੇਗਾ ਤੇ ਪਰਮਾਤਮਾ ਨੇ ਸਾਰੀਆਂ ਬਖਸ਼ਿਸ਼ਾਂ ਤੇਰੀ ਝੋਲੀ ਦੇ ਵਿੱਚ ਪਾ ਦੇਣੀਆਂ ਨੇ। ਪਿਆਰਿਓ ਇਹ ਗੁਰੂ ਨਾਨਕ ਦਾ ਦਰ ਹੈ, ਇਸ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ, ਪਰ ਸਾਡੇ ਅੰਦਰ ਭਾਵਨਾ ਹੋਵੇ, ਸ਼ਰਧਾ ਹੋਵੇ, ਭਾਵਨਾ ਤੇ ਸ਼ਰਧਾ ਦੇ ਨਾਲ ਜਦੋਂ ਗੁਰੂ ਨਾਨਕ ਦੇ ਦਰ ਤੇ ਆਉਂਦੇ ਹਾਂ ਸਤਿਗੁਰੂ ਜ਼ਰੂਰ ਕਿਰਪਾ ਕਰਦੇ ਨੇ। ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ, ਵਿਣ ਤੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਭਾਈ ਜੇ ਪਰਮਾਤਮਾ ਦੇ ਨਾਮ ਤੋਂ ਤੂੰ ਕੁਝ ਹੋਰ ਮੰਗੇਗਾ ਪਰਮਾਤਮਾ ਦੇ ਨਾਮ ਤੋਂ ਬਿਨਾਂ,

ਸਤਿਗੁਰੂ ਜੀ ਕਿਰਪਾ ਕਰਕੇ ਮੇਰੀ ਝੋਲੀ ਦੇ ਵਿੱਚ ਦੇਹੇ ਨਾਮ, ਮੈਨੂੰ ਨਾਮ ਦੀ ਦਾਤ ਬਖਸ਼ ਦਿਓ, ਮੇਰੇ ਅੰਦਰ ਸੰਤੋਖ ਆ ਜਾਵੇ। ਤੇ ਗੁਰਮੁਖ ਪਿਆਰੇ, ਜਦੋਂ ਬੰਦਾ ਸੰਤੋਖੀ ਹੋ ਜਾਂਦਾ, ਜਦੋਂ ਅਸੀਂ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਸਿਮਰਨ ਕਰਨ ਦੇ ਨਾਲ ਮਨੁੱਖ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰੇ, ਜਦੋਂ ਮਨ ਸੰਤੋਖੀ ਹੋ ਗਿਆ ਤੇ ਫਿਰ ਮਨੁੱਖ ਦੇ ਅੰਦਰ ਕੋਈ ਵੀ ਲਾਲਸਾ ਨਹੀਂ ਰਹਿੰਦੀ, ਉਹ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਸੰਤੋਖੀ ਬੰਦਾ ਗੁਰਮੁਖ ਪਿਆਰਿਓ, ਉਹਦੇ ਅੰਦਰ ਕੋਈ ਵੀ ਇਛਾ ਨਹੀਂ ਰਹਿੰਦੀ, ਇਹ ਸਾਰੀਆਂ ਇਛਾਵਾਂ ਵਾਹਿਗੁਰੂ ਉਹਦੀਆਂ ਪੂਰੀਆਂ ਕਰ ਦਿੰਦਾ ਹੈ। ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਜੋ ਵੀ ਮਨ ਦੇ ਵਿੱਚ ਭੁੱਖ ਹੁੰਦੀ ਹੈ, ਮੈਨੂੰ ਆਹ ਵਸਤੂ ਮਿਲ ਜਾਵੇ, ਆਹ ਚੀਜ਼ ਮਿਲ ਜਾਵੇ, ਵਾਹਿਗੁਰੂ ਪਰਮਾਤਮਾ ਦਾ ਨਾਮ ਜਦੋਂ ਪ੍ਰਾਪਤ ਹੋ ਗਿਆ ਤੇ ਉਸ ਮਨੁੱਖ ਨੂੰ ਇੰਨੀ ਤ੍ਰਿਪਤੀ ਹੋ ਜਾਂਦੀ ਆ ਤੇ ਸੰਤੋਖੀ ਹੋ ਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਝੋਲੀ

ਸੁੱਕੇ ਜੰਗਲ ਹਰੇ ਕਰ ਦਿੱਤੇ, ਸੁੱਕੇ ਘਾਹ ਹਰੇ ਕਰ ਦਿੱਤੇ, ਤੇ ਮਨੁੱਖ ਦੀ ਕੀ ਗੱਲ ਹੈ। ਗੁਰਵਾਣ ਤਿੰਨ ਹਰਿਆ ਕੀਤਿਆ, ਉਹਨੇ ਤਾਂ ਜੰਗਲਾਂ ਨੂੰ ਹਰੇ ਭਰੇ ਕਰ ਦਿੱਤਾ ਹੈ, ਪਰ ਪਿਆਰਿਓ ਮਨੁੱਖ ਦੀ ਕੀ ਗੱਲ ਜਿਹੜਾ ਸਾਡਾ ਮਨ ਹੈ, ਜਿਹਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਬਾਣੀ ਚੰਗੀ ਨਹੀਂ ਲੱਗਦੀ ਪੜ੍ਹਨੀ, ਸਤਸੰਗਤ ਦੇ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ, ਇਹਦਾ ਮਤਲਬ ਇਹ ਆ ਕਿ ਉਸ ਮਨੁੱਖ ਦਾ ਮਨ ਸੁੱਕ ਗਿਆ ਹੈ ਗੁਰੂ ਦੇ ਵੱਲੋਂ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ ਤੇ ਸਤਿਗੁਰੂ ਜੀ ਰਹਿਮਤਾਂ ਬਰਸਾਉਂਦੇ ਨੇ। ਪਰ ਸਾਨੂੰ ਗੁਰੂ ਦੇ ਦਰ ਤੇ ਆਉਣਾ ਪਵੇਗਾ, ਪਹਿਲਾਂ ਇੱਕ ਕਦਮ ਸਾਨੂੰ ਪੱਟਣਾ ਪਵੇਗਾ, ਤੇ ਜਦੋਂ ਅਸੀਂ ਇੱਕ ਕਦਮ ਪੁੱਟ ਕੇ ਗੁਰੂ ਦੇ ਦਰ ਤੇ ਆਵਾਂਗੇ, ਸਤਿਗੁਰੂ ਜੀ ਰਹਿਮਤਾਂ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗਾ ਹੋਏ ਲੇਤ ਹੈ। ਕਹਿੰਦੇ ਜਿਹੜਾ ਗੁਰੂ ਦੇ ਵੱਲ ਨੂੰ ਆਉਂਦਾ ਤੇ ਗੁਰੂ ਕਰੋੜਾਂ ਕਦਮ ਪੁੱਟ ਕੇ ਸਿੱਖ ਵੱਲ ਨੂੰ ਜਾਂਦਾ, ਪਰ ਪਿਆਰਿਓ ਪਹਿਲਾਂ ਸਿੱਖ ਨੂੰ ਇੱਕ ਕਦਮ ਪੁੱਟਣਾ ਪਵੇਗਾ। ਜੇ ਇੱਕ ਕਦਮ ਗੁਰੂ ਵੱਲ ਨੂੰ ਪੁੱਟੇਗਾ ਤੇ ਗੁਰੂ ਕਰੋੜਾਂ ਕਦਮ ਤੇਰੇ ਵੱਲ ਨੂੰ ਪੁੱਟ ਕੇ ਆਵੇਗਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰੰਵਾਰ ਗੁਰ ਹੇਤ ਹੈ। ਕਹਿੰਦੇ ਗੁਰੂ ਨੂੰ ਤੂੰ ਇੱਕ ਵਾਰੀ ਯਾਦ ਕਰੀ ਤੇ ਪਿਆਰਿਆ ਗੁਰੂ ਤੈਨੂੰ ਵਾਰ ਵਾਰ ਯਾਦ ਕਰੇਗਾ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇ ਤੂੰ ਗੁਰੂ ਦੇ ਦਰ ਤੇ ਸਰਧਾ ਦੇ ਨਾਲ ਆ ਜਾਵੀਂ, ਤੇ ਸਰਧਾ ਦੇ ਨਾਲ ਗੁਰੂ ਕਦੇ ਵੀ ਕਿਸੇ ਦੀ ਜੇਬ ਦੇ ਵੱਲ ਨਹੀਂ ਵੇਖਦਾ ਵੀ ਇਹਦੀ ਜੇਬ ਦੇ ਵਿੱਚ ਕੀ ਆ, ਤੇ ਗੁਰੂ ਕੀ ਵੇਖਦਾ, ਤੇ ਗੁਰੂ ਵੇਖਦਾ ਵੀ ਇਹਦੇ ਹਿਰਦੇ ਦੇ ਵਿੱਚ ਕੀ ਹੈ। ਗੁਰੂ ਉਹਦੀ ਭਾਵਨਾ ਨੂੰ ਵੇਖਦਾ ਹੈ, ਤੇ ਜਦੋਂ ਭਾਵਨਾ ਦੇ ਸਹਿਤ ਗੁਰੂ ਦੇ ਦਰ ਤੇ ਗੁਰੂ ਦਾ ਸਿੱਖ ਆਉਂਦਾ, ਸਤਿਗੁਰੂ ਜੀ ਕਹਿੰਦੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ। ਗੁਰੂ ਤਾਂ ਖਜ਼ਾਨੇ ਬਖਸ਼ਿਸ਼ ਕਰ ਦਿੰਦਾ ਹੈ, ਤੇ ਗੁਰਮੁਖ ਪਿਆਰੇ ਗੁਰੂ ਦੇ ਦਰ ਤੇ ਕੋਈ ਸੁੱਕਾ ਹੋਇਆ ਮਨ ਆ ਜਾਵੇ, ਤੇ ਗੁਰਮੁਖ ਪਿਆਰੋ ਜਿਹਨੂੰ ਬਾਣੀ ਨਹੀਂ ਚੰਗੀ ਲੱਗਦੀ, ਨਾਮ ਨਹੀਂ ਚੰਗਾ ਲੱਗਦਾ, ਜੇ ਗੁਰੂ ਦੇ ਦਰ ਤੇ ਆ ਗਿਆ ਤੇ ਸਤਿਗੁਰੂ ਜੀ ਐਡੀ ਕਿਰਪਾ ਕਰ ਦਿੰਦੇ ਨੇ, ਉਹ ਸੁੱਕੇ ਹੋਏ ਮਨਾਂ ਨੂੰ ਵੀ ਹਰੇ ਭਰੇ ਕਰ ਦਿੰਦੇ ਨੇ। ਜਿਹੜਾ ਜੰਗਲਾਂ ਨੂੰ ਹਰੇ ਭਰੇ ਕਰ ਸਕਦਾ, ਸੁੱਕੇ ਤੀਲਿਆਂ ਨੂੰ ਹਰੇ ਭਰੇ ਕਰ ਸਕਦਾ, ਤੇ ਮਨੁੱਖ ਤਾਂ ਗੱਲ ਕੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਪਰ ਗੁਰੂ ਦੇ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਤੇ ਸਤਿਗੁਰੂ ਜੀ ਰਹਿਮ

0: ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਦਾਤਾ ਹੈ, ਜਿਹਨੂੰ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜਿਹਨੂੰ ਆਪਾਂ ਰੋਜ਼ਾਨਾ ਸ੍ਰੀ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਵਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਇੱਕੋ ਹੀ ਦਾਤਾ ਹੈ, ਹੋਰ ਕੋਈ ਦੂਜਾ ਨਹੀਂ ਹੈ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਯਾਦ ਕਰ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਕਹਿੰਦੇ ਕਦੇ ਵੀ ਇੱਕ ਦਾਤੇ ਨੂੰ ਛੱਡ ਕੇ ਕਿਸੇ ਦੂਜੇ ਦਾਤੇ ਦੇ ਕੋਲ ਨਹੀਂ ਜਾਣਾ, ਸਾਡਾ ਦਾਤਾ ਇੱਕੋ ਹੀ ਆ, ਉਹਦੋਂ ਬਿਨਾਂ ਹੋਰ ਕੋਈ ਨਹੀਂ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਤੇ ਗੁਰਮੁਖ ਪਿਆਰੇ ਗੁਰੂ ਦੇ ਦਰ ਤੇ ਆ ਕੇ ਇਹ ਅਰਦਾਸ ਕਰਨੀ ਆ ਵੀ ਸੱਚੇ ਪਾਤਸ਼ਾਹ ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਈ, ਸਤਿਗੁਰੂ ਸਾਨੂੰ ਆਪਦੇ ਬਣਾ ਕੇ ਰੱਖੀ। ਤੇ ਇਹ ਬਚਨ ਆਪਾਂ ਸਤਿਗੁਰਾਂ ਦੇ ਪਾਵਨ ਬਾਣੀ ਦੇ ਪੜ੍ਹਦੇ ਹਾਂ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮੇਰੇ ਮਨ ਦੇ ਵਿੱਚ ਚਾਹ ਪੈਦਾ ਕਰਦੀ ਸੱਚੇ ਪਾਤਸ਼ਾਹ ਮੈਨੂੰ ਕਦੇ ਵੀ ਤੇਰਾ ਨਾਮ ਨਾ ਭੁੱਲੇ। ਤੇ ਆਪਾਂ ਨੂੰ ਸਤਿਗੁਰੂ ਜੀ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਬਚਨ ਕਰਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਦਾਤਾ ਹੈ ਮਨ ਹੋਣਾ ਬੀਸਰੈ, ਉਹ ਕਦੇ ਵੀ ਪਰਮੇਸ਼ਰ ਵਾਹਿਗੁਰੂ ਮੈਨੂੰ ਨਾ ਭੁੱਲੇ।
1: ਘੜੀ ਨਾ ਮੋਹ ਤਸਾ ਤਿਸ ਬਿਨ ਨਾ ਸਰਾ,
0: ਇੱਕ ਘੜੀ ਮਾਤਰ, ਇੱਕ ਮੋਹਤ, ਇੱਕ ਚਸਾ ਮਾਤਰ ਵੀ ਉਹ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਸਾਡਾ ਸਰਦਾ ਨਹੀਂ ਹੈ, ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਹੀ ਸਾਨੂੰ ਸਵਾਸ ਦੇ ਰਿਹਾ ਹੈ। ਆ ਜਿੰਦ ਜਿਹੜੀ ਆ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਦਿੱਤੀ ਹੋਈ ਹੈ, ਇਹ ਹੋਰ ਨਹੀਂ ਕਿਸੇ ਨੇ। ਆ ਸਰੀਰ ਵੀ ਉਸ ਵਾਹਿਗੁਰੂ ਪਰਮਾਤਮਾ ਨੇ ਪੈਦਾ ਕੀਤਾ ਹੈ, ਇਹ ਉਹਦੀ ਜਿੰਦ ਹੈ, ਉਹ ਜਦੋਂ ਮਰਜ਼ੀ ਲਿਜਾ ਸਕਦਾ ਹੈ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਡਾ ਸਰਦਾ ਨਹੀਂ। ਇੱਕ ਘੜੀ ਮਾਤਰ, ਇੱਕ ਪਲ ਮਾਤਰ, ਇੱਕ ਚਸਾ ਮਾਤਰ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਭਾਈ ਆਪਣਾ ਨਹੀਂ ਸਰਨਾ। ਤੇ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰੀ ਤੁਹਾਡਾ ਨਾਮ ਕਦੇ ਵੀ ਨਾ ਭੁੱਲਣਾ ਕਰੇ।
1: ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੇ।
0: ਕਈ ਵਾਰੀ ਸਾਡੇ ਮਨ ਦੇ ਵਿੱਚ ਇਹ ਭੁਲੇਖਾ ਹੁੰਦਾ ਵੀ ਮੈਨੂੰ ਕਿਹੜਾ ਰੱਬ ਦੇਖਦਾ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਹਰ ਥਾਂ ਤੇ ਮੌਜੂਦ ਹੈ। ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਨੇ, ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ ਸਬਦ ਰਹਿਆ ਭਰਪੂਰ। ਉਹ ਸਦਾ ਹੀ ਸਾਨੂੰ ਸੁਣਦਾ ਹੈ ਪਰਮੇਸ਼ਰ ਵਾਹਿਗੁਰੂ, ਉਹ ਸਦਾ ਹੀ ਸਾਨੂੰ ਵੇਖਦਾ ਹੈ। ਇਸ ਕਰਕੇ ਗੁਰਮੁਖ ਪਿਆਰੇ ਕਿਆ ਕੋ ਲੁੱਕ ਕਰੇ, ਉਸ ਪਰਮਾਤਮਾ ਤੋਂ ਅਸੀਂ ਕੀ ਲੁਕੋ ਲਵਾਂਗੇ, ਕੁਝ ਵੀ ਨਹੀਂ ਲੁਕੋ ਸਕਦੇ। ਅੰਤਰ ਬਾਹਰ ਸੰਗ, ਜੋ ਸਾਡੇ ਅੰਦਰ ਹੈ, ਅੰਦਰ ਮਨ ਦੇ ਵਿੱਚ ਚੱਲਦਾ ਹੈ, ਉਹ ਪਰਮਾਤਮਾ ਸਾਡੇ ਮਨ ਦੀ ਗੱਲ ਨੂੰ ਸਮਝਦਾ ਹੈ, ਇਸੇ ਕਰਕੇ ਉਹਨੂੰ ਅੰਤਰਜਾਮੀ ਕਿਹਾ ਹੈ, ਉਹ ਅੰਦਰ ਦੀ ਗੱਲ ਨੂੰ ਜਾਣਨ ਵਾਲਾ ਹੈ। ਅੰਤਰ ਬਾਹਰ ਸੰਗ ਤੇ ਬਾਹਰਲੀ ਕਿਰਿਆ ਨੂੰ ਵੀ ਉਹ ਪਰਮੇਸ਼ਰ ਵੇਖਦਾ ਹੈ, ਅੰਦਰ ਦੀ ਕਿਰਿਆ ਤੇ ਬਾਹਰਲੀ ਕਿਰਿਆ ਉਹ ਪਰਮੇਸ਼ਰ ਵਾਹਿਗੁਰੂ ਅੰਤਰਮੁਖੀ ਤੇ ਬਾਹਰ ਮੁਖੀ, ਉਹ ਸਾਨੂੰ ਬਾਹਰੋਂ ਵੀ ਤੇ ਅੰਦਰੋਂ ਵੀ ਵੇਖਦਾ ਹੈ। ਹਮੇਸ਼ਾ ਉਸ ਪਰਮਾਤਮਾ ਨੂੰ ਹਾਜ਼ਰ ਸਮਝੀਏ ਕਿ ਆ ਕੋ ਲੋਕ ਕਰੇ, ਅਸੀਂ ਕੀ ਉਸ ਪਰਮਾਤਮਾ ਤੋਂ

0: ਜਿਹਨੂੰ ਉਹ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਕਰਕੇ ਇਹ ਸ਼ਕਤੀ ਜਰਾ ਦਿੰਦਾ, ਬਖਸ਼ਿਸ਼ ਕਰ ਦਿੰਦਾ ਹੈ। ਉਹੀ ਅਜਰ ਜਰਾ, ਉਹੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹਨਾਂ ਨੂੰ ਅਜਰ ਜਰਾ ਰੋਕ ਲਾ ਦਿੰਦਾ ਹੈ। ਉਹੀ ਉਹਨਾਂ ਨੂੰ ਰੋਕ ਸਕਦਾ ਹੈ ਜਿਹਦੇ ਤੇ ਉਹ ਪਰਮੇਸ਼ਰ ਆਪ ਕਿਰਪਾ ਕਰਦਾ ਹੈ।
1: ਇਸ ਵੀ ਮਿਲਿਆ ਸੱਚ ਮੰਤਰ ਗੁਰ ਮਨ ਧਰਾ,
0: ਜਿਹਦੇ ਉੱਪਰ ਉਸ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਹੀ ਪਰਮਾਤਮਾ ਦੇ ਮੰਤਰ ਨੂੰ, ਵਾਹਿਗੁਰੂ ਨਾਮ ਨੂੰ, ਗੁਰੂ ਦੀ ਬਾਣੀ ਨੂੰ, ਮੂਲ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ। ਗੁਰਮੰਤਰ ਦੀ ਦਾਤ ਸਾਨੂੰ ਵਾਹਿਗੁਰੂ ਪਰਮਾਤਮਾ ਦੀ, ਜਿਹੜਾ ਵਾਹਿਗੁਰੂ ਨਾਮ ਹੈ, ਉਹ ਬਖਸ਼ਿਸ਼ ਕੀਤੀ ਹੈ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਕਿੱਡਾ ਮਹਾਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜੈਸੇ ਅੱਠ ਸੱਠ ਤੀਰਥ ਪਰਸ ਕਿਓ ਜੁਗ ਚਾਰ ਚਰਿਓ ਕੈਲਾਸ ਰਹਿਓ। ਕਹਿੰਦੇ ਜਿਵੇਂ 68 ਤੀਰਥਾਂ ਤੇ ਗਏ, ਜੈਸੇ 68 ਤੀਰਥ ਪਰਸ ਕਿਓ ਜੁਗ ਚਾਰ ਚਰਿਓ ਕੈਲਾਸ ਰਹਿਓ। ਕੈਲਾਸ ਪਰਬਤ ਦੇ ਉੱਪਰ ਬੈਠ ਕੇ ਚਾਰ ਯੁਗ ਭਗਤੀ ਕੀਤੀ, ਕੈਲਾਸ ਪਰਬਤ ਦੇ। ਜੈਸੇ 68 ਤੀਰਥ ਪਰਸ ਕਿਓ ਜੁਗ ਚਾਰ ਚਰਿਓ ਕੈਲਾਸ ਰਹਿਓ। ਜੈਸੇ ਲਾਖ ਬਾਰ ਕੁਰਸ਼ੇਤਰ ਮੇ ਅਸੁਮੇਧ ਜਗ ਅਭੰਗ ਠਹਿਓ। ਕਹਿੰਦੇ ਜੈਸੇ ਲੱਖ ਵਾਰੀ ਕੁਰਸ਼ੇਤਰ ਤੇ ਜਾ ਕੇ ਜਗ ਆਦਿਕ ਕੀਤੇ ਹੋਣ। ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈਸੰਤਰ ਮੇ ਤਨ ਦਹ ਦਿਓ। ਕਹਿੰਦੇ ਕਰੋੜਾਂ ਬਰਸ, ਕਹਿੰਦੇ ਜੈਸੇ ਕੋਟ ਬਰਸ ਤਪ ਉਰਧ ਮੁਖੀ, ਪੁੱਠਾ ਲਟਕ ਕੇ ਤਪ ਕੀਤਾ ਹੋਵੇ ਕਰੋੜਾਂ ਬਰਸ। ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈਸੰਤਰ ਮੇ ਤਨ ਦਹ ਦਿਓ। ਬੈਸੰਤਰ ਅਗਨੀ ਜਿਵੇਂ ਧੂਣੀਆਂ ਤਾਪਦੇ ਨੇ, ਕਹਿੰਦੇ ਇਸ ਤਰ੍ਹਾਂ ਧੂਣੀਆਂ ਤਾਪੀਆਂ ਹੋਣ। ਪਰ ਕਹਿੰਦੇ ਇਹ ਤੈਸੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ। ਕਹਿੰਦੇ ਵਾਹਿਗੁਰੂ ਪਰਮਾਤਮਾ ਦਾ ਨਾਮ ਇੰਨੀ ਵਿਸ਼ੇਸ਼ਤਾ ਰੱਖਦਾ ਜਿੰਨੀ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਐਡਾ ਵੱਡਾ ਮਹਾਤਮ ਭਾਈ ਗੁਰਦਾਸ ਜੀ ਨੇ ਦੱਸਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਭਾਈ ਪ੍ਰਵਾਨ ਹੋ ਜਾਂਦਾ ਜਿਹਨੇ ਆਪਣੇ ਹਿਰਦੇ ਦੇ ਵਿੱਚ ਗੁਰੂ ਮੰਤਰ ਵਾਹਿਗੁਰੂ ਦੇ ਨਾਮ ਨੂੰ, ਮੂਲ ਮੰਤਰ ਨੂੰ, ਗੁਰਬਾਣੀ ਰੂਪੀ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ। ਸੋ ਪਿਆਰਿਓ, ਇੱਥੇ ਤੱਕ ਅੱਜ ਦੇ ਆਏ ਹੋਏ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਹੋਈ ਆ। ਅੱਗੇ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਆ, ਆਓ ਇੱਕ ਸ਼ਬਦ ਦੀ ਵਿਚਾਰ ਕਰਕੇ ਉਹਦੀ ਲੜੀਵਾਰ ਕਥਾ ਦੀ ਵੀ ਸਾਂਝ ਪਾਉਣਾ ਕਰੀਏ ਜੀ।
1: ਕੇਦਾਰਾ ਮਹੱਲਾ ਪੰਜਵਾ,
0: ਕੇਦਾਰਾ ਰਾਗ ਦੇ ਅੰਦਰ ਮਹੱਲਾ ਪੰਜਵਾ, ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
1: ਹਰਿ ਕੇ ਨਾਮ ਕੋ ਆਧਾਰ,
0: ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਵਾਹਿਗੁਰੂ ਦੇ ਨਾਮ ਦਾ ਆਧਾਰ ਕਹੀਏ ਆਸਰਾ ਹੈ। ਗੁਰਮੁਖ ਪਿਆਰਿਓ, ਬਾਬਾ ਰਵਿਦਾਸ, ਭਗਤ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਸਤਿਗੁਰੂ ਰਵਿਦਾਸ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਸਤਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ। ਸਤਯੁਗ ਦੇ ਵਿੱਚ ਲੋਕ ਸੱਚ ਦੇ ਧਾਰਨੀ ਸੀ, ਸੱਚ ਬੋਲਦੇ ਸੀ। ਸਤਯੁਗ ਸੱਤ ਤੇਤਾ ਜੱਗੀ, ਤ੍ਰੇਤੇ ਯੁੱਗ ਦੇ ਵਿੱਚ ਲੋਕ ਜੱਗ ਆਦਿਕ ਕਰਦੇ ਸੀ। ਦੁਆਪਰ ਪੂਜਾ ਚਾਰ, ਦੁਆਪਰ ਦੇ ਵਿੱਚ ਪੂਜਾ ਅਰਚਨਾ ਹੁੰਦੀ ਸੀ। ਪਰ ਮਹਾਰਾਜ ਕਹਿੰਦੇ ਤਿੰਨੋ ਯੁੱਗ ਤਿੰਨੋ ਦਿਹੜੇ ਕਲ ਕੇਵਲ ਨਾਮ ਆਧਾਰ। ਹੁਣ ਸਮਾਂ ਕਲਯੁੱਗ ਦਾ ਪਿਆਰਿਓ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਤੇ ਹੁਣ ਆਪਾਂ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਉਸ ਉੱਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨਹਾਰ। ਤੇ ਕਲਯੁੱਗ ਦੇ ਸਮੇਂ ਦੇ ਵਿੱਚ ਵਾਹਿਗੁਰੂ ਨਾਮ ਜਹਾਜ਼ ਤੇ ਚੜ੍ਹ ਕੇ ਅਸੀਂ ਪਾਰ ਹੋਣਾ ਹੈ। ਵਾਹਿਗੁਰੂ ਦਾ ਨਾਮ ਹੀ ਸਾਨੂੰ ਪਾਰ ਲੰਘਾ ਸਕਦਾ ਹੈ। ਪਰ ਗੁਰਮੁਖ ਪਿਆਰਿਓ, ਸਮਾਂ ਵਾਹਿਗੁਰੂ ਦੇ ਨਾਮ ਦਾ। ਅਬ ਕੱਲੂ ਆਇਓ ਰੇ, ਕਲਯੁੱਗ ਦਾ ਸਮਾਂ ਭਾਈ, ਇੱਕ ਨਾਮ ਬੋਭ ਹੋ ਬੋਭ ਹੋ। ਵਾਹਿਗੁਰੂ ਦੇ ਪਰਮਾਤਮਾ ਦੇ ਨਾਮ ਨੂੰ ਬੀਜਣਾ ਕਰੋ। ਜਿਹੜਾ ਮਨੁੱਖ ਕਲਯੁੱਗ ਦੇ ਸਮੇਂ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਦਾ, ਪਾਤਸ਼ਾਹ ਜੀ ਬਚਨ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ, सतगुरु जी कहिंदे जिनी ऐसा हर नाम न चेतेओ से काहे जग आए। राम राजे जिन्हां ने वाहिगुरु परमात्मा दा नाम नहीं जपिया वह की करन आया इस दुनिया ते, क्यों आया? सो गुरमुख प्यारे गुरु साहब बचन करदे ने, नित उठ गावो प्रभ की बाणी, आठ पहर हर सिमरो प्राणी, ते निता प्रति उस अकाल पुरख वाहिगुरु परमात्मा दे नाम नूं जपिए। ते वाहिगुरु दा नाम ही सारयां दा आसरा है, ते आपां नूं सब नूं ही उस अकाल पुरख वाहिगुरु दे नाम दा आसरा। कई बारी कहने आ भाई परमात्मा दा नाम जपिया करो, कहिंदे जी अजे समा है, बहुत जिंदगी पई आ, पर नहीं भाई परमात्मा दा कोई पता नहीं कदों सदड़ा आ जाना। वाहिगुरु परमात्मा दा नाम जपना शुरू करिए। सतगुरां दी बाणी दे विच 15 भगतां दी बाणी आउंदी है, पर दो भगतां दा जिक्र कीता। महाराज कहिंदे राम जपो जी ऐसे ऐसे, किवें? ध्रुव प्रहलाद जप्यो हर जैसे। जिवें ध्रुव ते प्रहलाद ने परमात्मा दा नाम जपिया, उन्हां दा जिक्र क्यों कीता? दोनों दा उन्हां दा जिक्र तां कीता, ओह सब तो छोटी उम्र दे भगत सी, सब तो छोटी उम्र दे विच नाम जपना शुरू कीता। इस करके प्यारे वाहिगुरु दे नाम दा ही सानू आसरा है, वाहिगुरु दे नाम नू ही

ਕਹਿੰਦੇ ਵਾਹਿਗੁਰੂ ਦੇ ਨਾਮ ਦਾ ਹੀ ਵਪਾਰ ਕਰਨਾ ਕਰ। ਜਿਹੜਾ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਦਾ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਕਿਸੇ ਪ੍ਰਕਾਰ ਦਾ ਕੱਲ ਕਲੇਸ਼ ਨਹੀਂ ਲੱਗਦਾ। ਪੰਜ ਪ੍ਰਕਾਰ ਦਾ ਕਲੇਸ਼ ਦੱਸਿਆ, ਅਵਿਦਿਆ, ਅਸਮਤਾ, ਰਾਗ, ਦੁਐਸ, ਈਰਖਾ, ਇਹ ਗੁਰਮੁਖ ਫਿਰ ਅਭਿਨਿਵੇਸ਼, ਇਹ ਪੰਜ ਪ੍ਰਕਾਰ ਦਾ ਜਿਹੜਾ ਕਲੇਸ਼ ਹੈ, ਜਿਹੜੇ ਰੱਬ ਦੇ ਪਿਆਰੇ ਭਗਤੀ ਕਰਨ ਵਾਲੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕਲੇਸ਼ ਵਿਆਪਦਾ ਨਹੀਂ, ਤੇ ਜਿਹੜੇ ਵਾਹਿਗੁਰੂ ਦੇ ਸੱਚੇ ਨਾਮ ਦਾ ਵਪਾਰ ਕਰਦੇ ਆ। ਕਿੰਨੀ ਬਣ ਜਿਆ ਕੰਸੀ ਤਾਂਬਾ, ਕਿੰਨੀ ਲੌਂਗ ਸਪਾਰੀ, ਸੰਤ ਹੋ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਆਪਾਂ ਹੋਰ ਵਪਾਰ ਬਹੁਤ ਕਰਦੇ ਆ, ਪਰ ਵਾਹਿਗੁਰੂ ਦੇ ਨਾਮ ਦਾ ਵਪਾਰ ਨਹੀਂ ਕਰਦੇ। ਜਿੱਥੇ ਜ਼ਿੰਦਗੀ ਵਿੱਚ ਹੋਰ ਵਪਾਰ ਕਰਦੇ ਆ, ਪਰਮਾਤਮਾ ਦਾ ਨਾਮ ਦਾ ਵੀ ਵਣਜ ਕਰੀਏ, ਵਪਾਰ ਕਰੀਏ। ਰੱਬ ਦੇ ਪਿਆਰੇ ਸਾਧੂ ਜਨ ਮਹਾਤਮਾ ਵਾਹਿਗੁਰੂ ਦੇ ਨਾਮ ਦਾ ਹੀ

ਅਸੀਂ ਆਪ ਜੀ ਦੀ ਸਰਨ ਦੇ ਵਿੱਚ ਆਏ ਹਾਂ। ਆਪਾਂ ਵੀ ਪਿਆਰਿਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ ਹਾਂ। ਆਪਾਂ ਵੀ ਇਹ ਬੇਨਤੀ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ, ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਪਾ ਦਿਓ, ਸਾਡੀ ਝੋਲੀ ਦੇ ਵਿੱਚ ਸੇਵਾ ਦੀ ਦਾਤ ਪਾ ਦਿਓ। ਸਤਿਗੁਰੂ ਜੀ ਤੇਰੇ ਦਰ ਘਰ ਦੇ ਨਾਲ ਜੁੜ ਜਾਈਏ। ਸਤਿਗੁਰੂ ਜੀ ਸਾਨੂੰ ਰੱਬ ਦੇ ਪਿਆਰਿਆਂ ਦੀ ਧੂੜੀ ਬਣਾ ਦੇਣਾ ਕਰੋ। ਨਾਨਕ ਦਾਸ ਸਰਨਾਗਤੀ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਪੰਜਵੇਂ ਸਰੂਪ ਦੇ ਵਿੱਚ ਬੇਨਤੀ ਕਰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ, ਤੇਰੋ ਸੰਤਨਾ ਕੀ ਸ਼ਾਰ, ਤੇਰੇ ਰੱਬ ਦੇ ਪਿਆਰਿਆਂ ਦੀ ਸ਼ਾਰ ਮੈਨੂੰ ਧੂੜੀ ਮਿਲ ਜਾਵੇ। ਸੋ ਗੁਰਮੁਖ ਪਿਆਰਿਓ, ਗੁਰੂ ਦਾ ਸਿੱਖ ਉਹ ਆ ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਹੈ, ਗੁਰੂ ਦੀ ਮਰਿਆਦਾ ਦੇ ਵਿੱਚ ਆ। ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾਂ ਖਾਵੇ। ਗੁਰੂ ਦੇ ਨਾਲ ਜੁੜੀਏ, ਬਾਣੀ ਦੇ ਨਾਲ ਜੁੜੀਏ, ਅੱਜ ਕਲਯੁਗ ਦਾ ਸਮਾਂ ਹੈ। ਸੋ ਗੁਰਮੁਖ ਪਿਆਰਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸੋਹਣਾ ਉੱਦਮ ਪ੍ਰਾਲਾ ਕੀਤਾ ਹੋਇਆ, ਜੋ ਨਗਰ ਕੀਰਤਨ ਵਹੀਰ ਦੇ ਰੂਪ ਦੇ ਵਿੱਚ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਤੱਕ, ਫਿਰ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ, ਹੁਣ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਵਹੀਰ ਚੱਲ ਰਹੀ ਹੈ। ਸੋ ਗੁਰਮੁਖ ਪਿਆਰਿਓ, ਉਹਦੇ ਵਿੱਚ ਵੱਧ ਚੜ੍ਹ ਕੇ ਆਪਾਂ ਸਾਰੇ ਸਹਿਯੋਗ ਦਈਏ। ਸਾਰੇ ਜਿੱਥੇ ਜਿੱਥੇ ਵੀ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਰੂਪ ਦੇ ਵਿੱਚ ਵਹੀਰ ਆ ਰਹੀ ਆ, ਵੱਧ ਚੜ੍ਹ ਕੇ ਆਪਾਂ ਸਹਿਯੋਗ ਦਈਏ ਤੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਸੋ ਗੁਰਮੁਖ ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪ੍ਰਧਾਨ ਸਾਹਿਬ ਸੋਚੇ ਹੀ ਜਿੰਨੇ ਵੀ ਪ੍ਰਬੰਧਕ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਹੈੱਡ ਗ੍ਰੰਥੀ ਸਾਹਿਬ ਸਾਰੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਸਤਿਗੁਰੂ ਮਹਾਰਾਜ ਸਤਿਗੁਰਾਂ ਦੀ ਸੰਗਤ ਮਾਫ਼ੀ ਬਖਸ਼ਿਸ਼ ਕਰਨ। ਆਓ ਜੀ ਆਖਰੀਆਂ ਪੰਗਤੀਆਂ ਪੜ੍ਹ ਕੇ ਇੱਥੇ ਹੀ

0: ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਸਤਿ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? क्या आप नशा, पारिवारिक कलह और जीवन की परेशानियों से मुक्ति पाना चाहते हैं? तो अवश्य पढ़ें जगत गुरु तत्वदर्शी संत रामपाल जी महाराज द्वारा लिखित अनमोल पुस्तकें ज्ञान गंगा, जीने की राह व गीता तेरा ज्ञान अमृत। ये सभी पुस्तकें पंजाबी, उर्दू, मराठी व अन्य भाषाओं में भी उपलब्ध है। ये पुस्तकें पूर्ण परमात्मा, सच्ची भक्ति विधि और मोक्ष का मार्ग सरल भाषा में समझाती हैं। लाखों लोगों ने इन्हें पढ़कर अपने जीवन में सकारात्मक बदलाव पाया है। कनाडा में ये पुस्तकें बिल्कुल निःशुल्क मंगवाने के लिए आज ही हमारी वेबसाइट jagatgururampaljee.org पर जाएं या 306-581-8061 पर संपर्क करें।
1: पंजाबी रेडियो 102.7 FM ते प्रसारित होने वाले प्रोग्राम ते जो भी विचार पेश कीते जांदे ने ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-263-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਇ, ਕਹਿਣੇ ਵਾਲੀ ਤੀਰੀ ਰਹੀ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਇ ਨਾ ਜਾਣੈ ਤੇਰਾ ਕੀਤਾ, ਕੇ ਵੜ ਚੀਰਾ ਰਹਾਓ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾ ਕੇ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇਰੀ ਮਨ ਚਿਤ ਵਹਿ ਉਦਮ, ਜਾ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ।
जनन पिता लोक सुत बनता कोई न किस की धरिया। सिर सिर रिजक संबाहे ठाकुर काहे मन भउ करिया। ऊडे ऊडे आवै सै कोसा तिस पाछै बचरी शरिया।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧੁ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਕਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਆ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦਨ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੈ ਗੁਰ ਪੈਰੀ ਰਾਮ ਨਾਨਕ ਗੁਰ ਵਿਟਹਉ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਸਫਲ ਜਨਮ ਗੁਰਮੁਖ ਹੋਏ ਜਨਮ ਜੀਤਿਓ ਚਰਨ ਸਫਲ ਗੁਰਮਾਰਗ ਰਵਨ ਕੈ ਸਫਲ ਜਨਮ ਗੁਰਮੁਖ ਹੋਏ ਜਨਮ ਜੀਤਿਓ ਚਰਨ ਸਫਲ ਗੁਰਮਾਰਗ ਰਵਨ ਕੈ ਲੋਚਨ ਸਫਲ ਗੁਰ ਦਰਸਵਾ ਲੋਕਨ ਦੇਖੇ ਮਸਤਕ ਸਫਲ ਰਾਜਪਦ ਰਵਨ ਕੈ ਮਸਤਕ ਸਫਲ ਰਾਜਪਦ ਰਵਨ ਕੈ ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ

ਡੰਡਾ ਗੁਰ ਦਰਸ਼ਨ ਦੇਖ ਨਿਹਾਲੀ ਪਾਵ ਸੁਹਾਵੇ ਜਾ ਤਉ ਧਿਰ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾ ਤਉ ਜਸ ਗਾਵੈ ਜੀਓ ਪਿਆ ਤਉ ਸਰਣੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨੇਕ ਯਤਨ ਕਰ ਹਿਰਦੈ ਰਾਖਿਆ।

पुण्य पदार्थ पाया अनेक जतन करे हृदय राखिया रतन नाश पैश पाया।

0: वाहे गुरु जी का खालसा, वाहे गुरु जी की फतेह।
1: तना श्री